ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 5:59 ਅਤੇ 20 ਸਕਿੰਟ ਦਾ। ਠੀਕ 6 ਵਜੇ ਰਿਲੇ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, 6:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।

0: action by the states. The rules have been sent to all state governments with a request to adopt them. West Bengal government has decided to implement the Uniform Civil Code UCC in the state. Chief Minister Suvendu Adhikari announced in the assembly that a draft proposal of the bill will be presented at the scheduled state cabinet meeting on Thursday. Following the models of Gujarat, Uttarakhand and Assam, a committee has been formed under the leadership of retired Supreme Court Judge Justice Ranjana Desai. Chief Minister stated that the committee will conduct a study on a total of 9 subjects, including marriage, divorce, adoption, and submit its report within 4 weeks, based on which the state government will formulate the code. However, he clarified that scheduled tribes, Adivasis, Kurmis, and ancient indigenous communities will be kept outside the purview of this law. India has strongly condemned Pakistan's airstrikes on Afghan territory that have resulted in several civilian casualties, including women and children. In a statement, External Affairs Ministry said this blatant act of aggression by Pakistan is an assault on Afghanistan's sovereignty and a direct threat to regional peace and stability. It reflects Pakistan's persistent pattern of reckless behavior and its futile attempt to externalize internal failures through desperate acts of violence beyond its borders. India conveyed its condolences to Afghan families that have lost loved ones and prayed for early recovery of those injured. India also reiterated its unwavering support for Afghanistan's sovereignty and territorial integrity. The Indian Army has dismissed media reports claiming that the Chinese People's Liberation Army, PLA, recently encroached into Arunachal Pradesh and set up camps. The Army said that such reports are incorrect and without any basis. Ahead of the 57-day annual Amarnath Yatra beginning on Friday, security agencies have intensified preparations across the pilgrimage route from Punjab to Jammu and Kashmir, conducting mock drills, activating surveillance systems and strengthening inter-agency coordination to ensure the safe movement of thousands of pilgrims. The first batches of pilgrims have started arriving in Jammu and Kashmir, while security forces remain on high alert with elaborate arrangements in place along the Jammu-Srinagar National Highway, transit camps and the twin routes leading to the holy cave shrine nestled in the Himalayas. Meanwhile, Special Operation Group SOG of the Jammu and Kashmir Police and National Security Guard NSG conducted a joint counter-terror mock drill at the historic Raghunath Mandir in Jammu yesterday ahead of the Amarnath Yatra. The exercise simulated a high-risk terrorist attack scenario, testing the response capabilities of security agencies through rapid intervention, area domination, hostage rescue, casualty evacuation and coordinated operations. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਸ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:10 ਅਤੇ 14 ਸਕਿੰਟ ਦਾ ਤੇ ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਪ੍ਰਸਾਰਿਤ ਅਤੇ ਰਿਲੇ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜੀ ਹੀ ਦੇਰ ਬਾਅਦ ਯਾਨੀ ਕਿ ਠੀਕ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਦਾ ਸਮਾਂ ਹੋਵੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ। ਪ੍ਰੋਗਰਾਮ ਤਹਿਤ ਤੁਸੀਂ ਸੁਣੋਗੇ ਹਫਤਾਵਾਰੀ ਲੜੀਵਾਰ ਹੱਡ ਬੀਤੀਆਂ ਜੱਗ ਬੀਤੀਆਂ ਦੇ ਤਹਿਤ ਕਮਲਪ੍ਰੀਤ ਪਾਸੋਂ ਕਹਾਣੀ। 8 ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ। 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 8:40 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੀ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਕਵਾਲੀਆਂ ਦਾ। ਸਵੇਰੇ 9 ਤੋਂ 10 ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਪ੍ਰੋਗਰਾਮ ਆਜ ਕੇ ਫਨਕਾਰ। ਸਦਾਬਹਾਰ ਹਿੰਦੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਟਾਰਾ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 10:00। 11 ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।

11:05 ਤੋਂ ਲੈ ਕੇ 12 ਵਜੇ ਤੱਕ ਰਿਲੇ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 12:10 ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸੀਮਾ ਕਟਾਰੀਆ। ਭੈਣਾਂ ਲਈ ਪ੍ਰੋਗਰਾਮ ਘਰ ਪਰਿਵਾਰ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 12:30। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਸ਼ੁਰਲੀਆਂ। ਭਾਗ ਲੈਣ ਵਾਲੇ ਕਲਾਕਾਰ ਹੋਣਗੇ ਬਬਲੀ ਦਾ ਕਿਰਦਾਰ ਨਿਭਾਉਣਗੇ ਮਮਤਾ ਅਰੋੜਾ ਤੇ ਡੋਲੀ ਦਾ ਕਿਰਦਾਰ ਨਿਭਾਉਣਗੇ ਸੀਮਾ ਮਹਿਰਾ। 1:10 ਤੇ ਰਿਲੇਅ ਕਰਾਂਗੇ ਪਰਦੇਸ਼ੀ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ। ਦੁਪਹਿਰ 1:15 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਰੋਤਾ ਮੰਚ। 2:00 ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ, 2:15 ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਦੁਪਹਿਰ 2:30 ਤੁਸੀਂ ਸੁਣੋਗੇ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸਦਾ ਐਪੀਸੋਡ 1317 ਸੁਣੋਗੇ। ਸ਼ਾਮ 3:00 ਤੋਂ 5:00 ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3:00 ਹੋਵੇਗਾ ਪ੍ਰੋਗਰਾਮ ਸਖੀ ਸਹੇਲੀ ਤੇ 4:00 ਪ੍ਰੋਗਰਾਮ ਹੈਲੋ ਫਰਮਾਇਸ਼। ਕਿਸਾਨ ਵੀਰਾਂ ਅਤੇ ਭੈਣਾਂ ਲਈ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 5:00। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਅਨੁਮੀਤ ਕੌਰ। ਪ੍ਰੋਗਰਾਮ ਤਹਿਤ ਵਿਸ਼ਾ ਹੋਵੇਗਾ ਸਾਉਣੀ ਦੀਆਂ ਫਸਲਾਂ ਵਿਚ ਕੀੜੇ ਮਕੌੜਿਆਂ ਦੀ ਰੋਕਥਾਮ। ਇਸ ਵਿਸ਼ੇ ਤੇ ਮਾਹਿਰ ਡਾਕਟਰ ਜਾਣਕਾਰੀ ਦੇਣਗੇ ਡਾਕਟਰ ਸੁਨੀਤ ਪੰਧੇਰ। ਇਹਨਾਂ ਨਾਲ ਗੱਲਬਾਤ ਕਰਨਗੇ ਡਾਕਟਰ ਅਨੁਮੀਤ ਕੌਰ। 5:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਗੱਲਾਂ ਚੋਂ ਗੱਲ। ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀਮਦ ਭਗਵਤ ਗੀਤਾ ਯਥਾਰੂਪ, ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। 6:20 ਤੇ ਰਿਲੇਅ ਕਰਾਂਗੇ ਪਰਦੇਸ਼ੀ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ। ਸ਼ਾਮ 6:30 ਤੁਸੀਂ ਸੁਣੋਗੇ ICC ਵੋਮੈਨਸ T20 ਵਰਲਡ ਕੱਪ 2026। ਸਾਢੇ 7:00 ਰਿਲੇਅ ਕਰਾਂਗੇ ਪੰਜਾਬੀ ਵਿਚ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ। 7:40 ਤੇ ਫਿਰ ਤੋਂ ਤੁਸੀਂ ICC ਵੋਮੈਨਸ T20 ਵਰਲਡ ਕੱਪ 2026 ਦਾ ਸਿੱਧਾ ਪ੍ਰਸਾਰਣ ਸੁਣੋਗੇ। 8:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਜੋ ਕਿ ਸਾਡੇ ਸਰੋਤਿਆਂ ਦੁਆਰਾ ਭੇਜੇ ਗਏ ਖਤਾਂ ਅਤੇ ਵਟਸਐਪ ਮੈਸੇਜਸ ਤੇ ਆਧਾਰਿਤ ਹੋਵੇਗਾ। 8:45 ਤੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। 9:00 ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਰਾਤ 9:15 ਤੋਂ 11:00 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9:15 ਹੋਵੇਗਾ ਪ੍ਰੋਗਰਾਮ ਆਪਕੇ ਲਈ। 9:30 ਪ੍ਰੋਗਰਾਮ ਛਾਇਆ ਗੀਤ, 10:00 ਪ੍ਰੋਗਰਾਮ ਆਜ ਕੇ ਫਨਕਾਰ ਤੇ 10:30 ਹੋਵੇਗਾ ਪ੍ਰੋਗਰਾਮ ਢਲਤੀ ਜਾਏ ਰਾਤ ਤੇ 11:00 ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਹੋਵੇਗੀ ਸਮਾਪਤੀ। ਇਹ ਸੀ ਜਾਣਕਾਰੀ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਆਕਾਸ਼ਵਾਣੀ FM ਬਠਿੰਡਾ, FM ਐਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:15 ਅਤੇ 9 ਸਕਿੰਟ ਦਾ। ਹੁਣ ਵੇਲਾ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਸ਼ਬਦ ਸਰਵਨ ਕਰਦੇ ਹਾਂ ਭਾਈ ਸੁਰਿੰਦਰ ਸਿੰਘ ਜੋਧਪੁਰੀ ਤੇ ਉਹਨਾਂ ਦੇ ਜਥੇ ਪਾਸੋਂ ਗਾਇਨ ਕੀਤਾ ਹੋਇਆ

ਹੁਣੇ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਭਾਈ ਮਨਿੰਦਰ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਤੇ ਆਓ ਹੁਣ ਸਰਵਣ ਕਰਦੇ ਆ ਸ਼ਬਦ। ਸ਼ਬਦ ਗਾਇਨ ਕਰ ਰਹੇ ਨੇ ਭਾਈ ਸਤਵਿੰਦਰ ਸਿੰਘ ਰਾਗੀ ਤੇ ਭਾਈ ਹਰਵਿੰਦਰ ਸਿੰਘ ਰਾਗੀ।

ਸਰੋਤੇ ਨੇ ਉਹ ਆਪਣੇ ਕਮਾਕਾਰਾਂ ਤੇ ਜਾਣ ਲਈ ਤਿਆਰ ਵੀ ਹੋ ਰਹੇ ਹੋਣਗੇ। ਜਿਹੜੇ ਸਾਡੇ ਨੰਨੇ ਮੁੰਨੇ ਬੱਚੇ ਨੇ ਜੀ, ਚਲੋ ਕੋਈ ਗੱਲ ਨੀ, ਉਹ ਥੋੜਾ ਜਿਹਾ ਪਰੇਸ਼ਾਨ ਹੋ ਰਹੇ ਹੋਣਗੇ ਕਿਉਂਕਿ ਕਈਆਂ ਨੇ ਹਜੇ ਤੱਕ ਜਿਹੜਾ ਸਕੂਲ ਦਾ ਕੰਮ ਆਪਣਾ ਨਹੀਂ ਨਿਪਟਾਇਆ ਤੇ ਕੱਲ ਤੋਂ ਜਿਹੜੇ ਸਕੂਲ ਸ਼ੁਰੂ ਹੋਣ ਜਾ ਰਹੇ ਹੈ ਤੇ ਇਸ ਲਈ ਉਹਨਾਂ ਨੂੰ ਥੋੜੀ ਜਿਹੀ ਘਬਰਾਹਟ ਵੀ ਹੋ ਰਹੀ ਹੈ। ਘਬਰਾਉਣਾ ਨੀ ਜੀ, ਆਪਣਾ ਕੰਮ ਅੱਜ ਹੀ ਖਤਮ ਕਰਨਾ ਤੇ ਕੱਲ ਨੂੰ ਖੁਸ਼ੀ ਖੁਸ਼ੀ ਜਿਹੜਾ ਸਕੂਲ ਹੈ ਆਪਾਂ ਜਾਣਾ। ਅੱਜ ਜੀ ਦਿਨ ਮੰਗਲਵਾਰ, ਪ੍ਰੋਗਰਾਮ ਸੱਜਰੀ ਸਵੇਰ ਤਹਿਤ, ਸਿਲਸਿਲਾ ਹੋਵੇਗਾ ਹੱਡ ਬੀਤੀਆਂ ਝੱਗ ਬੀਤੀਆਂ ਤੇ ਕਹਾਣੀ ਪੇਸ਼ ਕਰਨਗੇ ਕਮਲਪ੍ਰੀਤ ਕੌਰ। ਗੀਤ ਸੰਗੀਤ ਦਾ ਸਿਲਸਿਲਾ ਵੀ ਹੋਵੇਗਾ ਇਸ ਪ੍ਰੋਗਰਾਮ ਦੇ ਵਿੱਚ ਤੇ ਨਾਲ ਹੀ ਗੱਲ ਕਰਾਂਗੇ ਅੱਜ ਦੇ ਦਿਨ ਬਾਰੇ ਵੀ। ਫਿਲਹਾਲ ਆਪਾਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਮੇਰੀ ਪਸੰਦ ਦੇ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ, ਜਿਸ ਨੂੰ ਆਵਾਜ਼ ਦਿੱਤੀ ਹੈ ਰਾਜ ਰਣਜੋਧ ਨੇ।

ਆਕਾਸ਼ਵਾਣੀ FM ਬਠਿੰਡਾ ਦੇ ਸਾਰੇ ਸਰੋਤਿਆਂ ਨੂੰ ਤੁਹਾਡੀ ਰੇਡੀਓ ਦੋਸਤ ਕਮਲ ਸਿੱਧੂ ਵੱਲੋਂ ਪਿਆਰ ਭਰੀ ਨਮਸਕਾਰ। ਅੱਜ ਦਾ ਸਿਲਸਿਲਾ ਹੱਡ ਬੀਤੀਆਂ ਜੱਗ ਬੀਤੀਆਂ, ਜਿਸ ਦੇ ਤਹਿਤ ਮੈਂ ਲੈ ਕੇ ਆਈ ਹਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ। ਕਹਾਣੀਕਾਰ ਨੇ ਸੰਤੋਖ ਸਿੰਘ ਧੀਰ, ਜਿਨ੍ਹਾਂ ਦਾ ਜਨਮ 2 ਦਸੰਬਰ 1920 ਈਸਵੀ ਵਿੱਚ ਹੋਇਆ। ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮਾਨ ਸਨਮਾਨ ਵੀ ਮਿਲੇ। 20 ਦੇ ਲਗਭਗ ਮਾਨ ਸਨਮਾਨ ਵੱਖ ਵੱਖ ਸੰਸਥਾਵਾਂ ਵੱਲੋਂ ਮਿਲ ਚੁੱਕੇ ਹਨ, ਜਿਨ੍ਹਾਂ ਵਿੱਚ ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਸਾਹਿਤ ਅਕਾਦਮੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਆਦਿ ਸ਼ਾਮਿਲ ਹਨ। ਆਪ ਨੇ 11 ਕਾਵਿ ਸੰਗ੍ਰਹਿ, 8 ਕਹਾਣੀ ਸੰਗ੍ਰਹਿ, 4 ਨਾਵਲ, 1 ਸਫ਼ਰਨਾਮਾ, 1 ਸਵੈ ਜੀਵਨੀ ਆਦਿ ਪੰਜਾਬੀ ਸਾਹਿਤ ਦੀ ਝੋਲੀ ਪਾਈ। ਇਹਨਾਂ ਦੀਆਂ ਪ੍ਰਮੁੱਖ ਕਹਾਣੀਆਂ ਦੀ ਗੱਲ ਕਰੀਏ ਤਾਂ ਆਪ ਦੀਆਂ ਬਹੁਤੀਆਂ ਕਹਾਣੀਆਂ ਪੇਂਡੂ ਜੀਵਨ ਅਤੇ ਸੱਭਿਆਚਾਰ ਨੂੰ ਬਾਖੂਬੀ ਪੇਸ਼ ਕਰਦੀਆਂ।

ਹਨ। ਆਪ ਦੇ ਪ੍ਰਮੁੱਖ ਕਹਾਣੀ ਸੰਗ੍ਰਹਿ ਹਨ ਸਵੇਰ ਹੋਣ ਤੱਕ, ਸਾਂਝੀ ਕੰਧ, ਸਿੱਟਿਆਂ ਦੀ ਛਾਂ, ਇੱਕ ਕੁੱਤਾ ਤੇ ਮੈਂ। ਪੰਜਾਬੀ ਦੇ ਸਿਰਕੱਢ ਕਹਾਣੀਕਾਰਾਂ ਵਿੱਚ ਆਪ ਦਾ ਮੁਕਾਮ ਹੈ। ਸੋ ਸੰਤੋਖ ਸਿੰਘ ਧੀਰ ਦੀ ਲਿਖੀ ਹੋਈ ਕਹਾਣੀ, ਜਿਸ ਨੂੰ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ, ਜਿਹੜੀ ਕਿ ਇੱਕ ਸਮਾਜਿਕ ਮੁੱਦੇ ਦੇ ਉੱਪਰ ਲਿਖੀ ਹੋਈ ਕਹਾਣੀ ਹੈ। ਇਸ ਕਹਾਣੀ ਨੂੰ ਸੁਣਾਂਗੇ ਤੇ ਜਾਣਾਂਗੇ ਕਿ ਇਹ ਕਹਾਣੀ ਸਾਨੂੰ ਕੀ ਸਿੱਖਿਆ ਦੇ ਰਹੀ ਹੈ। ਸੋ ਆਓ ਵੱਧਦੇ ਹਾਂ ਅੱਜ ਦੀ ਇਸ ਕਹਾਣੀ ਦੇ ਵੱਲ, ਤੇ ਇਸ ਕਹਾਣੀ ਦਾ ਨਾਮ ਸਾਂਝੀ ਕੰਧ। 8 ਮਹੀਨੇ ਦੀ ਖੱਜਲ ਖੁਆਰੀ ਮਗਰੋਂ ਜਦ ਕਪੂਰ ਸਿੰਘ ਵਿਚਾਰਾ ਮੱਸੀ ਘਰ ਬਣਾਉਣ ਦੀ ਪੁੱਜਤ ਵਿੱਚ ਹੋਇਆ ਤਾਂ ਰੇੜਕਾ ਸਾਂਝੀ ਕੰਧ ਉੱਤੇ ਪੈ ਗਿਆ। ਇਹ ਕੰਧ ਉਹਦੇ ਚਾਚੇ ਦੇ ਪੁੱਤਰ ਦਰਬਾਰੇ ਨਾਲ ਸਾਂਝੀ ਸੀ। ਪਿਛਲੇ ਵਰ੍ਹੇ ਦੀਆਂ ਬਾਰਿਸ਼ਾਂ ਵਿੱਚ ਕਪੂਰ ਸਿੰਘ ਦਾ ਘਰ ਢਹਿ ਗਿਆ ਸੀ। ਉਂਝ ਤਾਂ ਕਿੰਨੇ ਹੀ ਘਰ ਢਹਿ ਗਏ ਸਨ, ਪਰ ਕਪੂਰ ਸਿੰਘ ਦੇ ਘਰ ਦਾ ਢਹਿਣਾ ਪਿੰਡ ਵਿੱਚ ਸਭ ਤੋਂ ਵੱਡੀ ਦੁਰਘਟਨਾ ਸੀ। ਇੱਕ ਵੀ ਖਣ ਸਾਬਤ ਨਹੀਂ ਸੀ ਰਿਹਾ। ਪੈਸੇ ਵੱਲੋਂ ਕਪੂਰ ਸਿੰਘ ਅੱਗੇ ਹੀ ਕਮਜ਼ੋਰ ਸੀ, ਖਬਰੇ ਕਿਵੇਂ ਅੰਦਰ ਅੰਦਰੀ ਆਪਣੀ ਕਬੀਲਦਾਰੀ ਤੋਰਦਾ ਸੀ। ਪਹਿਲਾਂ ਉਹ ਮਕਾਨ ਵਾਸਤੇ ਕਰਜ਼ੇ ਲਈ ਜ਼ਿਲ੍ਹੇ ਦੇ ਦਫ਼ਤਰਾਂ ਵਿੱਚ ਧੱਕੇ ਖਾਂਦਾ ਰਿਹਾ। ਉੱਥੇ ਵਜ਼ੀਰਾਂ ਦੀਆਂ ਸਿਫਾਰਿਸ਼ਾਂ ਚੱਲਦੀਆਂ ਹਨ। ਹਾਰ ਕੇ ਉਸਨੂੰ 10 ਵਿਘੇ ਭੌਂ ਬੈ ਕਰਨੀ ਪਈ। ਕਿੰਨਾ ਕੁ ਚਿਰ ਬਗਾਨੇ ਘਰਾਂ ਵਿੱਚ ਟੱਬਰ ਰੁਲਦਾ ਰਹੇ, ਇੱਟਾਂ ਸੁਟਾ ਲਈਆਂ, ਸੀਮੈਂਟ ਦਾ ਵੀ ਬੰਦੋਬਸਤ ਹੋ ਗਿਆ, ਪਰ ਜਦ ਤੱਕ ਦਰਬਾਰੇ ਨਾਲ ਗੱਲ ਨਾ ਖੋਲ੍ਹੀ ਜਾਵੇ ਕੰਮ ਕਿਵੇਂ ਸ਼ੁਰੂ ਹੋ ਸਕਦਾ ਸੀ। ਸਾਹਮਣੇ ਗਲੀ ਸੀ, ਕਿਸੇ ਦਾ ਰੌਲਾ ਨਹੀਂ। ਸੱਜੇ ਪਾਸੇ ਦੀ ਕੰਧ ਚਾਚੀ ਰਾਮ ਕੌਰ ਨਾਲ ਸਾਂਝੀ ਸੀ। ਕਪੂਰ ਸਿੰਘ ਦੇ ਨਾਲ ਹੀ ਕੁਝ ਹਿੱਸਾ ਉਹਦੇ ਘਰ ਦਾ ਵੀ ਡਿੱਗ ਪਿਆ ਸੀ, ਜਿਸ ਤੋਂ ਉਹ ਆਪ ਤੰਗ ਸੀ ਤੇ ਉਹਨੂੰ ਆਪ ਕੰਧ ਦੀ ਲੋੜ ਸੀ। ਪਿਛਲੇ ਪਾਸੇ ਚੰਨਣ ਸਿੰਘ ਚੀਨੀਏ ਦੀ ਆਬਾਦੀ ਸੀ। ਕਦੇ ਨਾ ਕਦੇ ਉਹਨੇ ਵੀ 2 ਖਣ ਆਬਾਦੀ ਵਿੱਚ ਛੱਤਣੇ ਸਨ, ਇਸ ਲਈ ਉਹਨੇ ਸ਼ਤੀਰ ਧਰਨ ਵੇਲੇ ਅੱਧ ਦੇਣਾ ਮੰਨ ਲਿਆ। ਝਗੜਾ ਤਾਂ ਸਾਰਾ ਦਰਬਾਰੇ ਵਾਲੀ ਖੱਬੀ ਬਾਹੀ ਦਾ ਹੀ ਸੀ ਤੇ ਇਹ ਝਗੜਾ ਥੋੜੇ ਕੀਤਿਆਂ ਮੁੱਕਦਾ ਨਾ ਸੀ ਦਿਸਦਾ। 1-2 ਵਾਰ ਕੰਧ ਕਰਨ ਲਈ ਕਪੂਰ ਸਿੰਘ ਨੇ ਦਰਬਾਰੇ ਨੂੰ ਆਖਿਆ, ਪਰ ਉਹਨੇ ਕੋਈ ਹਾਂ ਹੂੰ ਨਾ ਕੀਤੀ, ਸਗੋਂ ਰੁੱਖਾ ਜਵਾਬ ਦਿੰਦਿਆਂ ਕਿਹਾ, ਜਦ ਕੰਧਾਂ ਦੇ ਸਮੇਂ ਆਉਣਗੇ ਕੰਧਾਂ ਦੇਖੀਆਂ ਜਾਣਗੀਆਂ। ਪਰ ਕਪੂਰ ਸਿੰਘ ਲਈ ਹੁਣ ਹੋਰ ਸਮਾਂ ਕਦੋਂ ਹੋਣਾ ਸੀ, ਜਿਹੜਾ ਘਰੋਂ ਬੇਘਰ ਹੋਇਆ ਬੈਠਾ ਸੀ। ਦਰਬਾਰੇ ਵਾਲੀ ਇਹ ਕੰਧ ਵਡਾਰੂਆਂ ਵੇਲੇ ਦੀ ਕੱਚੀ ਤੇ ਥਾਂ ਥਾਂ ਤੋਂ ਗਈ ਹੋਈ ਸੀ। ਕਈ ਥਾਂ ਤਾਂ 4-4 ਉਂਗਲਾਂ ਦੀਆਂ ਪੱਗਾਂ ਖੁੱਲੀਆਂ ਹੋਈਆਂ ਸਨ, ਉਂਝ ਵੀ ਥੋਥੜ ਜਿਵੇਂ ਰੇਹੀ ਦੀ ਖਾਈ ਹੁੰਦੀ ਹੈ। ਆਰ ਪਾਰ ਕਈ ਮੋਰੀਆਂ, ਪਿੱਛੋਂ ਕੋਠੜੀ ਦੇ ਸ਼ਤੀਰ ਦੱਬੇ ਹੋਏ ਤੇ ਛੱਤ ਝੁਕੀ ਹੋਈ ਸੀ। ਲੋੜ ਅਸਲ ਵਿੱਚ ਦਰਬਾਰੇ ਨੂੰ ਵੀ ਕੰਧ ਦੀ ਓਨੀ ਹੀ ਸੀ ਜਿੰਨੀ ਕਪੂਰ ਸਿੰਘ ਨੂੰ ਸੀ। ਨਵੀਂ ਕੰਧ ਮਾੜੀ ਵੀ ਕਿਸ ਨੂੰ ਰਹਿੰਦੀ ਸੀ, ਪਰ ਬਹਾਨੇ ਲਈ ਇੱਕ ਲੇਖੇ ਉਸਨੂੰ ਇਸ ਕੰਧ ਬਿਨਾਂ ਸਰਦਾ ਵੀ ਸੀ। ਉਸਦੇ ਕੋਲ 2 ਘਰ ਸਨ। ਇਸ ਪੁਰਾਣੇ ਕੋਠੇ ਵਿੱਚ ਉਹਦਾ ਕੱਖ ਕੰਡਾ ਤੇ ਡੰਗਰ ਵੱਛਾ ਹੁੰਦਾ ਸੀ। ਆਪ ਉਹ ਇਸ ਤੋਂ ਅਗਲੇ ਘਰ ਵਿੱਚ ਰਹਿੰਦੇ ਸਨ, ਜਿਸ ਦੀ ਹਾਲਤ ਬੜੀ ਚੰਗੀ ਸੀ ਤੇ ਜੋ ਉਹਨਾਂ ਦੇ ਗੁਜ਼ਾਰੇ ਲਈ ਕਾਫੀ ਸੀ। ਪਰ ਕਪੂਰ ਸਿੰਘ ਨੂੰ ਤਾਂ ਕੰਧਾਂ ਬਣਾਏ ਬਿਨਾਂ ਕਿਸੇ ਤਰ੍ਹਾਂ ਵੀ ਨਹੀਂ ਸਰਦਾ ਸੀ। ਨਵੇਂ ਘਰ ਉੱਤੇ ਜਿਸ ਨੇ ਨਵੇਂ ਸਿਰਿਓਂ ਪੈਸਾ ਲਾਉਣਾ ਹੋਵੇ, ਹੁਣ ਉਹ ਕੱਚ ਵੀ ਕਿਉਂ ਰੱਖੇ। 3 ਪਾਸਿਆਂ ਦੀਆਂ ਕੰਧਾਂ ਪੱਕੀਆਂ ਨਿਕਲਦੀਆਂ ਸਨ, ਇਸ ਚੌਥੀ ਨੂੰ ਕੱਚੀ ਰੱਖ ਕੇ ਉਹ ਮਕਾਨ ਦੀ ਜਖਣਾ ਕਿਵੇਂ ਪੁੱਟ ਸਕਦਾ ਸੀ। ਪੱਕੀਆਂ ਕੰਧਾਂ ਉੱਤੇ ਕਦੇ ਚੁਬਾਰੇ ਵੀ ਬਣ ਸਕਦੇ ਹਨ, ਕੱਚੀਆਂ ਤੇ ਬੋਧੀਆਂ ਕੰਧਾਂ ਦੇ ਅੱਗੇ ਬੁੜੇ ਹੱਥ ਲੱਗੇ ਸਨ। ਕਪੂਰ ਸਿੰਘ ਬੜਾ ਤੰਗ ਪਿਆ। ਸ਼ਰੀਕ ਕਹਿੰਦੇ ਹੁੰਦੇ ਨੇ, ਮਿੱਟੀ ਦਾ ਵੀ ਬੁਰਾ, ਉਹਨੂੰ ਰਹਿ ਰਹਿ ਕੇ ਦਰਬਾਰੇ ਤੇ ਗੁੱਸਾ ਆਉਂਦਾ, ਪਰ ਗੁੱਸੇ ਨਾਲ ਉਹ ਜਾਣਦਾ ਸੀ ਕੰਮ ਸਰਨਾ ਨਹੀਂ। ਚਾਚੀ ਰਾਮ ਕੌਰ, ਚੰਨਣ ਸਿੰਘ ਚੀਨੀਆ ਤੇ ਹੋਰ ਕਈਆਂ ਨੂੰ ਉਹਨੇ ਆਖਿਆ ਕਿ ਉਹ ਹੀ ਦਰਬਾਰੇ ਨੂੰ ਜਾ ਕੇ ਸਮਝਾਉਣ, ਪਰ ਦਰਬਾਰਾ ਸੀ ਕਿ ਰੱਸੀ ਦਾ ਸੱਪ ਬਣਿਆ ਬੈਠਾ ਸੀ। ਗਲੀ ਗੁਆਂਢ, ਮਿੱਤਰ ਪਿਆਰਾ ਜਦ ਕਿਸੇ ਨੂੰ ਵੀ ਆਈ ਗਈ ਨਾ ਦਿੱਤੀ ਤਾਂ ਉਸਨੇ ਸੋਚਿਆ ਇੱਕ ਵਾਰ ਫੇਰ ਜਾ ਕੇ ਆਪ ਦਰਬਾਰੇ ਨੂੰ ਸਮਝਾਵੇ, ਖਬਰੇ ਕੋਈ ਗੱਲ ਉਹਦੀ ਅਕਲ ਵਿੱਚ ਪੈ ਜਾਵੇ। ਅਗਲੀ ਸਵੇਰ ਉਹਨੇ ਦਰਬਾਰੇ ਦੇ ਬੂਹੇ ਅੱਗੇ ਥੋੜਾ ਅਹੋਲ ਕੇ ਆਵਾਜ਼ ਮਾਰੀ। ਅੰਦਰੋਂ ਕੁੜੀ ਨੇ ਦੱਸਿਆ ਉਹ ਪਟਵਾਰੀ ਵੱਲ ਗਿਆ ਹੈ। ਕਪੂਰ ਸਿੰਘ ਮਗਰੇ ਤੁਰ ਪਿਆ। ਉੱਥੇ ਹੀ 2 ਆਦਮੀਆਂ ਸਾਹਮਣੇ ਗੱਲ ਕਰਨੀ ਯੋਗ ਸਮਝੀ। ਜਾਂਦੇ ਨੂੰ ਅੱਗੇ ਰਾਮ ਰਤਨ ਪਟਵਾਰੀ, ਥੰਮਾ ਸਿੰਘ ਸਰਪੰਚ, ਟੁੰਡਾ ਲੰਬੜਦਾਰ ਤੇ 1-2 ਹੋਰ ਆਦਮੀ ਮੰਜਿਆਂ ਉੱਤੇ ਬੈਠੇ ਸਨ। ਦਰਬਾਰਾ ਪਟਵਾਰੀ ਦੀ ਪੈਂਦ ਬੈਠਾ ਜਿਵੇਂ ਕੁਝ ਲਿਖਵਾ ਰਿਹਾ ਸੀ। ਕਪੂਰ ਸਿੰਘ ਨੇ ਸਾਰਿਆਂ ਨੂੰ ਹੀ ਸਾਂਝੇ ਮੰਨ ਕੇ ਦਰਬਾਰੇ ਨੂੰ ਧੀਰਜ ਨਾਲ ਆਖਿਆ, ਭਾਈ ਦਰਬਾਰਾ ਸਿਆਂ, ਕੰਧ ਦਾ ਫਿਰ ਹੁਣ ਕਿੱਕਣ ਕਰਨਾ? ਕਿਹੜੀ ਕੰਧ? ਦਰਬਾਰੇ ਨੇ ਪੈਰਾਂ ਉੱਤੇ ਪਾਣੀ ਨਾ ਪੈਣ ਦਿੱਤਾ। ਤੂੰ ਭੁੱਲਿਆ ਹੋਇਆ ਏ? ਕਪੂਰ ਸਿੰਘ ਬੋਲਿਆ, ਆਪਣੀ ਸਾਂਝੀ? ਮੈਨੂੰ ਨੀ ਲੋੜ ਕੰਧ ਕਰਨ ਦੀ। ਓਪਰਿਆ ਵਾਂਗ ਦਰਬਾਰੇ ਨੇ ਉਹਦੇ ਵੱਲੋਂ ਮੂੰਹ ਫੇਰ ਕੇ ਹਵਾ ਵਿੱਚ ਖਾਲੀ ਝਾਕਦਿਆਂ ਕਿਹਾ, ਜੇ ਤੈਨੂੰ ਲੋੜ ਨਹੀਂ ਮੈਨੂੰ ਤਾਂ ਹੈ। ਕਪੂਰ ਸਿੰਘ ਨਿਮਾਣਾ ਹੋ ਕੇ ਬੋਲਿਆ, ਪਰ ਇਹ ਗੱਲ ਦਰਬਾਰੇ ਦੇ ਨੇੜਿਓਂ ਵੀ ਨਾ ਗਈ। ਉਹਨੇ ਹੋਰ ਵੀ ਰੁੱਖੀ ਤਰ੍ਹਾਂ ਕਿਹਾ, ਤੈਨੂੰ ਲੋੜ ਹੈ ਤਾਂ ਤੂੰ ਕਰ ਲੈ, ਮੈਂ ਕਿਵੇਂ ਕਰ ਸਕਦਾ ਭਲਾ? ਐਡੀ ਵੱਡੀ ਕੰਧ, ਕੱਲਾ 40 ਫੁੱਟ ਲੰਬੀ, 14 ਫੁੱਟ

ਉੱਚੀ, ਡੂਢ ਇੱਟ ਚੌੜੀ, ਫਿਰ ਮੇਰੇ ਸਿਰ ਆਸਾਨ ਹੈ। ਹਸਾਨ ਤਾਂ ਨਹੀਂ, ਮੇਰਾ ਕੰਮ ਤਾਂ ਅਟਕਿਆ ਖੜਾ, ਮੈਨੂੰ ਜ਼ਿੰਮੇਵਾਰੀ ਹੈ ਤੇਰੇ ਕੰਮ ਦੀ, ਅਟਕਿਆ ਤਾਂ ਅਟਕਿਆ ਰਹੇ, ਦਰਬਾਰਾ ਸਿੰਘ ਨੇ ਆਖਿਆ। ਕੋਲੋਂ ਪਟਵਾਰੀ ਨੇ ਹੌਲੀ ਜਿਹੀ ਆਖਿਆ, ਕਾਹਨੂੰ ਬੱਖੋ ਚੌੜ ਹੁੰਦੇ ਹੋ, ਮੁਕਾ ਲਓ ਰਲ ਕੇ। ਪਰ ਸਰਪੰਚ ਨੇ ਮਲਵੀ ਜੀਭ ਨਾਲ ਦੱਬ ਕੇ ਟੋਕਿਆ, ਆਪਾਂ ਨੇ ਕਾਹਨੂੰ ਆਉਣਾ ਵਿੱਚ ਪਟਵਾਰੀ ਜੀ, ਭਾਈ ਭਾਈ ਨੇ, ਆਪੇ ਸਮਝਣਗੇ। ਕਪੂਰ ਸਿੰਘ ਸਰਪੰਚ ਦਾ ਰੁੱਖ ਤਾੜ ਗਿਆ। ਅੱਗੇ ਵੀ ਉਹ ਕਈ ਵਰਿਆਂ ਤੋਂ ਉਹਦੇ ਨਾਲ ਲੱਗਦਾ ਆਉਂਦਾ ਸੀ। ਦਰਬਾਰੀ ਖੱਪੜ ਨੂੰ ਇਹਨਾਂ ਗੱਲਾਂ ਦੀ ਕੀ ਸਮਝ ਸੀ। ਹੁਣ ਜੇ ਕਪੂਰ ਸਿੰਘ ਦਾ ਭਾਈ ਹੀ ਸਰਪੰਚ ਨੂੰ ਉਹਦੇ ਖਿਲਾਫ ਵਰਤਣ ਲਈ ਮਿਲੇ ਤਾਂ ਹੋਰ ਉਹਨੂੰ ਕੀ ਚਾਹੀਦਾ। ਉਹਨੇ ਹੋਰ ਨਰਮ ਹੋ ਕੇ ਦਰਬਾਰੀ ਨੂੰ ਸਮਝਾਉਣਾ ਚਾਹਿਆ। ਦਰਬਾਰਾ ਸਿਆ, ਮੈਂ ਤੈਨੂੰ ਮਿੰਨਤ ਨਾਲ ਕਹਿਣਾ, ਆਪਾਂ ਕਬੀਲਦਾਰ ਹਾਂ, ਲੜਦੇ ਚੰਗੇ ਨਹੀਂ ਲੱਗਦੇ, ਆ ਰਲ ਕੇ ਕੰਧ ਬਣਾਈਏ, ਤੂੰ ਹਾਂ ਕਰ, ਜਿੱਕਣ ਕਹੇਗਾ ਮੈਂ ਉੱਕਣੇ ਕਰ ਲੂ। ਮਾੜੀ ਮੋਟੀ ਕੰਧੋਲੀ ਹੁੰਦੀ ਮੈਂ ਤੈਨੂੰ ਕਹਿਣਾ ਵੀ ਨਹੀਂ ਸੀ, ਸਾਰਾ ਭਾਰ ਚੱਕ ਲੈਂਦਾ। ਸਾਰਾ ਭਾਰ ਚੱਕਣਾ ਮੈਨੂੰ ਵੀ ਔਖਾ ਹੈ, ਤੂੰ ਮੈਨੂੰ ਬਹੁਤਾ ਚੱਕਾ ਦੇ, ਆਪ ਥੋੜਾ ਚੱਕ ਲਈ। ਕਪੂਰ ਸਿੰਘ ਦੀ ਨਰਮਾਈ ਨੇ ਦਰਬਾਰੇ ਦੀ ਅੜਬਾਈ ਕੁਝ ਢਿੱਲੀ ਕਰ ਦਿੱਤੀ, ਘੁੱਟੀਆਂ ਉਹਦੇ ਮੱਥੇ ਵਿੱਚੋਂ ਮਿਟਣ ਲੱਗੀਆਂ। ਪਲ ਦੀ ਪਲ ਹਾਂ ਕਰ ਦੇਣ ਲਈ ਉਹਦਾ ਜੀ ਵੀ ਕੀਤਾ, ਪਰ ਉਦੋਂ ਹੀ ਹੌਲੀ ਜਿਹੀ ਸਰਪੰਚ ਖੰਗੂਰਿਆ, ਇੰਨੀ ਹੌਲੀ ਤੇ ਇੰਨਾ ਬੇਮਲੂਮ, ਜਿਸ ਵਿਚਲੀ ਰਮਜ਼ ਨੂੰ ਸਿਰਫ ਦਰਬਾਰਾ ਹੀ ਸਮਝ ਸਕੇ। ਦਰਬਾਰੇ ਨੂੰ ਫੇਰ ਵੱਟ ਚੜ ਗਿਆ ਤੇ ਉਹਦੇ ਪੱਧਰ ਹੁੰਦੇ ਮੱਥੇ ਦੀਆਂ ਘੁੱਟੀਆਂ ਫੇਰ ਸੰਘਣੀਆਂ ਹੋ ਗਈਆਂ। ਉਹ ਮੈਂ ਸ਼ੁਦਾਈ ਆ ਜਿਹੜਾ ਮੱਲੋ ਮੱਲੀ ਕਿਸੇ ਦਾ ਭਾਰ ਚੁੱਕਦਾ ਫਿਰਾਂ, ਪਰ ਤੈਨੂੰ ਇਨਕਾਰ ਕਿਹੜੀ ਗੱਲੋਂ ਹੈ। ਕਪੂਰ ਸਿੰਘ ਨੇ ਫੇਰ ਵੀ ਭਾਈ ਬੰਦੀ ਵਰਤੀ, ਕੀ ਕਰੇ ਉਹਨੂੰ ਲੋੜ ਜੋ ਸੀ, ਮੇਰੇ ਚ ਨਹੀਂ ਜਾਨ ਪੈਸਾ ਖਰਚਣ ਦੀ, ਮੈਂ ਫਾਹੇ ਚੜਾ। ਦਰਬਾਰਾ ਉਸੇ ਤਰ੍ਹਾਂ ਹਵਾ ਨੂੰ ਘੂਰਦਾ ਸੀ, ਖਰਚ ਹਲੇ ਮੈਂ ਕਰ ਦਿੰਨਾ, ਤੂੰ ਫੇਰ ਦੇ ਦੇਵੀਂ, ਜਦ ਹੋਣਗੇ ਉਦੋਂ ਦੇ ਦੇਈ, ਮੈਂ ਐਵੇਂ ਤੇਰੀ ਜੁੱਤੀ ਹੇਠਾਂ ਵਾਂ। ਦਰਬਾਰਾ ਕਿਸੇ ਰਾਹ ਵੀ ਨਹੀਂ ਸੀ ਤੁਰਨ ਦਿੰਦਾ, ਭਾਈ ਜੇ ਮਿੱਤਰ ਹੋਵੇ ਤਾਂ ਉਹਦੇ ਵਰਗਾ ਕੋਈ ਮਿੱਤਰ ਨਹੀਂ, ਜੇ ਭਾਈ ਦੁਸ਼ਮਣ ਬਣ ਜਾਵੇ ਤਾਂ ਉਹਦੇ ਵਰਗਾ ਕੋਈ ਦੁਸ਼ਮਣ ਨਹੀਂ। ਟੁੰਡੇ ਲੰਬੜਦਾਰ ਨੇ ਗੱਲ ਮੁਕਾਉਣੀ ਚਾਹੀ, ਲੈਣਾ ਦੇਣਾ ਤਾਂ ਬਣਿਆ ਹੋਇਆ ਹੀ ਹੈ, ਕੋਈ ਡਰ ਨਹੀਂ ਅੱਗੜ ਪਿੱਛੜ ਦਾ। ਕਪੂਰ ਸਿੰਘ ਦੀ ਹਾਲਤ ਉੱਤੇ ਉਹਨੂੰ ਤਰਸ ਆ ਰਿਹਾ ਸੀ। ਤੈਨੂੰ ਨਹੀਂ ਪਤਾ ਚਾਚਾ, ਦਰਬਾਰੇ ਨੇ ਝੱਟ ਤਾੜ ਦਿੱਤਾ, ਉਹ ਚੁੱਪ ਕਰ ਗਿਆ। ਕਿਹੜਾ ਲੱਕੜ ਤੋਂ ਆਪਣੀ ਹੇਠੀ ਕਰਾਵੀ। ਕਪੂਰ ਸਿੰਘ ਦੁਖੀ ਹੋ ਗਿਆ, ਕੀ ਕਰੇ ਕੀ ਨਾ ਕਰੇ, ਇਹ ਬੇਈਮਾਨ ਕਿਸੇ ਪਾਸੇ ਨਹੀਂ ਮੰਨਦਾ। ਪੱਲਿਓਂ 400 ਰੁਪਇਆ ਲਾ ਕੇ ਉਹਨਾਂ ਮੁਫ਼ਤ ਵਿੱਚ ਕੰਧ ਬਣਾ ਕੇ ਦੇ ਦਿਓ ਤਾਂ ਲੋੜ ਹੈ, ਜੇ ਅੱਧ ਮੰਗੋ ਤਾਂ ਲੋੜ ਨਹੀਂ। ਉਹ ਜਾਣੇ ਕੰਧ ਤਾਂ ਇਹਨੂੰ ਆਪਣੀ ਲੋੜ ਨੂੰ ਬਣਾਉਣੀ ਪੈਣੀ ਹੈ, ਉਹ ਕਿਉਂ ਖਾਮ ਖਾ ਹਾਮੀ ਭਰੇ, ਸ਼ਤੀਰ ਉਹਦੇ ਕੋਈ ਲਾ ਹੀ ਨਹੀਂ ਸਕਦਾ। ਦਰਬਾਰਾ ਸਿਆਂ, ਕਪੂਰ ਸਿੰਘ ਬਿਰਬਿਰ ਕਰਨ ਲੱਗਾ, ਮੇਰੇ ਹਾਲ ਕੰਨੀ ਦੇਖ, ਕਿੰਨਾ ਚਿਰ ਹੋ ਗਿਆ ਮੈਨੂੰ ਰੁਲਦੇ ਨੂੰ, ਹੁਣ ਤੂੰ ਐਵੇਂ ਅੜਿੱਕਾ ਨਾ ਡਾ, ਜਿੱਕਣ ਕਹੇਗਾ ਉੱਕਣੇ ਕਰ ਲਾਂਗੇ। ਨਿੱਕਾ ਜਿਹਾ ਖੰਗੂਰਾ ਫੇਰ ਸੁਣਿਆ, ਦਰਬਾਰੇ ਵਿੱਚ ਜਿਵੇਂ ਓਪਰੀ ਹਵਾ ਆ ਗਈ ਹੋਵੇ। ਬਿਨਾਂ ਅੱਖ ਮਿਲਾਈ ਉਹਨੇ ਕੋਰਾ ਹੋ ਕੇ ਆਖਿਆ, ਮੇਰਾ ਹਾਲ ਕਿਹੜਾ ਚੰਗਾ, ਮੈਂ ਤੇਰੇ ਹਾਲ ਕੰਨੀ ਦੇਖਾਂ। ਪਟਵਾਰੀ, ਸਰਪੰਚ ਤੇ ਲੰਬੜਦਾਰ ਤੇ ਹੋਰ ਸਾਰੇ ਚੁੱਪ ਕਰਕੇ ਸੁਣਦੇ ਰਹੇ। ਕਪੂਰ ਸਿੰਘ ਨੇ ਹੋਰ ਸੋਚ ਕੇ ਹੋਰ ਸਮਾਈ ਨਾਲ ਆਖਿਆ, ਡੂਢ ਇੱਟ ਦੀ ਨਾ ਸਹੀ, ਇੱਕ ਇੱਟ ਨਹੀਂ ਕਰ ਲੈ, ਇੱਕ ਇੱਟ ਨਹੀਂ ਕਰਨੀ ਕੱਚੀ ਕਰ ਲੈ, ਕੱਚੀ ਨਾ ਪੱਕੀ, ਚੱਲ ਤੂੰ ਇੱਟਾਂ ਦਾ ਹੀ ਅੱਧ ਦੇ ਦੇ, ਮਜ਼ੂਰੀ ਨਾ ਸਹੀ। ਉਹਨੇ ਹੋਰ ਕਾਂਪ ਖਾਧੀ, ਪਰ ਦਰਬਾਰਾ ਤਾਂ ਇੱਕੋ ਆਟੇ ਦਾ ਸ਼ੀ ਸੀ, ਹੋਰ ਵਿਗੜ ਕੇ ਬੋਲਿਆ, ਜਦ ਮੈਂ ਕੇਰਾ ਕਹਿ ਦਿੱਤਾ ਮੈਨੂੰ ਨਹੀਂ ਲੋੜ, ਮੈਂ ਨਹੀਂ ਕਰਨੀ, ਮੈਨੂੰ ਨਾ ਕਹੀ। ਜੇ ਕੰਧ ਕਪੂਰ ਸਿੰਘ ਵੀ ਕਰੇ ਤਾਂ ਵੀ ਢਾਉਣ ਵੇਲੇ ਤਾਂ ਆਦੀ ਦਾ ਕੋਲ ਹੋਣਾ ਵੀ ਜ਼ਰੂਰੀ ਹੈ, ਆਪਣੇ ਘਰ ਨੂੰ ਸਾਂਭਣਾ, ਸ਼ਤੀਰਾਂ ਹੇਠ ਥੰਮੀਆਂ ਦੇਣੀਆਂ। ਉਹਨੇ ਫਿਰ ਵੀ ਠਰੰਮੇ ਨਾਲ ਆਖਿਆ, ਪਰ ਤੇਰੀ ਰਜ਼ਾਮੰਦੀ ਬਿਨਾਂ ਮੈਂ ਕੰਧ ਨੂੰ ਛੇੜਾਂ ਵੀ ਕਿਵੇਂ, ਤੂੰ ਕੰਧ ਕੋਲ ਖੜ, ਕੰਧ ਬਣੂਗੀ ਤਾਂ ਢਹਿ ਕੇ ਹੀ, ਮੈਂ ਤਾਂ ਸਰਦਾਰ ਜੀ ਅੱਗ ਨਹੀਂ ਲਾਉਣ ਜਾਂਦਾ ਕੰਧ ਨੂੰ, ਤੂੰ ਕਹਿੰਦਾ ਕੋਲ ਖੜ, ਮੈਨੂੰ ਚੱਟੀ ਪਈ ਹੈ। ਨਾ ਬਈ, ਵਿੱਚੋਂ ਹੀ ਕਿਸੇ ਨੇ ਦਰਬਾਰੇ ਦੀ ਗੱਲ ਤੋਂ ਆਖਿਆ, ਆਹ ਤਾਂ ਬੈਜੇ ਹੈ। ਹੁਣ ਤਾਂ ਕਪੂਰ ਸਿੰਘ ਨੂੰ ਵੀ ਅੱਗ ਲੱਗ ਗਈ, ਇਹਨੂੰ ਕਹਿੰਦੇ ਨੇ ਸ਼ਰੀਕ। ਉਹਨੇ ਦਿਲ ਵਿੱਚ ਆਖਿਆ, ਬੰਦਾ ਕਿੱਥੋਂ ਕੁ ਤੱਕ ਸਬਰ ਕਰਦਾ ਰਹੇ। ਤਾਂ ਵੀ ਉਹ ਤੱਤ ਨੂੰ ਮਾਰ ਕੇ ਪਰ ਥੋੜਾ ਤੇਜ਼ ਹੋ ਕੇ ਬੋਲਿਆ, ਜੇ ਮੈਂ ਬਣਾ ਲਾਂ ਤਾਂ ਤੂੰ ਸ਼ਤੀਰ ਤਾਂ ਨਹੀਂ ਧਰੇਗਾ ਮੇਰੀ ਕੰਧ ਉੱਤੇ, ਸ਼ਤੀਰ ਧਰਨੋਂ ਮੈਨੂੰ ਕਿਹੜਾ ਰੋਕ ਸਕਦਾ, ਮੈਂ ਮਾਲਕ ਹਾਂ ਕੰਧ ਦਾ। ਦਰਬਾਰੀ ਨੇ ਹਿੱਕ ਥਾਪੜੀ, ਤੇਰੇ ਕੱਲੇ ਦੀ ਕੰਧ ਹੈ, ਮੇਰੀ ਨਹੀਂ, ਤੂੰ ਬਹੁਤਾ ਮਾਲਕ ਹੈ, ਜੇ ਭਖੇ ਨਾ ਕਪੂਰ ਸਿੰਘ ਤਾਂ ਹੋਰ ਕੀ ਕਰੇ। ਦਰਬਾਰੇ ਨੇ ਹੋਰ ਉਲਟੀ ਤਾੜੀ ਮਾਰੀ, ਮੈਂ ਤਾਂ ਸਰਦਾਰ ਜੀ ਤੇਰੇ ਉੱਤੇ ਅਰਜ਼ੀ ਦੇਣੀ ਹੈ, ਤੂੰ ਭਾਲਦਾ ਅੱਧ, ਤੇਰਾ ਕੋਠਾ ਢਹਿਣ ਨਾਲ ਕੰਧ ਹੋ ਗਈ ਨੰਗੀ, ਜੋ ਮੀਹਾਂ ਵਿੱਚ ਨੰਗੀ ਕੰਧ ਮੇਰਾ ਕੋਠਾ ਲੈ ਕੇ ਬਹਿ ਗਈ ਤਾਂ ਕੌਣ ਹੋਇਆ ਜ਼ਿੰਮੇਵਾਰ। ਹੁਣ ਤਾਂ ਕਪੂਰ ਸਿੰਘ ਹੋਰ ਵੀ ਭੜਕ ਪਿਆ, ਤੂੰ ਲਾ ਲਈ ਜਿਹੜਾ ਜ਼ੋਰ ਲਾਉਣਾ, ਮੈਂ ਜਾਣਦਾ ਕਿਹੜਾ ਵਕੀਲ ਤੇਰੇ ਅੰਦਰ ਬੋਲਦਾ, ਅਰਜ਼ੀ ਦਿਓ ਇਹ ਨਗੌਰਾ ਮੇਰੇ ਉੱਤੇ, ਹੁਣ ਗਿਣ ਕੇ ਲਈ ਤੂੰ ਹਰਜ਼ਾਨਾ ਮੇਰੇ ਕੋਲੋਂ ਹਵੇਲੀ ਦਾ, ਚੱਲ ਮੈਂ ਢਾਉਣਾ ਕੰਧ, ਆ ਹਟਾ ਤੂੰ ਮੈਨੂੰ। ਦਰਬਾਰਾ ਭਾਵੇਂ ਕਪੂਰ ਸਿੰਘ ਤੋਂ ਕੁਝ ਛੋਟਾ ਸੀ ਤੇ ਸਰੀਰ ਦਾ ਵੀ ਲਿੱਸਾ ਸੀ ਤੇ ਅੱਗੇ ਕਦੇ ਉਹਦੇ ਸਾਹਮਣੇ ਇਉਂ ਬੋਲਿਆ ਵੀ ਨਹੀਂ ਸੀ, ਪਰ ਚੱਕ ਬੁਰੀ ਹੁੰਦੀ ਹੈ। ਦਰਬਾਰਾ ਉੱਠ ਕੇ ਖੜਾ ਹੋ ਗਿਆ ਤੇ ਬਾਹਾਂ ਚੜਾ ਕੇ ਗੜਕੇ ਨਾਲ ਬੋਲਿਆ, ਤੂੰ ਹੱਥ ਤਾਂ ਲਾ ਕੰਧ ਨੂੰ। ਨੇੜੇ ਹੀ ਸੀ, ਦੋਵੇਂ ਉਲਝ ਪੈਂਦੇ ਕਿ ਟੁੰਡੇ ਲੰਬੜਦਾਰ ਨੇ ਝੱਟ ਉੱਠ

ਕੇ ਦਰਬਾਰੀ ਨੂੰ ਡੱਕ ਦਿੱਤਾ ਤੇ ਕਪੂਰ ਸਿੰਘ ਨੂੰ ਚਲੇ ਜਾਣ ਦੀ ਸਹਿਮਤ ਕੀਤੀ। ਕਪੂਰ ਸਿੰਘ ਉੱਥੋਂ ਤੁਰ ਪਿਆ। ਮੈਂ ਕਿਹਾ ਚੱਲ ਤਾਂ ਸਹੀ, ਮੈਂ ਢੋਣਾ, ਤੂੰ ਹਟਾਈ, ਦੇਖੀ ਨਾਲੇ ਹੁਣ ਕੰਧ ਬਣਦੀ ਕਿਵੇਂ ਹੈ, ਨਾਲੇ ਨਾ ਦਈ ਖੰਭਲਾਂ ਤੂੰ ਅੱਧ। ਪਟਵਾਰਖਾਨੇ ਦਾ ਬੂਹਾ ਲੰਘਦਿਆਂ ਉਹ ਕਹਿ ਰਿਹਾ ਸੀ। ਸਾਰਾ ਪਿੰਡ ਦਰਬਾਰੀ ਨੂੰ ਕੋਸਣ ਲੱਗਾ। ਬਹੁਤ ਮਾੜੀ ਗੱਲ ਹੈ ਦਰਬਾਰੀ ਖਾਤਰ, ਕਿਸੇ ਲੋਟ ਤਾਂ ਬੰਦਾ ਮੰਨਣਾ ਚਾਹੀਦਾ। ਕਪੂਰ ਸਿੰਘ ਦੁਚਿੱਤੀ ਵਿੱਚ ਪੈ ਗਿਆ, ਘਰ ਬਣਾਵੇ ਜਾਂ ਨਾ ਬਣਾਵੇ, ਇਦੋਂ ਚੰਗਾ ਤਾਂ ਉਹ ਪਿੰਡੋਂ ਬਾਹਰ ਜਾ ਕੇ ਹੀ ਵੱਸ ਲਵੇ। ਕੰਧ ਬਣਦੀ ਦਿਸਦੀ ਨਹੀਂ, ਅੱਧੀ ਵੱਢ ਕੇ ਬਣਾਉਣਾ ਜਾਂ ਠੋਕਰਾਂ ਕਰਨ ਵਿੱਚ ਉਹ ਗੱਲ ਨਹੀਂ, ਚਾਰ ਚੁਫੇਰਿਓ ਪੱਕਾ ਸੋਹਣਾ ਟੱਲੀ ਵਰਗਾ ਚਕੋਰ ਘਰ ਬਣ ਜਾਂਦਾ। ਅਖੀਰ ਉਹਨੇ ਫੈਸਲਾ ਕੀਤਾ ਉਹ ਕੰਮ ਸ਼ੁਰੂ ਕਰੇ। ਜਦ ਕੰਧ ਉੱਤੇ ਕੰਮ ਆ ਗਿਆ ਤਾਂ ਆਪੇ ਕੋਈ ਨਾ ਕੋਈ ਰਾਹ ਨਿਕਲ ਆਊ। ਅੜਿਆ ਤਾਂ ਕਿਸੇ ਦਾ ਕੁਝ ਰਹਿੰਦਾ ਨਹੀਂ, ਪੱਕੀ ਬਣ ਗਈ ਤਾਂ ਚੰਗਾ, ਨਹੀਂ ਠੋਕਰਾਂ ਕਰਕੇ ਉੱਤੇ ਪਾਸ ਵਾਲੀਆਂ ਪਾ ਦਿਆਂਗੀ। ਇੱਕ ਪਾਸਾ ਜਾਣੋ ਕੱਚਾ ਰਹਿ ਗਿਆ, ਹੋਰ ਹੁਣ ਕੀਤਾ ਵੀ ਕੀ ਜਾਵੀ। ਲੋਕ ਤਾਂ ਕਹਿੰਦੇ ਸਨ ਜਾ ਕੇ ਡਿਪਟੀ ਦੇ ਅਰਜੀ ਮਾਰੀ, ਪਰ ਮਸਲਾ ਹੋਰ ਵਿਗੜ ਜਾਣਾ। ਜੇਠ ਹਾੜ ਦੇ ਖੁੱਲੇ ਦਿਨ ਲੰਘਦੇ ਜਾਂਦੇ ਸਨ, ਜੇ ਕਿਸੇ ਤਰ੍ਹਾਂ ਸਿਆਲ ਆ ਗਿਆ ਤਾਂ ਕੰਮ ਰਾਜਾਂ ਤੋਂ ਉਂਝ ਨਹੀਂ ਮੁੱਕਿਆ ਕਰਨਾ, ਤੇ ਨਾਲੇ ਹੁਣ ਦਾ ਖੁੰਝਿਆ ਖਬਰੇ ਕਦ ਉੱਤੇ ਜਾ ਪਵੇ। ਕੰਮ ਸ਼ੁਰੂ ਹੋ ਗਿਆ। ਚਾਚੀ ਰਾਮ ਕੌਰ ਵਾਲੀ ਕੰਧ ਢਾ ਕੇ ਮਜ਼ੂਰ ਨੀਹਾਂ ਕੱਢਣ ਲੱਗੀ। ਤਿੰਨਾਂ ਦਿਨਾਂ ਵਿੱਚ ਕੰਧ ਸਿਰੇ ਜਾ ਲੱਗੀ, ਦਲਾਨ ਵਰਾਂਡਾ ਰਸੋਈ ਤੇ ਹੋਰ ਸਾਰੀਆਂ ਨੀਹਾਂ ਭਰੀਆਂ ਗਈਆਂ। ਬੈਠਕ ਦੀਆਂ ਕੰਧਾਂ ਉੱਠਣ ਲੱਗੀਆਂ, ਬੂਹਿਆਂ ਤੇ ਬਾਰੀਆਂ ਦੀਆਂ ਚੁਗਾਠਾਂ ਖੜੀਆਂ ਹੋ ਗਈਆਂ। ਦਸਾਂ ਦਿਨਾਂ ਵਿੱਚ ਥਾਂ ਦਾ ਹੁਲੀਆ ਹੀ ਬਦਲ ਗਿਆ ਤੇ ਮੁਕਾਬਲੇ ਦੀ ਚਾਚੀ ਰਾਮ ਕੌਰ ਵਾਲੀ ਪੱਕੀ ਕੰਧ ਦੇ ਸਾਹਮਣੇ ਦਰਬਾਰੇ ਦੀ ਕੱਚੀ ਕੰਧ ਹੁਣ ਹੋਰ ਬੁਰੀ ਦਿਸਣ ਲੱਗ ਪਈ। ਆਉਂਦਾ ਜਾਂਦਾ ਹਰ ਕੋਈ ਆਖੇ ਹੁਣ ਇਹ ਵੀ ਦਲਿੱਦਰ ਕੱਢ ਕੇ ਛੱਡਿਓ, ਪਰ ਦਰਬਾਰੀ ਨੇ ਅਜੇ ਵੀ ਘੁਨੰਨਾ ਫੜਿਆ ਹੋਇਆ ਸੀ। ਬੈਠਕ ਦੀਆਂ ਬਾਰੀਆਂ ਤੇ ਬੂਹਿਆਂ ਉੱਤੇ ਲਿੰਟਣ ਲੱਗ ਗਏ, ਡਿਓਢੀ ਦੀ ਚੁਗਾਠ ਵੀ ਧਰੀ ਗਈ। ਬੈਠਕ ਚਾਚੀ ਰਾਮ ਕੌਰ ਦੀ ਕੰਧ ਨਾਲ ਸੀ ਤੇ ਲੰਘਣ ਲਈ ਡਿਓਢੀ ਦਰਬਾਰੀ ਵੱਲ। ਡਿਓਢੀ ਦੀ ਛੱਤ ਨੀਵੀਂ ਰੱਖ ਕੇ 8 ਫੁੱਟ ਉੱਤੇ ਲਿੰਟਣ ਪਾਉਣਾ ਸੀ ਕਿਉਂਕਿ ਉੱਤੇ ਮਿਆਨੀ ਰੱਖਣੀ ਸੀ। ਡਿਓਢੀ ਦਾ ਲਿੰਟਲ ਲਾਉਣ ਲਈ ਹੁਣ ਦਰਬਾਰੇ ਵਾਲੀ ਕੰਧ ਦਾ ਫੈਸਲਾ ਹੋਣਾ ਜ਼ਰੂਰੀ ਸੀ। ਇੱਕ ਦਿਨ ਵੀ ਹੋਰ ਕਿਸੇ ਪਾਸੇ ਹੱਥ ਨਹੀਂ ਸੀ ਚੱਲ ਸਕਦਾ। ਜਦ ਕੋਈ ਵਾਹ ਨਾ ਚੱਲੀ ਤਾਂ ਕਪੂਰ ਸਿੰਘ ਦਰਵਾਜ਼ੇ ਇਕੱਠ ਕੀਤਾ। ਸਾਰਾ ਪਿੰਡ ਚੌਂਤਰੇ ਉੱਤੇ ਜੁੜ ਗਿਆ। ਪੰਚਾਇਤ ਨੇ ਦਰਬਾਰੇ ਨੂੰ ਸੱਥ ਵਿੱਚ ਬੁਲਾਇਆ ਤੇ ਕੰਧ ਕਰਨ ਲਈ ਆਖਿਆ। ਪਹਿਲਾਂ ਤਾਂ ਉਹਨੇ ਬੜੇ ਪੈਰ ਅਡਾਏ, ਮੈਂ ਕੁੜੀ ਦਾ ਵਿਆਹ ਕਰਨਾ, ਮੈਨੂੰ ਲੋੜ ਨਹੀਂ, ਮੇਰੀ ਪੁੱਜਤ ਨਹੀਂ। ਅਖੀਰ ਪੰਚਾਇਤ ਨੇ ਸਮਝਾ ਧਮਕਾ ਕੇ ਮਨਾ ਹੀ ਲਿਆ। ਪਿੰਡ ਦੀ ਸਾਂਝੀ ਰਾਏ ਸਾਹਮਣੇ ਉਹਨੂੰ ਝੁਕਣਾ ਪਿਆ। ਮਜ਼ੂਰੀ ਉਹਨੂੰ ਛੱਡੀ ਗਈ, ਇੱਟਾਂ ਤੇ ਹੋਰ ਸਮਾਨ ਦਾ ਅੱਧ ਦੇਣਾ ਕੀਤਾ ਗਿਆ ਉਹਨੂੰ ਕਿਉਂਕਿ ਕੰਧ ਦੀ ਹਾਲੇ ਇੰਨੀ ਲੋੜ ਨਹੀਂ ਸੀ, ਇਸ ਲਈ ਰਿਆਇਤ ਵਜੋਂ ਰਕਮ 2 ਲੰਮੀਆਂ ਕਿਸ਼ਤਾਂ ਵਿੱਚ ਵੰਡ ਦਿੱਤੀ। ਆਉਂਦੀ ਲੋਹੜੀ ਛੱਡ ਕੇ ਪਹਿਲੀ ਕਿਸ਼ਤ ਨਿਮਾਣੀ ਨੂੰ ਤੇ ਅਗਲੀ ਲੋਹੜੀ ਨੂੰ, ਕਾਗਜ਼ ਬਣ ਗਿਆ। ਭਾਵੇਂ ਮਜ਼ੂਰੀ ਸਾਰੀ ਕਪੂਰ ਸਿੰਘ ਦੇ ਹੀ ਸਿਰ ਪੈ ਗਈ ਸੀ ਜੋ 80-82 ਤੱਕ ਬਣਦੀ ਸੀ, ਤਾਂ ਵੀ ਉਹ ਖੁਸ਼ ਸੀ। ਕੰਮ ਤੁਰਦਾ ਹੋ ਗਿਆ, ਉਹਦੇ ਸਿਰ 40 ਕੋ ਹੀ ਵੱਧ ਪਏ। ਕੋਈ ਗੱਲ ਨੀ, ਇੰਨਾ ਕੋ ਤਾਂ ਉਹ ਆਪ ਜਾ ਕੇ ਦਰਬਾਰੀ ਨੂੰ ਕਹਿੰਦਾ ਹੀ ਸੀ। ਅਗਲੇ ਦਿਨ ਪੰਚਾਇਤ ਦੇ 4 ਆਦਮੀ ਆਏ ਤੇ ਸਾਹਮਣੇ ਕੰਧ ਢੁਹਾ ਕੇ ਨੀਂਹ ਪਟਾਉਣ ਲੱਗੇ। ਇੱਟ ਧਰਨ ਵੇਲੇ ਕੰਧ ਉੱਤੇ ਮੇਲਾ ਲੱਗ ਗਿਆ। ਦਰਬਾਰਾ ਖੁਸ਼ ਤਾਂ ਅੱਗੇ ਹੀ ਨਹੀਂ ਸੀ, ਪਰ ਜਦ ਹੁਣ ਕੰਧ ਬਣਨ ਲੱਗੀ ਤਾਂ ਅੜ ਫੁੱਟਣ ਦੀ ਨਮੋਸ਼ੀ ਵਿੱਚ ਉਹਦੀ ਹਿੱਕ ਉੱਤੇ ਸੱਪ ਲਿਟਣ ਲੱਗ ਪਈ। ਇੱਕ ਪਾਸਿਓਂ ਥੰਮਾ ਸਿੰਘ ਸਰਪੰਚ ਨੇ ਰੱਸੀ ਫੜੀ, ਦੂਜੇ ਪਾਸਿਓਂ ਨਾਹਰ ਸਿੰਘ ਅਕਾਲੀ ਨੇ। ਜਦ ਰੱਸੀ ਨਾਹਰ ਸਿੰਘ ਨੇ ਨੀਂਹ ਦੇ ਸਿਰ ਉੱਤੇ ਛੋਹੀ ਤਾਂ ਝੱਟ ਬੁਖਲਾਈ ਆਵਾਜ਼ ਵਿੱਚ ਦਰਬਾਰਾ ਬੋਲਿਆ, ਆਪਣੇ ਅਮਾਨ ਨੂੰ ਜਾਣ ਕੇ ਨਿਆਂ ਕਰੀ ਕਾਲੀਆ, ਸਾਨੂੰ ਤਾਂ ਦੋਵੇਂ ਇੱਕ ਸਾਰੋ ਦਰਬਾਰਾ ਸਿਆਂ, ਨਾਹਰ ਸਿੰਘ ਨੇ ਉੱਤਰ ਦਿੱਤਾ। ਸਾਰੇ ਲੋਕ ਇੱਕ ਟੱਕ ਰੱਸੀ ਵੱਲ ਵੇਖਣ ਲੱਗੇ। ਪਰਲੇ ਸਿਰੇ ਬੈਠੇ ਥੰਮਾ ਸਿੰਘ ਸਰਪੰਚ ਨੇ ਹੱਥ ਪਰ ਕਪੂਰ ਸਿੰਘ ਵੱਲ ਰੱਸੀ ਧਰ ਦਿੱਤੀ। ਇੱਕਦਮ ਰੌਲਾ ਪੈ ਗਿਆ, ਆਹ ਤਾਂ ਜਮਾਂ ਵਿੰਗੀ ਹੈ, ਇੱਥੇ ਕੰਧ ਜਾਂਦੀ ਓ ਨਹੀਂ। ਕਿਸੇ ਉੱਚੀ ਬੋਲ ਕੇ ਥੰਮਾ ਸਿੰਘ ਨੂੰ ਆਖਿਆ ਕਿ ਰੱਸੀ ਇੱਕ ਹੱਥ ਦੂਜੇ ਪਾਸੇ ਨੂੰ ਧਰੀ, ਇੰਨਾ ਫਰਕ ਤਾਂ ਅੰਨਿਆਂ ਨੂੰ ਵੀ ਦਿਸਦਾ। ਰੱਸੀ ਥੰਮਾ ਸਿੰਘ ਨੂੰ ਦੂਜੇ ਪਾਸੇ ਧਰਨੀ ਪਈ। ਹੁਣ ਠੀਕ ਹੈ, ਸਾਰਿਆਂ ਨੇ ਤਸੱਲੀ ਦਾ ਸਾਹ ਲਿਆ। ਸਾਹਲ ਸੁੱਟ ਕੇ ਮਿਸਤਰੀ ਨਿਸ਼ਾਨ ਲਾਉਣ ਲੱਗਾ ਕਿ ਦਰਬਾਰੀ ਨੇ ਝੱਟ ਰੌਲਾ ਪਾ ਦਿੱਤਾ, ਮੈਨੂੰ ਨਹੀਂ ਮਨਜ਼ੂਰ, ਇਹ ਕੋਈ ਇਨਸਾਫ਼ ਹੈ? ਕੰਧ 4 ਉਂਗਲ ਮੇਰੇ ਪਾਸੇ ਪਈ ਹੈ, ਤੇਰੇ ਪਾਸੇ ਤਾਂ ਸਾਰੀ ਉਹ ਪਈ ਹੈ। ਜਦ 4 ਆਦਮੀ ਖੜੇ ਨੇ, ਕਪੂਰ ਸਿੰਘ ਬੋਲਿਆ। ਦਰਬਾਰੀ ਨੇ ਝੱਟ ਗਾਲ ਕੱਢ ਕੇ ਆਖਿਆ, ਜੰਮਿਆ ਕੌਣ ਆ ਓਏ ਮੇਰੇ ਪਾਸੇ ਕੰਧ ਕਰਨ ਵਾਲਾ? ਬੰਦਾ ਭਾਵੇਂ ਲੱਖ ਨਰਮ ਹੋਵੇ, ਗਾਲ ਪਰ ਕਿਸੇ ਤੋਂ ਕੋਈ ਕਿਉਂ ਖਾਵੇ? ਪੂਰੇ ਜੋਸ਼ ਨਾਲ ਕਪੂਰ ਸਿੰਘ ਨੇ ਮੁੱਕਾ ਵੱਟ ਕੇ ਵੰਗਾਰਿਆ, ਨਿਉਂ ਚ ਗੱਡ ਦੂ ਨਿਉਂ ਚ। ਤੇ ਇੰਨੇ ਚ ਘਰੋਂ ਉਹਦਾ ਛੋਟਾ ਭਰਾ ਕੰਧਾਲੀ ਚੁੱਕ ਲਿਆ ਆ। ਦੋਵੇਂ ਪਾਸਿਓਂ ਗਾਲਾਂ ਦੀ ਵਾਛੜ ਹੋਣ ਲੱਗੀ। ਦੂਜੇ ਪਾਸੇ ਦਰਬਾਰੇ ਦਾ ਭਤੀਜਾ ਗੰਡਾਸੀ ਚਾੜ ਕੇ ਆ ਗਿਆ। ਦਰਬਾਰੇ ਨੇ ਲੈਂਦਿਆਂ ਹੀ ਦੁਹੱਥੜੀ ਜੋੜ ਕੇ ਲਾਠੀ ਕਪੂਰ ਸਿੰਘ ਦੇ ਮਾਰੀ, ਆ ਤੈਨੂੰ ਦੇਖਾਂ ਨਿਉਂ ਚ ਗੱਡਦੇ ਨੂੰ। ਤੇ ਨਾਲ ਦੀ ਨਾਲ ਤਤੀਰੀ ਕਪੂਰ ਸਿੰਘ ਦੇ ਸਿਰ ਵਿੱਚੋਂ ਆ ਗਈ। ਖਿਚਰਾ ਖਿਚਰਾ ਝੱਟ ਕੰਧਾਲੀ ਦਰਬਾਰੇ ਦੇ ਮੋਹਰਾਂ ਉੱਤੇ ਪਈ। ਦੂਜੀ ਪੁੜਪੜੀ ਵਿੱਚ ਲਹੂ ਦੀ ਟੀਕ ਚੱਲ ਪਈ ਤੇ ਉਹ ਉਲਟ ਕੇ ਨੀਂਹ ਵਿੱਚ ਡਿੱਗ ਪਿਆ। ਪੰਜ ਰੱਸੀ ਛੱਡ ਕੇ ਪਰਾਂ ਹੋ ਗਏ। ਆਖਰ ਕੁਝ ਲੋਕ ਹੌਸਲਾ ਕਰਕੇ ਛੁਡਾਉਣ ਲੱਗੇ। ਤੀਵੀਆਂ ਘਰਾਂ ਵਿੱਚੋਂ ਨਿਕਲ ਕੇ ਆਹਮੋ ਸਾਹਮਣੀ ਬਾਹਾਂ ਉਲਾਰਦੀਆਂ ਮੇਣੋ ਮੇਣੀ ਹੋਣ ਲੱਗੀਆਂ। ਚੀਕ ਚਿਹਾੜਾ, ਗਾਲਾਂ ਦੁੱਪੜਾਂ, ਕੰਨ ਪਈ ਆਵਾਜ਼ ਨਾ ਸੁਣੀ। 2 ਘੰਟੇ ਉਹ ਛੱਜੂ ਪਿਆ, ਉਹ ਰੂੰਦ ਛਣਿਆ ਕਿ ਲੋਕੀ

ਨਾ ਉੱਤੇ ਹੱਥ ਧਰ ਗਈ। ਇਸ ਤੋਂ ਮਗਰੋਂ ਕੁਝ ਦਿਨ ਪਾ ਕੇ ਕੰਧ ਤਾਂ ਬਣ ਗਈ ਜਿਹੀ ਤਹੀ ਚਾਹੀਦੀ ਸੀ, ਉਹ ਜਿਹੀ ਬਣ ਗਈ, ਪਰ ਜਿਉਣ ਦਾ ਹੱਜ ਕੋਈ ਨਾ ਰਿਹਾ। ਜਿਹੜੀ ਗੱਲ ਦਾ ਡਰ ਸੀ ਉਹ ਹੋ ਕੇ ਰਹੀ। ਦੋਹਾਂ ਧਿਰਾਂ ਦੀਆਂ ਜ਼ਮਾਨਤਾਂ ਹੋ ਗਈਆਂ, ਦਿਲਾਂ ਵਿੱਚ ਪਾਟਕ ਪੈ ਗਈ, ਬੋਲਚਾਲ ਜਾਂਦੀ ਰਹੀ, ਪੁਸ਼ਤਾਂ ਲਈ ਵੈਰ ਪੈ ਗਿਆ। 2-4-6 ਮਹੀਨੇ ਉਕੜ ਵਰਾ ਲੰਘ ਗਿਆ। ਨਿਮਾਣੀ ਦੇ ਮੌਕੇ ਵੀ ਕਪੂਰ ਸਿੰਘ ਨੇ ਆਪ ਜਾ ਕੇ ਦਰਬਾਰੇ ਤੋਂ ਪੈਸੇ ਮੰਗਣ ਦਾ ਛੇੜਦਾ ਛੇੜਨਾ ਚਾਹਿਆ। ਸਾਰੇ ਪਿੰਡ ਦੇ ਸਾਹਮਣੇ ਲਿਖਤ ਹੋਈ ਸੀ, ਮੁੱਕਰ ਤਾਂ ਉਹ ਸਕਦਾ ਨਹੀਂ ਸੀ। 6 ਮਹੀਨੇ ਹੋਰ ਲੰਘ ਗਏ, ਦੂਜੀ ਲੋਹੜੀ ਦੀ ਕਿਸ਼ਤ ਵੀ ਲੰਘ ਗਈ। ਆਥਣ ਸਵੇਰ ਕਪੂਰ ਸਿੰਘ ਪੰਚਾਇਤ ਨੂੰ ਕਹਿਣ ਵਾਲਾ ਹੀ ਸੀ ਕਿ ਇੱਕ ਸਵੇਰ ਕਾਲਜਾ ਫੜੀ ਚਾਚੀ ਰਾਮ ਕੌਰ ਆਈ। ਤੂੰ ਕੁਝ ਸੁਣਿਆ ਕਪੂਰ ਸਿੰਘ? ਹੈਰਾਨ ਹੋ ਕੇ ਕਪੂਰ ਸਿੰਘ ਚੌਂਕਿਆ। ਨਾ ਚਾਚੀ, ਕਿਉਂ, ਕੀ ਗੱਲ ਹੈ? ਲੈ ਵੇ, ਤੈਨੂੰ ਖਬਰੇ ਨੀ, ਮੁੰਡਾ ਤਾਂ ਭੂੰਜੇ ਲਿਆ ਪਿਆ ਏ ਦਰਬਾਰਾ। ਦਰਬਾਰਾ? ਲੈ ਹੋਰ ਕੀ, ਉਹ ਤਾਂ ਨਮੂਨੀਆ ਨਾਲ ਜੁੜਿਆ ਪਿਆ ਏ, ਠੰਡ ਦੀ ਸੀਟ ਚ ਆ ਗਿਆ। 15 ਦਿਨ ਹੋ ਗਏ, ਰਾਤ ਬਹੁ ਰੋਂਦੀ ਨੀ ਸੀ, ਝੱਲੀ ਜਾਂਦੀ। ਇੱਕ ਤਾਂ ਇਲਾਜ ਕਰਾਉਣੇ ਕਿਹੜਾ ਸੌਖੇ ਆ ਚੰਦਰੇ, ਬਿਨਾਂ ਪੈਸੇ। ਮੈਨੂੰ ਤਾਂ ਚਾਚੀ ਹੁਣ ਤੀਤੋਂ ਪਤਾ ਲੱਗਿਆ। ਲੈ ਆਹੋ, ਡੱਡ ਤੈਨੂੰ ਕਿਤੇ ਉੱਪਰ ਹੈ? ਆਉਣ ਜਾਣ ਬਾਜੋ ਕੰਧ ਓਹਲੇ ਪਰਦੇਸ ਹੈ ਚਾਚੀ। ਲੈ ਉਹ ਜਾਣੀ, ਨੋਹਾਂ ਨਾਲੋਂ ਮਾਸ ਨੀ ਟੁੱਟਦਾ ਕਦੀ ਸਾਊ। ਕਹਿੰਦਿਆਂ ਚਾਚੀ ਸੈਂਤ ਸੁੱਟ ਕੇ ਚਲੀ ਗਈ। ਕਪੂਰ ਸਿੰਘ ਉੱਠਿਆ ਤੇ ਝੱਕਦਾ ਝੁਕਾਉਂਦਾ ਦਰਬਾਰੇ ਦੇ ਘਰ ਅੰਦਰ ਲੰਘ ਗਿਆ। ਵਿਹੜੇ ਵਿੱਚ ਕੰਧ ਦੀ ਓਟ ਨਾਲ ਧੁੱਪੇ ਦਰਬਾਰੇ ਦਾ ਮੰਜਾ ਪਿਆ ਸੀ। ਕਪੂਰ ਸਿੰਘ ਨੇ ਜਦ ਦਰਬਾਰੇ ਵੱਲ ਦੇਖਿਆ ਤਾਂ ਉਹ ਖੜੇ ਦਾ ਖੜਾ ਰਹਿ ਗਿਆ। ਸੁੱਕ ਕੇ ਪਿੰਜਰ ਬਣਿਆ ਸਰੀਰ, ਕਾਲਾ ਧੂੰਏ ਵਰਗਾ ਰੰਗ, ਅੰਦਰ ਨੂੰ ਧਸੀਆਂ ਹੋਈਆਂ ਅੱਖਾਂ ਤੇ ਦਰਬਾਰੇ ਦੀ ਨਿਆਣੀ ਟੱਬਰੀ। ਅੰਦਰੋਂ ਦਰਬਾਰੇ ਦੀ ਘਰ ਵਾਲੀ ਨੇ ਮੰਜੇ ਕੋਲ ਸਟੂਲ ਡਾਹ ਦਿੱਤਾ, ਪਰ ਕਪੂਰ ਸਿੰਘ ਦਰਬਾਰੇ ਕੋਲ ਹੀ ਮੰਜੇ ਦੀ ਬਾਹੀ ਉੱਤੇ ਬਹਿ ਗਿਆ। ਕੀ ਹਾਲ ਹੈ ਬਾਈ ਦਰਬਾਰਿਆ? ਰਜਾਈ ਦੇ ਆਸਰੇ ਢੋਲ ਲਾ ਕੇ ਦਰਬਾਰਾ ਕੁੱਝ ਬੈਠਦਾ ਹੋਇਆ ਬੋਲਿਆ, ਹੁਣ ਤਾਂ ਚੰਗਾ ਹੈ ਬਈ, ਬਿਮਾਰੀ ਦਾ ਭੰਨਿਆ ਉਹਦਾ ਨਿਟਾਲ ਮਨ ਕੁੱਝ ਕਰਾਰ ਫੜ ਗਿਆ। ਕੋਈ ਨਾ ਪਿਆਰ ਹੈ, ਉੱਠਣ ਦੀ ਖੇਚਲ ਨਾ ਕਰ। ਬੋਲਣ ਲੱਗਿਆ ਦਰਬਾਰੇ ਦਾ ਸਾਰਾ ਤਿੰਗ ਕੰਬਦਾ ਸੀ। ਸਭ ਦੂਰ ਹੋ ਜੂ, ਚੁਗਾਠ ਬਚ ਰਹੇ, ਬਾਣ ਬਥੇਰਾ। ਕਪੂਰ ਸਿੰਘ ਨੇ ਹੌਸਲਾ ਦਿੱਤਾ, ਲੋਗੜ ਗਰਮ ਕਰਕੇ ਉਹਦੀ ਕੁੜੀ ਹਰਬੰਸੋ ਉਹਦੀਆਂ ਵੱਖਿਆਂ ਉੱਤੇ ਸੇਕਣ ਲਈ ਲਿਆਈ। ਇਲਾਜ ਕੀ ਦੇ? ਕਪੂਰ ਸਿੰਘ ਨੇ ਪੁੱਛਿਆ। ਇਲਾਜ? ਦਰਬਾਰਾ ਅੱਗੋਂ ਚੁੱਪ ਕਰ ਗਿਆ। ਇਲਾਜ ਕਿਸੇ ਦਾ ਵੀ ਨਹੀਂ, ਘਰਾਂ ਦੇ ਇਲਾਜ ਕੋਈ ਇਲਾਜ ਹੁੰਦੇ ਨੇ? ਕਪੂਰ ਸਿੰਘ ਤੋਂ ਲੁਕਿਆ ਕੀ ਸੀ, ਇੱਕ ਦੂਜੇ ਦੇ ਘਰ ਦੀ ਹਾਲਤ ਉਹ ਜਾਣਦੇ ਹੀ ਸਨ। ਕਪੂਰ ਸਿੰਘ ਨੇ 10 ਰੁਪਏ ਦਾ ਨੋਟ ਕੱਢ ਕੇ ਦਰਬਾਰੇ ਦੀ ਜੇਬ ਵਿੱਚ ਪਾ ਦਿੱਤਾ। ਮੈਂ ਜਾ ਕੇ ਮੰਡੀਓ ਡਾਕਟਰ ਨੂੰ ਭੇਜਦਾ। ਦਰਬਾਰੇ ਦੇ ਮਨ ਵਿੱਚ ਹੂਕ ਉੱਠੀ, ਮੈਂ ਤਾਂ ਤੇਰੇ ਅੱਗੇ ਵੀ ਪੈਸੇ ਦੇਣੇ ਆ ਬਈ, ਕੰਧ ਵਾਲੀ, ਤੂੰ ਹਾਲੇ ਤਕੜਾ ਹੋ, ਦਿੰਦਾ ਰਹੀ ਪੈਸੇ। ਪੈਸੇ ਕਿਹੜੇ ਨਾਲ ਜਾਣੇ ਆ? ਦਰਬਾਰੇ ਦੀਆਂ ਅੱਖਾਂ ਸਿਮ ਆਈਆਂ। ਥੋੜੇ ਚਿਰ ਪਿੱਛੋਂ ਭਰੇ ਹੋਏ ਕੱਚ ਨਾਲ ਉਹ ਧੀਮਾ ਜਿਹਾ ਬੋਲਿਆ, ਮਕਾਨ ਦਾ ਕੰਮ ਚੜ ਗਿਆ ਸਿਰੇ? ਥੋੜਾ ਜਿਹਾ ਟੀਪ ਟੱਲਾ ਰਹਿੰਦਾ, ਸੀਮੈਂਟ ਥੁੜ ਗਿਆ ਸੀ। ਮੈਨੂੰ ਤਾਂ ਸਹੁਰਾ ਸਰਪੰਚ ਭਖਾਉਂਦਾ ਰਿਹਾ, ਨਹੀਂ ਮੈਂ ਕਿਹੜਾ ਤੇਰਾ ਦੁਖੀ ਸੀ। ਹੁਣ ਤੂੰ ਇਹਨਾਂ ਗੱਲਾਂ ਨੂੰ ਮਨ ਤੇ ਨਾ ਲਾ, ਜੇ 4 ਭਾਂਡੇ ਹੋਣਗੇ ਤਾਂ ਖੜਕਣਗੇ। ਹਾੜ ਦਾ 500 ਦਾ ਵਿਆਹ ਦੇ ਦੀਏ? ਦਰਬਾਰੇ ਦੇ ਲੂਣ ਲੂਣ ਚੋਂ ਅਪਣਤ ਜਾਗ ਰਹੀ ਸੀ। ਕੋਈ ਡਰ ਨੀ, ਜਿਹੜਾ ਭਾਰ ਸਿਰੋਂ ਲੈ ਜਾਵੇ ਚੰਗਾ ਹੈ। ਤੂੰ ਆ ਗਿਆ, ਚੀਕਣ ਤੂੰ ਕਹੀ। ਦਰਬਾਰੇ ਨੇ ਕੰਬਦੇ ਹੱਥਾਂ ਵਿੱਚ ਕਪੂਰ ਸਿੰਘ ਦਾ ਹੱਥ ਫੜ ਕੇ ਆਖਿਆ, ਤੇਰੇ ਬਿਨਾਂ ਬਈ ਮੈਂ ਕਾਹਦੇ ਜੋਗਾ। ਉਹਦੇ ਬੁੱਲ ਫਰਕਣ ਲੱਗੇ ਤੇ ਅੱਖਾਂ ਵਿੱਚੋਂ ਪਰਲ ਪਰਲ ਹੰਝੂਆਂ ਦੀਆਂ ਧਾਰਾਂ ਫੁੱਟ ਪਈਆਂ। ਉਹ ਤੂੰ ਦਿਲ ਵੀ ਰੱਖ ਵੀਰ, ਮੈਂ ਤੇਤੋਂ ਨਾਬਰ ਤਾਂ ਨਹੀਂ। ਕਪੂਰ ਸਿੰਘ ਨੇ ਮਸੀ ਇਹ ਬੋਲ ਆਖੀ। ਹੰਝੂਆਂ ਦੀਆਂ ਦੋ ਧਾਰਾਂ ਹੁਣ ਉਹਦੇ ਚਿਹਰੇ ਉੱਤੋਂ ਵੀ ਵਗ ਪਈਆਂ ਸਨ।

ਸਰੋਤਿਓ ਇਹ ਸੀ ਸਾਡੀ ਅੱਜ ਦੀ ਕਹਾਣੀ ਸਾਂਝੀ ਕੰਧ। ਇਹ ਕਹਾਣੀ ਸੰਤੋਖ ਸਿੰਘ ਧੀਰ ਦੀ ਰਚਨਾ ਸੀ। ਸੋ ਵਾਕਈ ਹੀ ਇਹ ਇੱਕ ਸਮਾਜਿਕ ਮੁੱਦੇ ਦੇ ਉੱਪਰ ਆਧਾਰਿਤ ਕਹਾਣੀ ਹੈ। ਜਿਸ ਤਰ੍ਹਾਂ ਸਾਡੇ ਪੰਜਾਬੀ ਸੱਭਿਆਚਾਰ, ਪੰਜਾਬੀ ਭਾਸ਼ਾ ਦੇ ਵਿੱਚ ਇੱਕ ਸ਼ਬਦ ਹੈ ਸ਼ਰੀਕ। ਸ਼ਰੀਕ ਨੂੰ ਜੇਕਰ ਅਸੀਂ ਸਕਾਰਾਤਮਕ ਰੂਪ ਦੇ ਵਿੱਚ ਲਈਏ ਤਾਂ ਇਸਦਾ ਅਰਥ ਹੁੰਦਾ ਹੈ ਸਾਂਝ ਰੱਖਣ ਵਾਲਾ, ਹਿੱਸੇਦਾਰ। ਪਰ ਸਮਾਜ ਦੇ ਵਿੱਚ ਕੁਝ ਅਜਿਹੇ ਅੰਸਰ ਵੀ ਨੇ ਜਿਹੜੇ ਸਾਨੂੰ ਸ਼ਰੀਕ ਦਾ ਮਤਲਬ ਗਲਤ ਤਰੀਕੇ ਦੇ ਨਾਲ ਸਮਝਾਉਂਦੇ ਨੇ। ਸੋ ਸ਼ਰੀਕ ਕੋਈ ਹੋਰ ਨਹੀਂ, ਸਾਡੇ ਆਪਣੇ ਹੀ ਹੁੰਦੇ ਨੇ, ਸਾਡੇ ਆਪਣੇ ਹੀ ਪਰਿਵਾਰ ਦੇ ਜੀ, ਸਾਡੇ ਵੱਡ ਵਡੇਰਿਆਂ ਦੀ ਸਾਂਝ ਹੁੰਦੀ ਹੈ। ਸੋ ਆਪਣੇ ਹੀ ਪਰਿਵਾਰ ਦੇ ਸਾਂਝੇ ਜੀਆਂ ਨੂੰ ਅਸੀਂ ਸ਼ਰੀਕ ਕਹਿੰਦੇ ਹਾਂ। ਜੇਕਰ ਸਾਡੇ ਚਾਚੇ ਤਾਇਆਂ ਦੇ ਕੋਈ ਬੱਚੇ ਨੇ ਤਾਂ ਉਹਨਾਂ ਨੂੰ ਅਸੀਂ ਸ਼ਰੀਕ ਕਹਿੰਦੇ ਹਾਂ, ਪਰ ਸ਼ਰੀਕ ਮਾੜਾ ਨਹੀਂ ਹੁੰਦਾ। ਕਹਿੰਦੇ ਆ ਕਿ ਜਦੋਂ ਵੀ ਕਿਸੇ ਤੇ ਬੁਰਾ ਵਕਤ ਆਉਂਦਾ ਹੈ ਤਾਂ ਸਾਡੇ ਨਾਲ ਸਾਡੇ ਆਪਣੇ ਯਾਨੀ ਕਿ ਸਾਡੇ ਸ਼ਰੀਕ ਹੀ ਖੜਦੇ ਨੇ। ਜਾਂ ਸਾਡੇ ਦੁੱਖ ਸੁੱਖ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਕੋਈ ਖੁਸ਼ੀਆਂ ਦਾ ਸਮਾਂ ਆਉਂਦਾ ਹੈ, ਉਦੋਂ ਵੀ ਸਾਡੇ ਸ਼ਰੀਕ ਸਾਡੇ ਆਪਣੇ ਹੀ ਸਾਡੇ ਨਾਲ ਖੜੇ ਹੁੰਦੇ ਨੇ। ਸੋ ਆਪਣਿਆਂ ਦੇ ਬਿਨਾਂ ਕੋਈ ਵੀ ਤਿੱਥ ਤਿਉਹਾਰ ਜਾਂ ਕੋਈ ਵੀ ਦੁੱਖ, ਗਮ, ਤਕਲੀਫ ਦਾ ਸਮਾਂ ਨਹੀਂ ਗੁਜ਼ਰਦਾ। ਤੇ ਦੂਜੇ ਪਾਸੇ ਸਾਨੂੰ ਸਮਾਜ ਦੇ ਉਹਨਾਂ ਲੋਕਾਂ ਤੋਂ ਬਚਣਾ ਚਾਹੀਦਾ ਹੈ ਜਿਹੜੇ ਸਾਡੇ ਇਹਨਾਂ ਰਿਸ਼ਤਿਆਂ ਦੇ ਵਿੱਚ ਫਿੱਕ ਪਾਉਣ ਦਾ ਕੰਮ ਕਰਦੇ ਨੇ। ਤੇ ਸਾਨੂੰ ਆਪਣੀ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ ਕਿ ਕਿਹੜੇ ਰਿਸ਼ਤੇ ਸਾਡੇ ਲਈ ਜ਼ਰੂਰੀ ਨੇ ਤੇ ਕਿਹੜੇ ਰਿਸ਼ਤੇ ਸਾਡਾ ਸਹਾਰਾ ਬਣ ਸਕਦੇ ਨੇ। ਸੋ ਬਿਲਕੁਲ ਸਹੀ ਕਿਹਾ ਇਸ ਕਹਾਣੀ ਦੇ ਵਿੱਚ ਕਹਾਣੀਕਾਰ ਨੇ ਕਿ ਆਪਣਿਆਂ ਦੇ ਨਾਲ ਸਾਡੀ ਸਾਂਝ 9 ਮਾਸ ਦਾ ਰਿਸ਼ਤਾ ਹੁੰਦੀ ਹੈ। ਚਾਹੇ ਕਿੰਨਾ ਵੀ ਔਖਾ ਸਮਾਂ ਹੋਵੇ ਜਾਂ ਅਸੀਂ ਇੱਕ ਦੂਜੇ ਨੂੰ ਬੋਲ ਕਬੋਲ ਬੋਲੇ ਹੋਣ, ਪਰ ਔਖੇ ਸਮੇਂ ਦੇ ਵਿੱਚ ਅਸੀਂ ਹੀ ਇੱਕ ਦੂਸਰੇ ਦੇ ਨਾਲ ਖੜਦੇ ਹਾਂ ਤੇ 9 ਕਦੇ ਮਾਸ ਨਾਲੋਂ ਵੱਖ ਨਹੀਂ ਹੁੰਦੇ। ਸੋ ਜੇਕਰ ਰਿਸ਼ਤਿਆਂ ਦੇ ਵਿੱਚ ਕੁਝ ਗੱਲਾਂ ਤਕਲੀਫ ਦੇ ਰਹੀਆਂ ਹੁੰਦੀਆਂ ਨੇ ਤਾਂ ਸਾਨੂੰ ਉਹ ਗੱਲਾਂ ਮੁਕਾ ਲੈਣੀਆਂ ਚਾਹੀਦੀਆਂ ਨੇ, ਬੈਠ ਕੇ ਉਹਨਾਂ ਮਸਲਿਆਂ ਨੂੰ ਸੁਲਝਾ ਲੈਣਾ ਚਾਹੀਦਾ ਹੈ ਜਿਹੜੇ ਸਾਡੇ ਰਿਸ਼ਤਿਆਂ ਦੇ ਵਿੱਚ ਫਿੱਕ ਪਾਉਂਦੇ ਨੇ, ਨਾ ਕਿ ਸਾਨੂੰ ਇਹ ਰਿਸ਼ਤੇ ਹੀ ਖਤਮ ਕਰ ਦੇਣੇ ਚਾਹੀਦੇ ਨੇ। ਸੋ ਰਿਸ਼ਤੇ ਹਮੇਸ਼ਾ ਬਣਾ ਕੇ ਰੱਖੋ ਤੇ ਜੇਕਰ ਕੋਈ ਗੱਲਾਂ ਜਾਂ ਕੋਈ ਮਸਲੇ ਤੁਹਾਨੂੰ ਤੰਗ ਕਰ ਰਹੇ ਹੈ ਤਾਂ ਉਹਨਾਂ ਮਸਲਿਆਂ ਦਾ ਹੱਲ ਬੈਠ ਕੇ ਮਿੱਠਤ ਨਾਲ ਲੱਭਣਾ ਚਾਹੀਦਾ ਹੈ। ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਇਹ ਕਹਾਣੀ ਬਹੁਤ ਪਸੰਦ ਆਈ ਹੋਏਗੀ ਤੇ ਅਗਲੀ ਵਾਰ ਫਿਰ ਇੱਕ ਕਹਾਣੀ

ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੀ। ਸੋ ਧੰਨਵਾਦ ਕਰਦੀ ਹੈ ਸਾਡੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ, ਤੇ ਹੁਣ ਤੁਹਾਡੀ ਰੇਡੀਓ ਦੋਸਤ ਕਮਲ ਸਿੱਧੂ ਨੂੰ ਦਿਓ ਆਗਿਆ। ਧੰਨਵਾਦ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 30 ਜੂਨ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਹਨ ਸ਼੍ਰੀਮਦ ਭਗਵਦ ਗੀਤਾ ਦਾ ਅਗਲਾ ਅੰਕ।

ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 30 ਜੂਨ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਸਿਰਫ ਆਕਾਸ਼ਵਾਣੀ ਬਠਿੰਡਾ ਤੇ ਪ੍ਰੋਗਰਾਮ ਹਰ ਅਕਾਲ ਉਸਤਤ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 1 ਜੁਲਾਈ, ਦਿਨ ਬੁੱਧਵਾਰ, ਸ਼ਾਮ 5 ਵਜੇ ਤੁਸੀਂ ਸੁਣੋਗੇ ਆਕਾਸ਼ਵਾਣੀ ਐਫਐਮ ਬਠਿੰਡਾ ਦਾ ਨਵਾਂ ਪ੍ਰੋਗਰਾਮ ਅੱਖਰ ਬੋਲਦੇ ਨੇ, ਜਿਸ ਦੇ ਤਹਿਤ ਵਿਸ਼ਾ ਹੋਵੇਗਾ ਮੁਸਕਰਾਹਟ ਦੀ ਵਿਆਕਰਨ।

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: जी श्रोतो प्रोग्राम चल रहा सचरी सुए स्टूडियो की घड़ी से समा हो चुके हैं 7:45 ते 20 सैकेंड का त्याओ हुण गल कर लेने हैं जी आज दे दिन बारे। अज असी मना रहे हैं जी वर्ल्ड एस्ट्रॉयड डे यानी कि विश्व एस्ट्रॉयड दिवस। ਜਦੋਂ ਅਸੀਂ ਰਾਤ ਨੂੰ ਆਸਮਾਨ ਵੱਲ ਦੇਖਦੇ ਹਾਂ ਤਾਂ ਸਾਨੂੰ ਚੰਨ ਤੇ ਅਣਗਿਣਤ ਤਾਰੇ ਜਿਹੜੇ ਆਸਮਾਨ ਵਿੱਚ ਦਿਖਦੇ ਨੇ, ਪਰ ਕੀ ਅਸੀਂ ਜਾਣਦੇ ਹਾਂ ਕਿ ਇਸ ਖੂਬਸੂਰਤ ਆਸਮਾਨ ਵਿੱਚ ਕੁਝ ਅਜਿਹੀਆਂ ਚਟਾਨਾਂ ਵੀ ਤੈਰ ਰਹੀਆਂ ਨੇ ਜੋ ਸਾਡੀ ਧਰਤੀ ਲਈ ਖਤਰਾ ਬਣ ਸਕਦੀਆਂ ਨੇ। ਤੇ ਜੇਕਰ ਗੱਲ ਕਰੀਏ ਐਸਟ੍ਰੋਇਡ ਬਾਰੇ, ਐਸਟ੍ਰੋਇਡ ਹੈ ਕੀ? ਐਸਟ੍ਰੋਇਡ ਪੁਲਾੜ ਵਿੱਚ ਘੁੰਮਦੇ ਹੋਏ ਪੱਥਰਾਂ ਦੇ ਟੁਕੜੇ ਹੁੰਦੇ ਨੇ ਜੋ ਗ੍ਰਹਿਾਂ ਨਾਲੋਂ ਛੋਟੇ ਹੁੰਦੇ ਨੇ ਪਰ ਸੂਰਜ ਦੇ ਦੁਆਲੇ ਚੱਕਰ ਲਾਉਂਦੇ ਨੇ। ਪਰ ਜਦੋਂ ਇਹ ਧਰਤੀ ਵੱਲ ਵੱਧਦੇ ਨੇ ਤਾਂ ਇਹ ਬਹੁਤ ਹੀ ਵੱਡੀ ਤਬਾਹੀ ਮਚਾ ਸਕਦੇ ਨੇ। ਐਸਟ੍ਰੋਇਡ ਅਸਲ ਵਿੱਚ ਧਾਤ ਦੇ ਬਣੇ ਉਹ ਛੋਟੇ ਆਕਾਸ਼ੀ ਪਿੰਡ ਨੇ ਜਿਹੜੇ ਸੂਰਜ ਦੁਆਲੇ ਚੱਕਰ ਲਾਉਂਦੇ ਨੇ। ਇਹ ਗ੍ਰਹਿ ਬਣਨ ਦੀ ਪ੍ਰਕਿਰਿਆ ਤੋਂ ਬਚੇ ਹੋਏ ਟੁਕੜੇ ਹੁੰਦੇ ਨੇ ਤੇ ਇਹਨਾਂ ਵਿੱਚੋਂ ਜ਼ਿਆਦਾਤਰ ਐਸਟ੍ਰੋਇਡ ਬੈਲਟ ਵਿੱਚ ਰਹਿੰਦੇ ਨੇ, ਪਰ ਕਈ ਵਾਰ ਇਹ ਧਰਤੀ ਦੇ ਨੇੜੇ ਵੀ ਆ ਜਾਂਦੇ ਨੇ। ਜੇਕਰ ਵਿਗਿਆਨੀਆਂ ਦੀ ਮੰਨੀਏ ਤਾਂ ਕਰੋੜਾਂ ਸਾਲ ਪਹਿਲਾਂ ਇੱਕ ਵਿਸ਼ਾਲ ਐਸਟ੍ਰੋਇਡ ਦੇ ਧਰਤੀ ਨਾਲ ਟਕਰਾਉਣ ਕਾਰਨ ਹੀ ਧਰਤੀ ਤੋਂ ਡਾਇਨਾਸੌਰ ਖਤਮ ਹੋ ਗਏ ਸੀ। ਜੇਕਰ ਇਸ ਦਿਨ ਨੂੰ ਮਨਾਉਣ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਦਸੰਬਰ 2016 ਦੇ ਵਿੱਚ ਸੰਯੁਕਤ ਰਾਸ਼ਟਰ

ਜਨਰਲ ਅਸੈਂਬਲੀ ਨੇ 30 ਜੂਨ ਨੂੰ ਵਿਸ਼ਵ ਐਸਟਰੋਇਡ ਦਿਵਸ ਵਜੋਂ ਘੋਸ਼ਿਤ ਕੀਤਾ ਤੇ ਇਸ ਦੌਰਾਨ ਪ੍ਰਣ ਲਿਆ ਗਿਆ ਕਿ ਇਸ ਦਿਨ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਐਸਟਰੋਇਡ ਦੇ ਕੀ ਘਾਤਕ ਪ੍ਰਭਾਵ ਹੋ ਸਕਦੇ ਨੇ ਤੇ ਇਹ ਦਿਨ ਸਿਰਫ 30 ਜੂਨ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ। ਸਾਲ 1908 ਵਿੱਚ 30 ਜੂਨ ਨੂੰ ਹੀ ਸਾਈਬੇਰੀਆ ਦੇ ਤੁੰਗੁਸਕਾ ਨਦੀ ਦੇ ਨੇੜੇ ਇੱਕ ਬਹੁਤ ਵੱਡਾ ਪੁਲਾੜੀ ਧਮਾਕਾ ਹੋਇਆ ਸੀ ਜਿਸ ਨੇ ਹਜ਼ਾਰਾਂ ਵਰਗ ਕਿਲੋਮੀਟਰ ਜੰਗਲ ਨੂੰ ਤਬਾਹ ਕੀਤਾ ਸੀ। ਇਸੇ ਘਟਨਾ ਦੀ ਯਾਦ ਵਿੱਚ ਸੰਯੁਕਤ ਰਾਸ਼ਟਰ ਨੇ 30 ਜੂਨ ਨੂੰ ਵਿਸ਼ਵ ਐਸਟਰੋਇਡ ਦਿਵਸ ਐਲਾਨਿਆ। ਜੇਕਰ ਇਸ ਦਿਨ ਨੂੰ ਮਨਾਉਣ ਦੇ ਮਹੱਤਵ ਦੀ ਗੱਲ ਕਰੀਏ ਤਾਂ ਇਸ ਦਿਨ ਦਾ ਮਹੱਤਵ ਵਿਸ਼ੇਸ਼ ਤੌਰ ਤੇ ਗ੍ਰਹਿਾਂ ਦੇ ਖਤਰਨਾਕ ਪ੍ਰਭਾਵਾਂ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ ਮਨਾਇਆ ਜਾਂਦਾ ਹੈ ਕਿਉਂਕਿ ਅੱਜ ਵੀ ਬਹੁਤ ਸਾਰੇ ਲੋਕ ਇਸ ਗੱਲ ਤੋਂ ਜਾਣੂ ਨਹੀਂ ਕਿ ਐਸਟਰੋਇਡ ਹੈ ਕੀ ਤੇ ਇਸ ਦੇ ਪ੍ਰਭਾਵ ਕਾਰਨ ਦੁਨੀਆਂ ਵਿੱਚ ਕੀ ਤਬਾਹੀ ਹੋ ਸਕਦੀ ਹੈ। ਇਸ ਬਾਰੇ ਜਾਗਰੂਕਤਾ ਫੈਲਾਉਣਾ ਹੀ ਇਸ ਦਿਨ ਦਾ ਮਹੱਤਵ ਹੈ। ਵਿਗਿਆਨੀਆਂ ਅਤੇ ਪੁਲਾੜ ਏਜੰਸੀਆਂ ਜਿਵੇਂ ਕਿ ਨਾਸਾ ਤੇ ਇਸਰੋ ਲਗਾਤਾਰ ਪੁਲਾੜ ਵਿੱਚ ਅਜਿਹੇ ਪੱਥਰਾਂ ਤੇ ਨਜ਼ਰ ਰੱਖਦੇ ਨੇ ਜੋ ਧਰਤੀ ਦੇ ਲਈ ਖਤਰਨਾਕ ਨੇ। ਅੱਜ ਦੇ ਸਮੇਂ ਵਿੱਚ ਮਿਸ਼ਨ ਜਿਵੇਂ ਕਿ ਡਾਰਟ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਜੋ ਐਸਟਰੋਇਡਸ ਦੀ ਦਿਸ਼ਾ ਬਦਲੀ ਜਾ ਸਕੇ ਤੇ ਸਾਨੂੰ ਵੀ ਇਨ੍ਹਾਂ ਖਤਰਿਆਂ ਤੋਂ ਡਰਨਾ ਨਹੀਂ ਚਾਹੀਦਾ ਸਗੋਂ ਵਿਗਿਆਨ ਦੀ ਮਦਦ ਨਾਲ ਤਿਆਰ ਰਹਿਣਾ ਚਾਹੀਦਾ ਹੈ। ਇਸ ਦਿਨ ਦਾ ਉਦੇਸ਼ ਇਹ ਦਰਸਾਉਣਾ ਕਿ ਧਰਤੀ ਨੂੰ ਪੁਲਾੜ ਦੀਆਂ ਆਫਤਾਂ ਤੋਂ ਕਿਵੇਂ ਬਚਾਇਆ ਜਾ ਸਕੇ ਤੇ ਪੁਲਾੜ ਖੋਜ ਨੂੰ ਕਿਵੇਂ ਉਤਸ਼ਾਹਿਤ ਕੀਤਾ ਜਾਵੇ। ਅਖੀਰ ਵਿੱਚ ਇਹੀ ਕਹਿਣਾ ਚਾਹੁੰਦੀ ਹਾਂ ਕਿ ਐਸਟਰੋਇਡ ਸਿਰਫ ਤਬਾਹੀ ਦਾ ਕਾਰਨ ਨਹੀਂ ਸਗੋਂ ਸਾਡੇ ਬ੍ਰਹਿਮੰਡ ਦੇ ਇਤਿਹਾਸ ਨੂੰ ਸਮਝਣ ਦੀ ਕੁੰਜੀ ਵੀ ਹੈ। ਆਓ ਮਿਲ ਕੇ ਪ੍ਰਣ ਕਰੀਏ ਕਿ ਅਸੀਂ ਆਪਣੇ ਪੁਲਾੜ ਵਿੱਚ ਅਤੇ ਧਰਤੀ ਦੀ ਸੁਰੱਖਿਆ ਪ੍ਰਤੀ ਜਾਗਰੂਕ ਰਹਾਂਗੇ ਤੇ ਨਾ ਸਿਰਫ ਆਪਣੀ ਧਰਤੀ ਦੀ ਸਾਂਭ ਸੰਭਾਲ ਕਰਾਂਗੇ ਸਗੋਂ ਬ੍ਰਹਿਮੰਡ ਦੇ ਰਹੱਸਾਂ ਨੂੰ ਸਮਝਣ ਲਈ ਵਿਗਿਆਨ ਨੂੰ ਵੀ ਅੱਗੇ ਵਧਾਵਾਂਗੇ।

ਜੀ ਕਹਿੰਦੇ ਨੇ ਕਿ ਕਈ ਵਾਰ ਜਿਹੜਾ ਚੁੱਪ ਰਹਿਣ ਦੇ ਵਿੱਚ ਹੀ ਸਮਝਦਾਰੀ ਹੁੰਦੀ ਹੈ। ਤਾਂ ਇੱਕ ਕਹਾਣੀ, ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇੱਕ ਵਾਰ ਇੱਕ ਰਾਜੇ ਨੇ ਆਪਣੇ ਦਰਬਾਰ ਵਿੱਚ ਬੱਚਿਆਂ ਦੀ ਪ੍ਰੀਖਿਆ ਲਈ ਉਹਨੇ ਇੱਕ ਪਾਸੇ ਸੋਨੇ ਦੇ ਸਿੱਕੇ ਰੱਖੇ ਤੇ ਦੂਜੇ ਪਾਸੇ ਚਾਂਦੀ ਦੇ ਸਿੱਕੇ ਰੱਖੇ ਤੇ ਬੱਚਿਆਂ ਨੂੰ ਸਹੀ ਪਛਾਣ ਕਰਨ ਲਈ ਕਿਹਾ। ਸਾਰੇ ਬੱਚਿਆਂ ਨੇ ਸਹੀ ਪਛਾਣ ਕੀਤੀ ਕਿ ਇਹ ਸੋਨੇ ਦਾ ਸਿੱਕਾ ਹੈ, ਪਰ ਇੱਕ ਬੱਚੇ ਨੇ ਜਾਣ ਬੁੱਝ ਕੇ ਕਿਹਾ ਕਿ ਸੋਨੇ ਦੇ ਸਿੱਕੇ ਨੂੰ ਚਾਂਦੀ ਦਾ ਜਿਹੜਾ ਸਿੱਕਾ ਚਾਂਦੀ ਦੇ ਸਿੱਕੇ ਨੂੰ ਸੋਨੇ ਦਾ ਸਿੱਕਾ ਦੱਸਣ ਲੱਗਿਆ ਤੇ ਰਾਜੇ ਨੂੰ ਉਸਨੂੰ ਭੋਲਾ ਭਾਲਾ ਸਮਝ ਕੇ ਉਹ ਸਿੱਕਾ ਦੇ ਤਾ ਤੇ ਰਾਜਾ ਰੋਜ਼ ਉਸਨੂੰ ਬੁਲਾ ਕੇ ਉਹੀ ਸਵਾਲ ਪੁੱਛਦਾ ਤੇ ਬੱਚਾ ਰੋਜ਼ ਚਾਂਦੀ ਦਾ ਸਿੱਕਾ ਲੈ ਕੇ ਘਰ ਆ ਜਾਂਦਾ। ਕਾਫੀ ਦਿਨ ਏਦਾਂ ਹੀ ਚੱਲਦਾ ਰਿਹਾ। ਤਾਂ ਇੱਕ ਦਿਨ ਇੱਕ ਬੰਦੇ ਨੇ ਬੱਚੇ ਨੂੰ ਪੁੱਛਿਆ ਕਿ ਤੂੰ ਰੋਜ਼ ਚਾਂਦੀ ਦੇ ਸਿੱਕੇ ਨੂੰ ਸੋਨਾ ਕਿਉਂ ਕਹਿਣਾ? ਬੱਚੇ ਨੇ ਹੱਸ ਕੇ ਜਵਾਬ ਦਿੱਤਾ, ਪਤਾ ਮੈਨੂੰ ਵੀ ਹੈ ਕਿ ਸਹੀ ਕੀ ਹੈ, ਪਰ ਜਿਸ ਦਿਨ ਮੈਂ ਰਾਜੇ ਨੂੰ ਸੱਚ ਦੱਸ ਦਿੱਤਾ ਨਾ, ਉਸੇ ਦਿਨ ਉਸਨੇ ਮੈਨੂੰ ਜਿਹੜੇ ਸਿੱਕੇ ਦੇਣੇ ਆ ਉਹ ਬੰਦ ਕਰ ਦੇਣੇ ਆ। ਤਾਂ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਕਦੇ ਕਦੇ ਚੁੱਪ ਰਹਿ ਕੇ ਖੁਦ ਨੂੰ ਬੇਸਮਝ ਦਿਖਾਉਣਾ ਹੀ ਸਭ ਤੋਂ ਵੱਡੀ ਸਮਝਦਾਰੀ ਵੀ ਹੁੰਦੀ ਹੈ।

0: 1-1 draw against Paraguay that led to a penalty shootout in Foxborough. Gustavo Alfaro's men held their nerve in the penalty shootout to secure a historic 4-3 victory. The Indian Meteorological Department, IMD, has issued an orange colour warning for very heavy rainfall over parts of Northeast India, Sub-Himalayan West Bengal, Bihar, Konkan, Goa, Maharashtra, Karnataka, Kerala and Mahe today. Heavy rainfall is also expected over Odisha, Jharkhand, Uttar Pradesh, Uttarakhand, Madhya Pradesh, Vidarbha, Chhattisgarh, Telangana, Tamil Nadu, Puducherry and Karaikal for tomorrow. And now, for a look at today's newspapers, it's over to VC Pramod.
1: Thank you, Abhishek. A month-long special intensive revision SIR of the electoral roll beginning today is covered by some of the dailies. SIR process begins in Delhi and four states today, reports the Asian Age. Voter verification drive begins in Delhi today, leads the Times of India. The statesman quoting Prime Minister Narendra Modi says, Indian diaspora living bridge between India, Seychelles. Bengal passes preventive detention legal curbs bill, notes the Hindu. Prime Minister to skip Khamenei's state funeral leads the Asian Age. And finally, Delhi mandates all two new wheelers to be electric from 2028 to fight pollution, reports the Indian Express. And with that, it's back to you, Abhishek.
0: Thank you, Pramod. And now, before we end the bulletin, the headlines once again. Centre to withdraw temporary restrictions on sale and distribution of petrol and diesel from the 1st of July. West Bengal government to implement uniform civil code in the state, says Chief Minister Shubhendu Adhikari. Information and Broadcasting Minister announces major decisions to boost Indian film industry. Delhi government clears electric vehicles policy, cars under 30 lakh rupees to be exempted from road tax and registration fees. India strongly condemns Pakistan airstrikes in residential areas of Afghanistan that killed 36 civilians and injured 163 others. US and Iran to hold talks in Qatar's capital Doha today to resolve the dispute over Strait of Hormuz. And in football, Brazil enter round of 16. And with that, we end the morning news. Have a nice day.
2: नमस्कार ए आकाशवाणी खबरां दे नाल मैं सरबजीत कौर पहला इस बुलेटिन दियां खास खबरां केंद्र ने 1 जुलाई तो पेट्रोल ते डीजल दी विक्री ते वढ़ते लाईयां स्थाई पाबंदियां हटा दित्तियां ने पश्चिम बंगाल सरकार ने राज विच एक साल सिविल जाबता यूसीसी लागू करन दा फैसला कीता है केंद्र सरकार ने भारतीय फिल्म सनत नूं उत्साहित करन लई एक उच्च पदरी अध्ययन समूह दे गठन समेत दो अहम फैसलां दा ऐलान कीता है भारत ने पाकिस्तान वल्लों अफगानिस्तान दे रिहायशी इलाकियां च कीते गए हवाई हमलों दी सख्त निखेधी कीती हमलों विच 36 नागरिकां दी मौत 163 होर जख्मी ते अमरीका ते ईरान होरमुज़ पणजोड़ ते चल रहे विवाद ते अज कतर दी राजधानी दोहा विच गल्लबात करनगे ਹੁਣ ਖਬਰਾਂ ਵਿਸਥਾਰ ਨਾਲ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀ ਵਿਕਰੀ ਅਤੇ ਵੰਡ ਨੂੰ ਨਿਯੰਤ੍ਰਿਤ ਕਰਨ ਵਾਲੇ ਅਸਥਾਈ ਨੇਮਬੰਦੀ ਉਪਾਵਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਹੈ ਕਿ 1 ਜੁਲਾਈ 2026 ਤੋਂ ਜਨਤਕ ਖੇਤਰ ਦੇ ਤੇਲ ਮਾਰਕੀਟਿੰਗ ਕੰਪਨੀਆਂ ਦੇ ਪਰਚੂਨ ਆਊਟਲੈਟਾਂ ਰਾਹੀਂ ਮੋਟਰ ਸਪਿਰਿਟ ਅਤੇ ਹਾਈ ਸਪੀਡ ਡੀਜ਼ਲ ਤੋਂ ਅਸਥਾਈ ਉਪਾਅ ਹਟਾ ਦਿੱਤੇ ਜਾਣਗੇ ਪੱਛਮੀ ਏਸ਼ੀਆ ਸੰਕਟ ਤੋਂ ਪੈਦਾ ਹੋਣ ਵਾਲੇ ਵਿਘਨਾਂ ਦੇ ਸਮੇਂ ਦੌਰਾਨ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਸਥਿਰ ਪ੍ਰਚੂਨ ਕੀਮਤਾਂ ਨੂੰ ਬਣਾਈ ਰੱਖ ਕੇ ਅੰਤਰਰਾਸ਼ਟਰੀ ਬਾਲਣ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧੇ ਤੋਂ ਪ੍ਰਚੂਨ ਖਪਤਕਾਰਾਂ ਨੂੰ ਬਚਾਉਣਾ ਜਾਰੀ ਰੱਖਿਆ ਇਸ ਨਾਲ ਪ੍ਰਚੂਨ ਈਂਧਨ ਦੀਆਂ ਕੀਮਤਾਂ ਤੇ ਥੋਕ ਖਪਤਕਾਰਾਂ ਤੇ ਲਾਗੂ ਹੋਣ ਵਾਲੀਆਂ ਕੀਮਤਾਂ ਵਿਚ ਵੱਡਾ ਅੰਤਰ ਪੈਦਾ ਹੋਇਆ ਮੰਤਰਾਲੇ ਨੇ ਕਿਹਾ ਕਿ ਸਥਿਤੀ ਨੂੰ ਹੱਲ ਕਰਨ ਲਈ ਇਸ ਮਹੀਨੇ ਦੀ 12 ਤਰੀਕ ਨੂੰ ਪੇਸ਼ ਕੀਤੇ ਗਏ ਅਸਥਾਈ ਨੇਮਬੱਧੀ ਉਪਾਵਾਂ ਨੇ ਪ੍ਰਚੂਨ ਆਊਟਲੈਟਾਂ ਤੇ ਲੋੜੀਂਦੇ ਸਨਅਤੀ ਸੰਸਥਾਗਤ ਤੇ ਵਪਾਰਕ ਖਪਤਕਾਰਾਂ ਲਈ ਪ੍ਰਤੀ ਗਾਹਕ ਜਾਂ ਵਾਹਨ ਪ੍ਰਤੀ ਦਿਨ 200 ਲੀਟਰ ਹਾਈ ਸਪੀਡ ਡੀਜ਼ਲ ਦੀ ਅਸਥਾਈ ਸੀਮਾ ਤੈਅ ਕੀਤੀ ਇਨ੍ਹਾਂ ਉਪਾਵਾਂ ਦਾ ਉਦੇਸ਼ ਡੀਜ਼ਲ ਦੀ ਕਾਲਾਬਾਜ਼ਾਰੀ ਜਮ੍ਹਾਖੋਰੀ ਅਤੇ ਦੁਰਵਰਤੋਂ ਨੂੰ ਰੋਕਣਾ ਸੀ ਨਾਲ ਹੀ ਪ੍ਰਚੂਰ ਖਪਤਕਾਰਾਂ ਲਈ ਪੈਟਰੋਲ ਤੇ ਡੀਜ਼ਲ ਦੀ ਨਿਰਵਿਘਨ ਉਪਲਬਧਤਾ ਨੂੰ ਯਕੀਨੀ ਬਣਾਉਣਾ ਸੀ ਦੇਸ਼ ਵਿਚ ਪੈਟਰੋਲੀਅਮ ਉਤਪਾਦਾਂ ਦੀ ਸਪਲਾਈ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਸਰਕਾਰ ਨੇ ਸਿੱਟਾ ਕੱਢਿਆ ਕਿ ਜਨਤਕ ਹਿੱਤ ਵਿਚ ਅਸਥਾਈ ਨੇਮਬੰਦੀ ਉਪਾਵਾਂ ਦੀ ਹੁਣ ਲੋੜ ਨਹੀਂ ਹੈ ਅਸਥਾਈ ਉਪਾਵਾਂ ਨੇ ਪ੍ਰਚੂਨ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਦੇਸ਼ ਭਰ ਵਿਚ ਪੈਟਰੋਲ ਤੇ ਡੀਜ਼ਲ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਵਿਚ ਮਦਦ ਕੀਤੀ ਇਨ੍ਹਾਂ ਦੀ ਵਾਪਸੀ ਸਪਲਾਈ ਸਥਿਤੀ ਵੀ ਸੁਧਾਰ ਅਤੇ ਆਮ ਸਪਲਾਈ ਪ੍ਰਬੰਧਾਂ ਦੀ ਬਹਾਲੀ ਨੂੰ ਦਰਸਾਉਂਦੀ ਏ।

0: ਕਿਹਾ ਗਿਆ ਹੈ। ਭਾਰਤੀ ਫੌਜ ਨੇ ਇਨ੍ਹਾਂ ਮੀਡੀਆ ਖਬਰਾਂ ਨੂੰ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਕਿ ਚੀਨੀ ਪੀਪਲਸ ਲਿਬਰੇਸ਼ਨ ਆਰਮੀ PLA ਨੇ ਹਾਲ ਹੀ ਵਿਚ ਅਰੁਣਾਚਲ ਪ੍ਰਦੇਸ਼ ਵਿਚ ਘੁਸਪੈਠ ਕੀਤੀ ਅਤੇ ਕੈਂਪ ਕਾਇਮ ਕੀਤੇ ਨੇ। ਫੌਜ ਨੇ ਕਿਹਾ ਕਿ ਅਜਿਹੀਆਂ ਖਬਰਾਂ ਗਲਤ ਤੇ ਬੇਬੁਨਿਆਦ ਨੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਾਂਗੋ ਦੇ ਵਿਦੇਸ਼ ਮੰਤਰੀ ਥੈਰੇਸ ਕਾਇਕਪਾਂਗਾ ਵੈਗਨਰ ਅਤੇ ਉੱਥੇ ਦੀ ਸਰਕਾਰ ਤੇ ਲੋਕਾਂ ਨੂੰ ਦੇਸ਼ ਦੇ ਸੁਤੰਤਰਤਾ ਦਿਵਸ ਦੇ ਮੌਕੇ ਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਭਾਰਤ ਦੋਵਾਂ ਦੇਸ਼ਾਂ ਵਿਚਕਾਰ ਆਪਣੇ ਦੁਵੱਲੇ ਸਬੰਧਾਂ ਤੇ ਵਿਕਾਸ ਭਾਈਵਾਲੀ ਨੂੰ ਡੂੰਘਾ ਕਰਨ ਦੀ ਉਮੀਦ ਕਰਦਾ ਹੈ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ 57 ਦਿਨਾਂ ਦੀ ਸ੍ਰੀ ਅਮਰਨਾਥ ਯਾਤਰਾ ਲਈ ਜੰਮੂ ਕਸ਼ਮੀਰ ਤੇ ਪੰਜਾਬ ਵਿਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਨੇ। ਤੀਰਥ ਯਾਤਰਾ ਦੇ ਰਾਹ ਬੇਸ ਕੈਂਪਾਂ ਤੇ ਪਵਿੱਤਰ ਗੁਫਾ ਵੱਲ ਜਾਣ ਵਾਲੇ ਦੋਵਾਂ ਰਸਤਿਆਂ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਨੇ। ਸ਼ਰਧਾਲੂਆਂ ਦੇ ਪਹਿਲੇ ਜੱਥੇ ਜੰਮੂ ਪਹੁੰਚਣੇ ਸ਼ੁਰੂ ਹੋ ਗਏ ਨੇ। ਜੰਮੂ ਵਿਚ CCTV ਕੈਮਰੇ ਤੇ ਆਧੁਨਿਕ ਨਿਗਰਾਨੀ ਪ੍ਰਣਾਲੀਆਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਅਮਰੀਕਾ ਤੇ ਇਰਾਨ ਅੱਜ ਕਤਰ ਦੀ ਰਾਜਧਾਨੀ ਦੋਹਾ ਵਿਚ ਹੋਰਮੁਜ਼ ਪਣਜੋੜ ਤੇ ਚੱਲ ਰਹੇ ਵਿਵਾਦ ਤੇ ਗੱਲਬਾਤ ਕਰਨਗੇ। ਇਹ ਗੱਲਬਾਤ ਹਾਲ ਹੀ ਵਿਚ ਹੋਏ ਫੌਜੀ ਤਣਾਅ ਅਤੇ ਇਕ ਅਸਥਾਈ ਜੰਗਬੰਦੀ ਤੋਂ ਬਾਅਦ ਹੋ ਰਹੀ ਹੈ। ਦੁਨੀਆਂ ਦੇ ਕਰੀਬ 20% ਕੱਚੇ ਤੇਲ ਦੀ ਆਵਾਜਾਈ ਇਸ ਜਲਮਾਰਗ ਰਾਹੀਂ ਹੁੰਦੀ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿਚ 5 ਵਾਰ ਦਾ ਚੈਂਪੀਅਨ ਬ੍ਰਾਜ਼ੀਲ ਜਾਪਾਨ ਨੂੰ 2-1 ਨਾਲ ਹਰਾ ਕੇ ਰਾਊਂਡ ਆਫ 16 ਵਿਚ ਪਹੁੰਚ ਗਿਆ ਹੈ। ਹੁਣ ਬ੍ਰਾਜ਼ੀਲ ਦਾ ਮੁਕਾਬਲਾ ਰਾਊਂਡ ਆਫ 16 ਵਿਚ ਆਈਵਰੀ ਕੋਸਟ ਜਾਂ ਨਾਰਵੇ ਨਾਲ ਹੋਏਗਾ। ਆਖਿਰ ਚ ਖਾਸ ਖਬਰਾਂ। ਕੇਂਦਰ ਨੇ 1 ਜੁਲਾਈ ਤੋਂ ਪੈਟਰੋਲ ਤੇ ਡੀਜ਼ਲ ਦੀ ਵਿਕਰੀ ਅਤੇ ਵੰਡ ਤੇ ਲਾਈਆਂ ਅਸਥਾਈ ਪਾਬੰਦੀਆਂ ਹਟਾ ਦਿੱਤੀਆਂ ਨੇ। ਪੱਛਮੀ ਬੰਗਾਲ ਸਰਕਾਰ ਨੇ ਰਾਜ ਵਿਚ ਇਕਸਾਰ ਸਿਵਲ ਜ਼ਾਬਤਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ ਭਾਰਤੀ ਫਿਲਮ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਇਕ ਉੱਚ ਪੱਧਰੀ ਅਧਿਐਨ ਸਮੂਹ ਦੇ ਗਠਨ ਸਮੇਤ 2 ਅਹਿਮ ਫੈਸਲਿਆਂ ਦਾ ਐਲਾਨ ਕੀਤਾ। ਤੇ ਭਾਰਤ ਨੇ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੇ ਰਿਹਾਇਸ਼ੀ ਇਲਾਕੇ 'ਚ ਕੀਤੇ ਗਏ ਹਵਾਈ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਕ ਸਮਾਂ 8:40 ਤੇ 16 ਸਕਿੰਟ ਹੋਏ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ। ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਮਨਪ੍ਰੀਤ। ਰੇਡੀਓ ਸੁਣ ਰਹੇ ਤਮਾਮ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਨੂੰ ਉਮੀਦ ਹੈ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੇ ਪ੍ਰੋਗਰਾਮ ਤਹਿਤ ਤੁਸੀਂ ਆਨੰਦ ਮਾਣੋਗੇ ਸਿਲਸਿਲਾ ਕਵਾਲੀਆਂ ਦਾ। ਹਾਂਜੀ ਸਰੋਤਿਓ, ਸਭ ਤੋਂ ਪਹਿਲਾਂ ਇਹ ਜਾਣਨਾ ਬਹੁਤ ਦਿਲਚਸਪ ਹੈ ਕਿ ਕਵਾਲੀ ਸ਼ਬਦ ਆਖਰ ਬਣਿਆ ਕਿੱਥੋਂ। ਇਹ ਸ਼ਬਦ ਅਰਬੀ ਭਾਸ਼ਾ ਦੇ ਕੌਲ ਤੋਂ ਨਿਕਲਿਆ ਹੈ। ਕੌਲ ਦਾ ਮਤਲਬ ਹੁੰਦਾ ਹੈ ਕਿਸੇ ਦੀ ਕਹੀ ਹੋਈ ਗੱਲ, ਬਚਨ ਜਾਂ ਕਥਨ, ਖਾਸ ਕਰਕੇ ਉਹ ਪਵਿੱਤਰ ਗੱਲਾਂ ਜੋ ਪੈਗੰਬਰ ਸਾਹਿਬ ਜਾਂ ਸੂਫੀ ਸੰਤਾਂ ਨੇ ਕਹੀਆਂ ਤੇ ਜੋ ਇਨਸਾਨ ਇਹਨਾਂ ਪਵਿੱਤਰ ਬਚਨਾਂ ਨੂੰ ਵਾਰ ਵਾਰ ਦੁਹਰਾਉਂਦਾ ਹੈ, ਗਾਉਂਦਾ ਹੈ, ਉਸਨੂੰ ਕਵਾਲ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸੂਫੀਆਨਾ ਅੰਦਾਜ਼ ਵਿੱਚ ਰੱਬ ਦੀ ਤਾਰੀਫ ਤੇ ਬਚਨਾਂ ਨੂੰ ਗਾਉਣ ਦੀ ਇਸ ਕਲਾ ਦਾ ਨਾਮ ਪਿਆ ਕਵਾਲੀ। ਭਾਰਤੀ ਉਪ ਮਹਾਂਦੀਪ ਵਿਚ ਕਵਾਲੀ ਦੀ ਸ਼ੁਰੂਆਤ 13ਵੀਂ ਸਦੀ ਵਿਚ ਮਹਾਨ ਸੂਫੀ ਸੰਤ ਅਤੇ ਸੰਗੀਤਕਾਰ ਹਜ਼ਰਤ ਅਮੀਰ ਖੁਸਰੋ ਜੀ ਨੇ ਕੀਤੀ ਸੀ। ਤੇ ਆਓ ਦੋਸਤੋ ਹੁਣ ਇਸ ਪ੍ਰੋਗਰਾਮ ਦੀ ਪਹਿਲੀ ਕਵਾਲੀ ਸੁਣਦੇ ਹਾਂ ਮੁਹੰਮਦ ਰਫੀ ਤੇ ਸਾਥੀਆਂ ਦੀਆਂ ਆਵਾਜ਼ਾਂ ਵਿਚ।

0: ਸ੍ਰੀਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਤੁਸੀਂ ਅਕਸਰ ਸੋਚਦੇ ਹੋਵੋਗੇ ਕਿ ਕਵਾਲੀ ਦੀ ਸ਼ੁਰੂਆਤ ਕਿਵੇਂ ਹੋਈ ਤੇ ਇਸ ਦੀ ਪੇਸ਼ਕਾਰੀ ਬਾਕੀ ਗਾਇਕੀ ਨਾਲੋਂ ਵੱਖਰੀ ਕਿਉਂ ਹੈ। ਅਸਲ ਵਿੱਚ ਸੂਫੀ ਸੰਤਾਂ ਦਾ ਮੰਨਣਾ ਸੀ ਕਿ ਰੱਬ ਨੂੰ ਪਾਉਣ ਲਈ ਸਿਰਫ ਇਬਾਦਤ ਹੀ ਨਹੀਂ ਬਲਕਿ ਸੰਗੀਤ ਵੀ ਇੱਕ ਰਸਤਾ ਹੈ, ਜਿਸ ਨੂੰ ਉਹ ਸਮਾਂ ਕਹਿੰਦੇ ਸਨ। ਅਮੀਰ ਖੁਸਰੋ ਸਾਹਿਬ ਨੇ ਫਾਰਸੀ, ਅਰਬੀ ਅਤੇ ਹਿੰਦੁਸਤਾਨੀ ਭਾਸ਼ਾ ਦੇ ਸ਼ਬਦਾਂ ਨੂੰ ਮਿਲਾ ਕੇ ਇਸ ਦੀ ਨੀਂਹ ਰੱਖੀ। ਤੇ ਹਾਂ, ਕਵਾਲੀ ਵਿੱਚ ਜੋ ਜ਼ੋਰ ਜ਼ੋਰ ਨਾਲ ਤਾੜੀਆਂ ਵਜਾਈਆਂ ਜਾਂਦੀਆਂ ਹਨ ਉਹ ਸਿਰਫ ਸ਼ੌਕ ਲਈ ਨਹੀਂ ਹੁੰਦੀਆਂ। ਪੁਰਾਣੇ ਜ਼ਮਾਨੇ ਵਿੱਚ ਜਦੋਂ ਲਾਊਡ ਸਪੀਕਰ ਜਾਂ ਮਾਈਕ ਨਹੀਂ ਸਨ ਹੁੰਦੇ

ਉਦੋਂ ਸਾਰੇ ਕਵਾਲ ਇੱਕੋ ਤਾਲ ਵਿੱਚ ਤਾੜੀਆਂ ਵਜਾ ਕੇ ਸੰਗੀਤ ਦੀ ਲੈਅ ਬਣਾਉਂਦੇ ਸਨ ਤਾਂ ਜੋ ਦੂਰ ਬੈਠੇ ਸਰੋਤਿਆਂ ਦੀ ਆਵਾਜ਼ ਅਤੇ ਤਾਲ ਬਰਾਬਰ ਪਹੁੰਚ ਸਕੇ। ਇਹ ਤਾੜੀਆਂ ਸੁਣਨ ਵਾਲੇ ਨੂੰ ਇੱਕ ਵੱਖਰੇ ਹੀ ਸਰੂਰ ਵਿੱਚ ਲੈ ਜਾਂਦੀਆਂ ਸਨ। ਤੇ ਆਓ ਸੁਣਦੇ ਹਾਂ ਹੁਣ ਪ੍ਰੋਗਰਾਮ ਦੀ ਅਗਲੀ ਕਵਾਲੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ।

0: ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹਾਬੀ ਢਾਡੀ ਵਾਲਾ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ AIR ਤੇ।
1: ਸਾਡੇ ਪੰਜਾਬ ਨਾਲ ਕਵਾਲੀ ਦਾ ਕੀ ਰਿਸ਼ਤਾ ਹੈ? ਦੋਸਤੋ, ਪੰਜਾਬ ਸੂਫੀ ਪੀਰਾਂ ਫਕੀਰਾਂ ਦੀ ਧਰਤੀ ਰਹੀ ਹੈ। ਬਾਬਾ ਫਰੀਦ ਜੀ, ਬਾਬਾ ਬੁੱਲੇ ਸ਼ਾਹ ਅਤੇ ਸ਼ਾਹ ਹੁਸੈਨ ਵਰਗੇ ਮਹਾਨ ਸੂਫੀ ਸੰਤਾਂ ਦੀ ਬਾਣੀ ਅਤੇ ਕਾਫੀਆਂ ਨੂੰ ਜਦੋਂ ਕਵਾਲੀ ਦੇ ਰੂਪ ਵਿੱਚ ਗਾਇਆ ਗਿਆ ਤਾਂ ਇਹ ਪੰਜਾਬ ਦੇ ਕਣ ਕਣ ਵਿੱਚ ਸਮਾ ਗਈ। ਅੱਜ ਭਾਵੇਂ ਬਾਲੀਵੁੱਡ ਹੋਵੇ, ਫਿਊਜ਼ਨ ਮਿਊਜ਼ਿਕ ਹੋਵੇ ਜਾਂ ਸਾਡਾ FM ਰੇਡੀਓ, ਕਵਾਲੀ ਦਾ ਰੂਪ ਜ਼ਰੂਰ ਬਦਲਿਆ ਹੈ ਪਰ ਇਸ ਦੀ ਰੂਹ ਅੱਜ ਵੀ ਉਹੀ ਪੁਰਾਣੀ ਹੈ। ਪੰਜਾਬੀਆਂ ਦੇ ਵਿੱਚ ਨੁਸਰਤ ਫਤਿਹ ਅਲੀ ਖਾਨ ਤੋਂ ਲੈ ਕੇ ਗੁਰਦਾਸ ਮਾਨ, ਬਡਾਲੀ ਬ੍ਰਦਰਸ, ਇਹਨਾਂ ਸਾਰਿਆਂ ਨੇ ਇਸ ਵਿਰਸੇ ਨੂੰ ਹਮੇਸ਼ਾ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਹੈ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਕਵਾਲੀ।

ਇਸੀ ਕਵਾਲੀ ਦਾ ਉਹ ਖੂਬਸੂਰਤ ਇਤਿਹਾਸ ਜੋ ਆਕਾਸ਼ਵਾਣੀ ਬਠਿੰਡਾ ਅੱਜ ਖਾਸ ਤੁਹਾਡੇ ਲਈ ਲੈ ਕੇ ਆਇਆ ਸੀ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ। ਹੁਣ ਇਸ ਕਵਾਲੀ ਨੂੰ ਅਸੀਂ ਜਾਰੀ ਰੱਖਦੇ ਹਾਂ।

ਹੁਣ ਵੇਲਾ ਹੋ ਗਿਆ ਅੱਜ ਦੇ ਇਸ ਸਫ਼ਰ ਨੂੰ ਇੱਥੇ ਹੀ ਰੋਕਣ ਦਾ, ਪਰ ਸੰਗੀਤ ਦਾ ਸਫ਼ਰ ਇੰਝ ਹੀ ਜਾਰੀ ਰਹੇਗਾ। ਸੁਣਦੇ ਰਹੋ, ਮੁਸਕਰਾਉਂਦੇ ਰਹੋ, ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਬਠਿੰਡਾ 101.1 ਮੈਗਾਹਰਟਜ਼ 'ਤੇ। ਇਸ ਦੇ ਨਾਲ ਹੀ ਮੈਨੂੰ ਆਪਣੀ ਮੇਜ਼ਬਾਨ ਮਨਪ੍ਰੀਤ ਨੂੰ ਦਿਓ ਆਗਿਆ। ਨਮਸਕਾਰ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਕ ਸਮਾਂ 8:59 ਤੇ 34 ਸਕਿੰਟ ਹੋਏ ਨੇ। ਤੁਸੀਂ ਹੁਣ ਸੁਣ ਸਕੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 10:27। ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਗੀਤ ਪਿਟਾਰਾ ਦਾ। ਪ੍ਰੋਗਰਾਮ ਲੈ ਕੇ ਹਾਜ਼ਰ ਨੇ ਸੁਖਦੀਪ ਕੌਰ।

ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੀਤ ਪਟਾਰਾ ਦੇ ਤਹਿਤ ਅਗਲਾ ਗੀਤ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ ਇਹ ਗੀਤ ਲਿਆ ਗਿਆ ਹੈ ਫਿਲਮ ਸਪਨੇ ਸਾਜਨ ਕੇ ਦੇ ਵਿੱਚੋਂ ਗੀਤ ਰਚਨਾ ਸਮੀਰ ਅਨਜਾਨ ਦੀ ਤੇ ਸੰਗੀਤ ਦਿੱਤਾ ਹੈ ਨਦੀਮ ਸ਼ਰਵਣ ਨੇ

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
2: ਉਹ ਕਿਵੇਂ, ਕੀ ਗੱਲ ਹੋ ਗਈ?
1: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
2: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
1: ਨਾ, ਉਹ ਕਿਸ ਤਰ੍ਹਾਂ ਬਾਈ?
2: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ ਹੈ।
1: ਬਈ, ਇਹਦੇ ਲਈ ਕਰਨਾ ਕੀ ਪਊਗਾ?
2: ਕਰਨਾ ਹੈ ਇੱਕ ਨੰਬਰ ਡਾਇਲ 7833-6 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
1: ਇਹ ਤਾਂ ਬਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78379-63306।

ਪ੍ਰੋਗਰਾਮ ਗੀਤ ਪਟਾਰਾ ਦੇ ਤਹਿਤ ਹੁਣੇ ਤੁਸੀਂ ਸੁਣ ਰਹੇ ਸੀ ਆਸ਼ਿਕੀ ਫਿਲਮ ਦਾ ਇਹ ਗੀਤ, ਜਿਸ ਨੂੰ ਆਵਾਜ਼ਾਂ ਦਿੱਤੀਆਂ ਸਨ ਅਨੁਰਾਧਾ ਪੌੜਵਾਲ ਅਤੇ ਕੁਮਾਰ ਸਾਨੂ ਨੇ। ਗੀਤ ਰਚਨਾ ਸੀ ਸਮੀਰ ਦੀ ਤੇ ਸੰਗੀਤ ਦਿੱਤਾ ਸੀ ਨਦੀਮ ਸ਼ਰਵਣ ਨੇ। ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਗੀਤ ਪਟਾਰਾ ਤੇ ਤੁਸੀਂ ਆਨੰਦ ਮਾਣ ਰਹੇ ਹੋ ਸਦਾਬਹਾਰ ਹਿੰਦੀ ਗੀਤਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 10:21 ਅਤੇ 54 ਸੈਕਿੰਟ ਦਾ ਤੇ ਮੈਂ ਸੁਖਦੀਪ ਕੌਰ ਬਣੀ ਹੋਈ ਹਾਂ ਤੁਹਾਡੇ ਨਾਲ ਪ੍ਰੋਗਰਾਮ ਦੇ ਤਹਿਤ। ਤੇਰੀ ਮੁਸਕਾਨ ਸੇ ਦਿਲ ਧੜਕ ਜਾਏ, ਤੇਰੀ ਯਾਦੋਂ ਸੇ ਰੂਹ ਮਹਿਕਾ ਜਾਏ, ਤੁਝ ਬਿਨ ਹਰ ਪਲ ਲਗਤਾ ਹੈ ਅਧੂਰਾ ਸਾ, ਤੁਝ ਬਿਨ ਲਗਤਾ ਹੈ ਹਰ ਪਲ ਅਧੂਰਾ ਸਾ, ਤੂੰ ਸਾਥ ਹੋ ਤੋ ਜੈਸੇ ਜਹਾਂ ਸਜ ਜਾਏ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਕੁਮਾਰ ਸਾਨੂ ਨੇ। ਇਹ ਗੀਤ ਲਿਆ ਗਿਆ ਹੈ ਫਿਲਮ ਪਰਦੇਸ ਦੇ ਵਿੱਚੋਂ। ਗੀਤ ਰਚਨਾ ਆਨੰਦ ਬਖਸ਼ੀ ਦੀ ਤੇ ਸੰਗੀਤ ਦਿੱਤਾ ਹੈ ਨਦੀਮ ਸ਼ਰਵਣ ਨੇ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 30 ਜੂਨ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਹਨ ਸ਼੍ਰੀਮਦ ਭਗਵਦ ਗੀਤਾ ਦਾ ਅਗਲਾ ਅੰਕ।

ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 30 ਜੂਨ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਸਿਰਫ ਆਕਾਸ਼ਵਾਣੀ ਬਠਿੰਡਾ ਤੇ ਪ੍ਰੋਗਰਾਮ ਹਰ ਅਕਾਲ ਉਸਤਤ।

ਹੁਣੇ ਤੁਸੀਂ ਸੁਣ ਰਹੇ ਸੀ ਰਾਮ ਤੇਰੀ ਗੰਗਾ ਮੈਲੀ ਫਿਲਮ ਦਾ ਇਹ ਗੀਤ। ਹਸਰਤ ਦੇ ਲਿਖੇ ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਸਨ ਲਤਾ ਮੰਗੇਸ਼ਕਰ ਅਤੇ ਸਾਥੀਆਂ ਨੇ। ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਗੀਤ ਪਟਾਰਾ, ਤੁਸੀਂ ਆਨੰਦ ਮਾਣ ਰਹੇ ਹੋ ਸਦਾਬਹਾਰ ਹਿੰਦੀ ਗੀਤਾਂ ਦਾ, ਮੇਰੇ ਨਾਲ ਯਾਨੀ ਕਿ ਆਪਣੀ ਰੇਡੀਓ ਤੋਂ ਸੁਖਦੀਪ ਦੇ ਨਾਲ। ਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ ਇਹ ਗੀਤ ਲਿਆ ਗਿਆ ਫਿਲਮ ਸੜਕ ਦੇ ਵਿੱਚੋਂ। ਸਮੀਰ ਦੇ ਲਿਖੇ ਇਸ ਗੀਤ ਨੂੰ ਸੰਗੀਤ ਦਿੱਤਾ ਨਦੀਮ ਸ਼ਰਵਨ ਨੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 1 ਜੁਲਾਈ, ਦਿਨ ਬੁੱਧਵਾਰ, ਸ਼ਾਮ 5 ਵਜੇ ਤੁਸੀਂ ਸੁਣੋਗੇ ਆਕਾਸ਼ਵਾਣੀ ਐਫਐਮ ਬਠਿੰਡਾ ਦਾ ਨਵਾਂ ਪ੍ਰੋਗਰਾਮ ਅੱਖਰ ਬੋਲਦੇ ਨੇ, ਜਿਸ ਦੇ ਤਹਿਤ ਵਿਸ਼ਾ ਹੋਵੇਗਾ ਮੁਸਕਰਾਹਟ ਦੀ ਵਿਆਕਰਨ।

ਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਗੀਤ ਪਟਾਰਾ ਤੇ ਤੁਸੀਂ ਆਨੰਦ ਮਾਣ ਰਹੇ ਹੋ ਸਦਾਬਹਾਰ ਹਿੰਦੀ ਗੀਤਾਂ ਦਾ ਮੇਰੇ ਨਾਲ, ਯਾਨੀ ਕਿ ਆਪਣੀ ਰੇਡੀਓ ਦੋਸਤ ਸੁਖਦੀਪ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 10:55 ਅਤੇ 13 ਸਕਿੰਟ ਦਾ, ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੀਤ ਪਟਾਰਾ ਦਾ ਆਖਰੀ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਅਨੁਰਾਧਾ ਪੌੜਵਾਲ ਨੇ। ਇਹ ਗੀਤ ਲਿਆ ਗਿਆ ਫਿਲਮ ਨਾਗਮਣੀ ਦੇ ਵਿੱਚੋਂ, ਗੀਤ ਰਚਨਾ ਦੇਵ ਕੋਹਲੀ ਦੀ ਤੇ ਸੰਗੀਤ ਦਿੱਤਾ ਅਨੂ ਮਲਿਕ ਨੇ।

1.1 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਕ ਸਮਾਂ 10:59 ਤੇ 5 ਸਕਿੰਟ। ਠੀਕ 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 11:05 ਤੋਂ ਲੈ ਕੇ 12 ਵਜੇ ਤੱਕ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ। ਸਟੂਡੀਓ ਦੀ ਘੜੀ ਤੇ ਸਮਾਂ 11:59 ਤੇ 31 ਸੈਕਿੰਡ ਹੋ ਚੁੱਕੇ ਨੇ। ਠੀਕ 12 ਵਜੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਵਿੱਚ ਖਬਰਾਂ

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 1 ਜੁਲਾਈ, ਦਿਨ ਬੁੱਧਵਾਰ, ਸ਼ਾਮ 5 ਵਜੇ ਤੁਸੀਂ ਸੁਣੋਗੇ ਆਕਾਸ਼ਵਾਣੀ ਐਫਐਮ ਬਠਿੰਡਾ ਦਾ ਨਵਾਂ ਪ੍ਰੋਗਰਾਮ ਅੱਖਰ ਬੋਲਦੇ ਨੇ, ਜਿਸ ਦੇ ਤਹਿਤ ਵਿਸ਼ਾ ਹੋਵੇਗਾ ਮੁਸਕਰਾਹਟ ਦੀ ਵਿਆਕਰਨ।

ਪ੍ਰੋਗਰਾਮਾਂ ਸੰਬੰਧੀ ਇੱਕ ਜ਼ਰੂਰੀ ਸੂਚਨਾ। ਮਿਤੀ 1 ਜੁਲਾਈ 2026, ਦਿਨ ਬੁੱਧਵਾਰ, ਦੁਪਹਿਰ 1:15 ਤੇ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਹੋਵੇਗਾ ਫਿਲਮੀ ਐਕਟਰੈਸ ਮੀਨਾਕਸ਼ੀ ਸ਼ੇਸ਼ਾਦਰੀ ਤੇ। ਪ੍ਰੋਗਰਾਮ ਦੇ ਤਹਿਤ ਵਾਚਨ ਤੇ ਸੰਪਾਦਨ ਰਹੇਗਾ ਸੀਮਾ ਕਟਾਰੀਆ ਦਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ 1 ਜੁਲਾਈ 2026, ਦਿਨ ਬੁੱਧਵਾਰ, ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 30 ਜੂਨ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਹਨ ਸ਼੍ਰੀਮਦ ਭਗਵਦ ਗੀਤਾ ਦਾ ਅਗਲਾ ਅੰਕ।

0: ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 30 ਜੂਨ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਸਿਰਫ ਆਕਾਸ਼ਵਾਣੀ ਬਠਿੰਡਾ ਤੇ ਪ੍ਰੋਗਰਾਮ ਹਰ ਅਕਾਲ ਉਸਤਤ।
1: ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78 379 63 306, ਈਮੇਲ ID ਹੈ AIRFM.BTI@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78 379 63 306।

0: ਪਿਆਰੇ ਸਰੋਤਿਓ, ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, FM ਬੈਂਡ 101.1 MHz 'ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ 12:29 ਅਤੇ 53 ਸੈਕਿੰਡ ਹੋ ਚੁੱਕੇ ਨੇ। ਆਓ ਸੁਣਦੇ ਹਾਂ ਅਗਲਾ ਪ੍ਰੋਗਰਾਮ, ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ

जी श्रोतियों, हमेशा दी तरह आस्ते दुआ करते हाँ कि साढ़े सारे ही स्रोते है जड़े राजी खुशी होणगे। जी अज है 30 जून, यानी कि जड़ा छुट्टियां दा महीना चल रहा सी उदा आखरी दिन, ते अज दे दिन जड़ा घर परिवार दे तहत असी उही गल्लां करनियां ने जो अज दा जड़ा घरां दे विच सब तो वध माहौल होवेगा कि बच्चों के जड़े स्कूली बैग ने वह तैयार कर दियो, बैग वॉश कर दियो, सारिया बुक्स ने इधर उधर पईयां ने उन्हां नूं कलैक्ट कर दियो, यानी कि जड़ियां साडियां घर दियां सुआ ਆਣੀਆਂ ਨੇ ਉਹਨਾਂ ਦਾ ਕੰਮ ਅੱਜ ਲੋੜ ਨਾਲੋਂ ਰੋਜ਼ਾਨਾ ਨਾਲੋਂ ਥੋੜਾ ਜਿਹਾ ਵੱਧ ਹੈ। ਜੀ ਕੰਮ ਤਾਂ ਵਧੀਆ ਹੋਇਆ ਹੈ, ਵਧੀਆ ਗੱਲ ਹੈ, ਅਤੇ ਵਧੀਆ ਗੱਲ ਇਹ ਹੈ ਕਿ ਜਿਹੜੇ ਸਾਡੇ ਘਰ ਦੇ ਬੱਚੇ ਨੇ ਇੱਧਰ ਉੱਧਰ ਥੋੜ੍ਹਾ ਜਿਹਾ ਮਨ ਭਟਕਿਆ ਹੋਇਆ ਸੀ, ਛੁੱਟੀਆਂ ਇੰਜੋਏ ਬਹੁਤ ਕੀਤੀਆਂ, TV ਫੋਨਾਂ 'ਤੇ ਜਿਹੜਾ ਸਮਾਂ ਜ਼ਿਆਦਾ ਬਿਤਾਇਆ, ਬਹੁਤ ਸਾਰੇ ਘਰ ਪਰਿਵਾਰ ਆਪਣੇ ਘਰ ਦੀ ਸੁੱਖ ਸਮਰਿੱਧੀ ਦੇ ਮੁਤਾਬਕ ਕਿਤੇ ਦੂਰ ਘੁੰਮ ਕੇ ਵੀ ਆਏ ਹੋਣਗੇ, ਬਹੁਤ ਸਾਰੀਆਂ ਖੂਬਸੂਰਤ ਯਾਦਾਂ ਜਿਹੜੀਆਂ ਉਹ ਆਪਣੇ ਨਾਲ ਬਣਾ ਕੇ ਲਿਆਏ ਹੋਣਗੇ। ਜੀ ਅਤੇ ਖੂਬਸੂਰਤ ਯਾਦਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਦੇ ਹੀ ਬਣੀਆਂ ਰਹਿਣ, ਇਹ ਹਮੇਸ਼ਾ ਅਸੀਂ ਜਿਹੜੀ ਹੈ ਕਾਮਨਾ ਸਾਡੀ ਰਹੇਗੀ। ਜੀ ਅਸੀਂ ਗੱਲ ਕਰ ਰਹੇ ਹਾਂ ਘਰ ਪਰਿਵਾਰ ਪ੍ਰੋਗਰਾਮ ਦੀ, ਅਤੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਅਕਸਰ ਸਾਡਾ ਜਿਹੜਾ ਵਿਸ਼ਾ ਇਹੀ ਹੁੰਦਾ ਹੈ ਕਿ ਜੋ ਸਾਡੀ ਜਿਹੜੀ ਰੋਜ਼ਾਨਾ ਦੀ ਜਿਹੜੀ ਆਮ ਜ਼ਿੰਦਗੀ ਦੇ ਨਾਲ ਜੁੜਿਆ ਹੁੰਦਾ ਹੈ। ਅਤੇ ਮੈਂ ਗੱਲ ਕਰ ਰਹੀ ਸੀ ਕਿ ਅੱਜ ਦੇ ਟਾਈਮ 'ਚ ਮੈਂ ਤੁਸੀਂ ਹਰ ਇਨਸਾਨ ਕੀ ਹੈ ਜਿਹੜਾ ਇੱਕ ਦੋਹਰੀ ਜ਼ਿੰਦਗੀ ਜੀ ਰਿਹਾ, ਦੋਹਰੀ ਜ਼ਿੰਦਗੀ ਤੋਂ ਭਾਵ ਇਹ ਹੈ ਕਿ ਇੱਕ ਉਹ ਜ਼ਿੰਦਗੀ ਜਿਹੜੀ ਪਰਮਾਤਮਾ ਨੇ ਸਾਨੂੰ ਬਖਸ਼ੀ ਹੈ, ਯਾਨੀ ਸਾਨੂੰ ਜਿੰਨੀ ਕੁ ਸਾਡੀ ਆਰਥਿਕ ਹਾਲਤ ਹੈ ਜਾਂ ਜਿੰਨੀ ਕੁ ਸਾਡੀ ਆਰਥਿਕ ਸਮਰਿੱਧੀ ਹੈ, ਅਸੀਂ ਉਹਦੇ ਮੁਤਾਬਕ ਹੈ ਜਿਹੜੇ ਖਰਚੇ ਕਰਦੇ ਹਾਂ, ਯਾਨੀ ਕਿ ਆਪਦੀ ਜੇਬ ਦੇ ਮੁਤਾਬਕ ਖਰਚੇ ਕਰਦੇ ਹਾਂ। ਇੱਕ ਜ਼ਿੰਦਗੀ ਜਿਹੜੀ ਅੱਜ ਕੱਲ੍ਹ ਅਸੀਂ ਲਗਾਤਾਰ ਜੀ ਰਹੇ ਹਾਂ ਉਹ ਹੈ ਜੀ ਸੋਸ਼ਲ ਮੀਡੀਆ 'ਤੇ। ਜੀ ਸੋਸ਼ਲ ਮੀਡੀਆ ਤੋਂ ਭਾਵ ਮੇਰਾ ਇਹ ਹੈ ਕਿ ਅਸੀਂ ਕਿਤੇ ਵੀ ਜਾਈਏ, ਕੁਝ ਵੀ ਖਾਈਏ, ਚਾਹੇ ਅਸੀਂ ਗੋਲ ਗੱਪੇ ਜਾਂ ਚਾਟ ਹੀ ਖਾਈਏ, ਜਾਂ ਅਸੀਂ ਕੋਈ ਸ਼ੋਪਿੰਗ ਕੀਤੀ ਹੈ, ਜਾਂ ਅਸੀਂ ਕਿਸੇ ਕੋਈ ਰਸਤਾ ਫੜਿਆ ਹੈ, ਤਾਂ ਨਾਲ ਦੀ ਨਾਲ ਜਿਹੜਾ ਵੇ ਟੂ ਫਲਾਣੀ ਥਾਂ ਜਿਹੜਾ ਸਾਡਾ ਮੈਸੇਜ ਹੈ, ਨਾਲ ਦੀ ਨਾਲ ਸਾਡੇ ਇੰਸਟਾ ਅਤੇ ਵਟਸਅਪ ਜਿਹੜੇ ਪਲੇਟਫਾਰਮ ਬਣੇ ਹੋਏ ਨੇ ਉਹਨਾਂ 'ਤੇ ਅਪਡੇਟ ਹੋ ਜਾਂਦਾ। ਯਾਨੀ ਕਿ ਗੱਲ ਇਹ ਹੈ ਕਿ ਅਸੀਂ ਇੰਜੋਏ ਕਰਨ ਤੋਂ ਵੱਧ ਉਸ ਚੀਜ਼ ਨੂੰ ਜ਼ਿਆਦਾ ਇੰਜੋਏ ਕਰਦੇ ਹਾਂ ਕਿ ਅਸੀਂ ਲੋਕਾਂ ਨੂੰ ਦੱਸੀਏ ਕਿ ਅਸੀਂ ਐਕਚੁਅਲ ਦੇ ਵਿੱਚ ਕੀ ਕਰ ਰਹੇ ਹਾਂ। ਅਤੇ ਇਸ ਦੋਹਰੀ ਜ਼ਿੰਦਗੀ ਨੂੰ ਮੇਨਟੇਨ ਕਰਨ ਵਾਸਤੇ ਜਿਹੜੇ ਸਾਡੇ ਖਰਚੇ ਨੇ ਸਾਡੀ ਜੇਬ ਤੋਂ ਜ਼ਿਆਦਾ ਜਿਹੜੇ ਨੇ ਵੱਧ ਗਏ ਨੇ, ਅਤੇ ਉਹਨਾਂ ਖਰਚਿਆਂ ਨੂੰ ਕਿਵੇਂ ਆਪਾਂ ਕੰਟਰੋਲ ਕਰਨਾ ਹੈ ਇਹ ਸਾਨੂੰ ਕੋਈ ਹੋਰ ਨਹੀਂ ਦੱਸੇਗਾ, ਇਹ ਸਾਨੂੰ ਬੈਠ ਕੇ ਆਪ ਹੀ ਜਦੋਂ ਅਸੀਂ ਅੰਤਰਮਨ ਦੇ ਨਾਲ ਸੋਚ ਵਿਚਾਰ ਕਰਾਂਗੇ ਤਾਂ ਫਿਰ ਸਾਨੂੰ ਇਹ ਗੱਲ ਜਿਹੜੀ ਆਪਣੇ ਆਪ ਕਲੀਅਰ ਹੋ ਜਾਵੇਗੀ ਕਿ ਅਸੀਂ ਕਿਹੜਾ ਖਰਚਾ ਕਿੱਥੋਂ ਘਟਾਉਣਾ ਹੈ ਅਤੇ ਕਿੱਥੇ ਜ਼ਿਆਦਾ ਖਰਚੇ ਕਰਨ ਦੀ ਲੋੜ ਹੈ, ਯਾਨੀ ਕਿ ਸਾਨੂੰ ਕਿੱਥੋਂ ਪੈਸਾ ਘੱਟ ਕਰਕੇ ਕਿੱਥੇ ਜ਼ਿਆਦਾ ਇਨਵੈਸਟ ਕਰਨ ਦੀ ਲੋੜ ਹੈ, ਇਹ ਸਾਨੂੰ ਅੰਤਰਮਨ ਦੇ ਵਿੱਚ ਸੋਚ ਵਿਚਾਰ ਕਰਨ ਨਾਲ ਹੀ ਇਹ ਗੱਲ ਸਮਝ ਆ ਜਾਵੇਗੀ। ਜੀ ਸਰੋਤਿਓ, ਅੱਜ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਾਡਾ ਸਿਲਸਿਲਾ ਸ਼ੁਰਲੀਆਂ ਵੀ ਕੁਝ ਇਹੋ ਜਿਹੇ ਹੀ ਵਿਸ਼ੇ 'ਤੇ ਆਧਾਰਿਤ ਹੋਵੇਗਾ, ਅਤੇ ਫਿਲਹਾਲ ਪ੍ਰੋਗਰਾਮ ਦਾ ਆਗਾਜ਼ ਇਸ ਗੀਤ ਨਾਲ।

0: ਕਰੀ ਹੈ।
1: ਅੱਛਾ ਫੇਰ?
0: ਮੈਂ ਕਿਹਾ ਵੀਰ ਜੀ ਰਿਸੈਪਸ਼ਨ 9 ਦੀ ਹੈ, ਉਹ ਕਹਿੰਦਾ 6 ਦੀ ਹੈ। ਮੈਂ ਕਿਹਾ 9 ਦੀ ਹੈ, ਉਹ ਕਹਿੰਦਾ 6 ਦੀ ਹੈ। 10 ਮਿੰਟ ਤਾਂ ਅਸੀਂ ਐਵੇਂ ਬੈਸੀ ਗਏ।
1: ਹਾਏ ਵੇ ਮੇਰਿਆ ਰੱਬਾ, ਕਰ ਲੋ ਘਿਓ ਨੂੰ ਭਾਂਡਾ। ਫੇਰ
0: ਉਹਨੇ ਪਤਾ ਕੀ ਕੀਤਾ, ਉਹਨੇ ਮੇਰੇ ਹੱਥ ਚੋਂ ਲਿੱਤਾ ਕਾਰਡ ਤੇ ਉਹਨੇ ਸਿੱਧਾ ਕਰਕੇ ਮੈਨੂੰ ਦਿਖਾਇਆ, ਕਹਿੰਦਾ ਆ ਦੇਖੋ ਭੈਣ ਜੀ 9 ਨੀ 6 ਤਰੀਕ ਹੈ, ਤੁਸੀਂ ਤਾਂ ਕਾਰਡ ਹੀ ਪੁੱਠਾ ਫੜੀ ਬੈਠੇ ਹੋ।
1: ਹਾਏ ਵੇ ਮੇਰਿਆ ਰੱਬਾ, ਨੀ ਡੋਲੀ ਸੱਚੀ?
0: ਹਾਂ ਬੱਬੀ ਸੇਸ ਮੁੱਚੀ। ਆ ਹੋਇਆ ਮੇਰੇ ਨਾਲ ਬੱਬਲੀ ਸੀਸ ਏਡਾ ਮਾੜਾ, ਮੇਰੀ ਤਾਂ ਅੰਗੂਠੀ ਵੀ ਗਈ ਸੋਨੇ ਦੀ ਤੇ ਰਿਸੈਪਸ਼ਨ ਵੀ।
1: ਤੇਰੇ ਨਾਲ ਵੈਸੇ ਨਾ ਹੋਣਾ ਇਸ ਤਰ੍ਹਾਂ ਦਾ ਹੀ ਚਾਹੀਦਾ। ਆਪਾਂ ਕੀ ਕਰਦੇ ਆਂ, ਇਹੋ ਜੇ ਨਜਾਇਜ਼ ਖਰਚੇ ਕਰਦੇ ਆਂ, ਉਹ ਵੀ ਲੋਕਾਂ ਵਾਸਤੇ ਤੇ ਲੋਕਾਂ ਨੂੰ ਸਾੜਨ ਵਾਸਤੇ। ਤੇ ਆ ਸਿਰਫ ਵਿਖਾਵੇ ਵਾਲੀ ਦੁਨੀਆਂ ਚ ਅਸੀਂ ਜੀਂਦੇ ਪਏ ਆ ਕਿ ਉੱਥੇ ਇੱਕ ਤਾਂ ਲੋਕਾਂ ਨੂੰ ਵਿਖਾਉਣਾ ਹੈ, ਫੇਰ ਉੱਥੋਂ ਦੀਆਂ ਫੋਟੋ ਖਿੱਚਣੀ ਹੈ, ਫੇਰ ਅਸੀਂ ਸਟੇਟਸ ਤੇ ਲਾਣੀ ਹੈ, ਫੇਰ ਉਹ ਵਾਰ ਵਾਰ ਸਟੇਟਸ ਵੇਖਣਾ ਹੈ ਕਿ ਕਿੰਨੇ ਕਿੰਨੇ ਮੇਰਾ ਸਟੇਟਸ ਵੇਖ ਲਿਆ ਤੇ ਹੁਣ ਕਿਹੜਾ ਰਿਸ਼ਤੇਦਾਰ ਮੱਚ ਉੱਠਿਆ। ਅਸਲ ਦੇ ਵਿੱਚ ਨਾ ਮੈਨੂੰ ਲੱਗਦਾ ਕਿ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ, ਬਸ ਇਹ ਸਾਡੀ ਆਪਣੀ ਆਤਮਾ ਦੀ ਸੰਤੁਸ਼ਟੀ ਹੈ ਕਿ ਅਸੀਂ ਪੈਸਾ ਖਰਚ ਲਿਆ ਅਣਗਿਣਤ ਤੇ ਲੋਕੀ ਸਾਡੇ ਤੋਂ ਮੱਚ ਉੱਠੇ। ਵੈਸੇ ਸਿਆਣਿਆਂ ਨੇ ਸਹੀ ਕਿਹਾ, ਜਿੰਨੀ ਚਾਦਰ ਹੋਣੀ ਚਾਹੀਦੀ ਹੈ ਓਨੇ ਹੀ ਪੈਰ ਪਸਾਰਨੇ ਚਾਹੀਦੇ ਹੈ। ਤੇ ਹੋਇਆ ਤੇਰੇ ਨਾਲ ਵੀ ਉਂਜ, ਇੱਕ ਸੋਨੇ ਦੀ ਅੰਗੂਠੀ ਸੀ ਉਹ ਵੀ ਵੇਚ ਲਈ, ਨਾ ਖੁਦਾ ਹੀ ਮਿਲਾ, ਨਾ ਵਿਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ।

0: ਵੈਸੇ ਡੋਲੀ, ਜਿਸ ਤਰ੍ਹਾਂ ਦੀ ਤੂੰ ਤੇ ਉਸੇ ਤਰ੍ਹਾਂ ਦਾ ਤੇਰਾ ਮੁੰਡਾ। ਕੱਲ ਮੈਂ ਗਲੀ ਵਿੱਚ ਟੀਟੂ ਨੂੰ ਰੋਕ ਲਿਆ।
1: ਹੈਂ, ਐਵੇਂ ਕਿਵੇਂ ਰੋਕ ਲਿਆ ਤੁਸੀਂ ਮੇਰੇ ਟੀਟੂ ਨੂੰ?
0: ਨਾ, ਸ਼ਰਾਰਤਾਂ ਦੇਖੀਆਂ ਸੀ, ਕਿਸੇ ਨੂੰ ਲੰਘਣ ਨੀ ਦੇ ਰਿਹਾ ਸੀਗਾ। ਕਦੇ ਕਿਸੇ ਤੇ ਮਿੱਟੀ ਸੁੱਟਦੀ, ਕਿਸੇ ਤੇ ਵੱਟਾ ਸੁੱਟਦਾ। ਮੈਂ ਕਿਹਾ, ਵੇ ਟੀਟੂ ਗੱਲ ਸੁਣ, ਪੜ੍ਹਾਈ ਕਰ ਲਿਆ ਕਰ ਪੁੱਤ, ਤੇਰੇ ਮਾਂ ਪਿਓ ਨੇ ਕਿੰਨਾ ਖਰਚਾ ਕੀਤਾ, ਸਕੂਲ ਦੀ ਫੀਸ, ਕਿਤਾਬਾਂ ਦੀ ਫੀਸ, ਟਿਊਸ਼ਨ ਦੀ ਫੀਸ। ਅੱਗੋ ਕਹਿੰਦਾ, ਆਂਟੀ ਇਹ ਤਾਂ ਖਰਚੇ ਮੇਰੇ ਘਰਦਿਆਂ ਨੇ ਕਰਤੇ, ਇੱਕ ਖਰਚਾ ਜਿਹੜਾ ਮੇਰੇ ਹੱਥ ਚ ਹੈ, ਉਹ ਖਰਚਾ ਮੈਂ ਫੋਨ ਨੀ ਦਿੱਤਾ ਆਪਣੇ ਘਰਦਿਆਂ ਦਾ।
1: ਹੈਂ, ਹਾਏ ਮੇਰੇ ਇੰਨਾ ਸਿਆਣਾ ਚੀਚੂ, ਕਿਹੜਾ ਖਰਚਾ?
0: ਹਾਂ, ਉਹਨੇ ਕਿਹਾ ਜੀ, ਜਦੋਂ ਪਾਸ ਹੋ ਕੇ ਮਿਠਾਈ ਵੰਡਣ ਵਾਲਾ ਖਰਚਾ, ਉਹ ਤਾਂ ਮੇਰੇ ਹੱਥ ਚ ਹੀ ਹੈ ਨਾ। ਕਹਿੰਦਾ, ਲੈ ਆਂਟੀ ਮੰਨਣ ਦੀ ਗੱਲ ਹੈ, ਉਹ ਜਿੰਨੇ ਮਰਜ਼ੀ ਖਰਚੀਲੇ ਆ ਤੇ ਖਰਚਾ ਕਰੀ ਜਾਂਦੇ ਆ, ਮੈਂ ਅੱਜ ਤੱਕ ਮਿਠਾਈ ਦਾ ਖਰਚਾ ਆਪਣੇ ਘਰਦਿਆਂ ਦਾ ਹੋਣ ਨੀ ਦਿੱਤਾ। ਵੈਸੇ ਡੋਲੀ, ਸਮਝਾਇਆ ਕਰ ਇਹਨੂੰ ਟੀਟੂ ਨੂੰ। ਦੇਖ ਹੁਣ ਕਿੰਨੇ ਛੋਟੀ ਛੋਟੀ ਉਮਰ ਦੇ ਜਿਹੜੇ ਸਾਇੰਟਿਸਟ ਹੈ, ਜਿਨ੍ਹਾਂ ਨੇ ਵੱਡੀਆਂ ਵੱਡੀਆਂ ਖੋਜਾਂ ਕਰ ਲਈਆਂ।
1: ਅੱਛਾ, ਕਿਹੜੇ ਸਾਇੰਟਿਸਟ ਨੇ ਛੋਟੀ ਜਿਹੀ ਉਮਰ ਚ ਖੋਜ ਕਰ ਲਈ?
0: ਲੈ ਦੇਖ, ਆ ਨਿਊਟਨ ਨੇ ਆ ਗ੍ਰੈਵਿਟੀ ਦੀ ਖੋਜ ਜਦੋਂ ਉਹ 23 ਜਾਂ 24 ਸਾਲ ਦਾ ਸੀ ਉਦੋਂ ਖੋਜ ਕਰ ਲਈ ਸੀ, ਜਦੋਂ ਉਹ ਇੱਕ ਰੁੱਖ ਥੱਲੇ ਬੈਠਾ ਹੋਇਆ ਸੀ, ਉੱਤੋਂ ਸੇਬ ਡਿੱਗਿਆ ਤੇ ਉਹਨੇ ਸੋਚਿਆ ਚੀਜ਼ਾਂ ਜਿਹੜੀਆਂ ਨੇ ਉਹ ਧਰਤੀ ਵੱਲ ਕਿਉਂ ਖਿੱਚੀਆਂ ਜਾਂਦੀਆਂ ਨੇ, ਤੇ ਇਸ ਗੱਲ ਤੋਂ ਉਹਨੇ ਗ੍ਰੈਵਿਟੀ ਦੀ ਖੋਜ ਕਰ ਲਈ।
1: ਤੁਸੀਂ ਉਹਨੂੰ ਇੰਟੈਲੀਜੈਂਟ ਕਹਿੰਦੇ ਹੋ? ਇਸ ਗੱਲ ਨੂੰ ਕੀ ਬਬਲੀ ਸਿਸ ਤੁਸੀਂ ਸਿਆਣੀ ਗੱਲ ਸਮਝਦੇ ਹੋ? 23-24 ਸਾਲ ਦੀ ਉਮਰ ਤੱਕ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਚੀਜ਼ਾਂ ਉੱਪਰ ਤੋਂ ਥੱਲੇ ਡਿੱਗਦੀਆਂ।
0: ਆਹਾ ਹਾ, ਇਹ ਤਾਂ ਬਹੁਤ ਸਿਆਣੀ ਹੈ ਡੋਲੀ, ਤੇਰੇ ਵਰਗੀ ਸਿਆਣੀ ਤਾਂ ਹੋ ਹੀ ਨਹੀਂ ਸਕਦੀ। ਮੈਨੂੰ ਇੱਕ ਗੱਲ ਦੱਸ, ਤੂੰ ਗ੍ਰੈਵਿਟੀ ਨੂੰ ਨਹੀਂ ਮੰਨਦੀ?
1: ਦੇਖੋ ਬਬਲੀ ਸਿਸ, ਮੈਂ ਮੰਨਦੀ ਹਾਂ ਗ੍ਰੈਵਿਟੀ ਨੂੰ, ਪਰ ਧਰਤੀ ਨਾਲੋਂ ਜ਼ਿਆਦਾ ਗ੍ਰੈਵਿਟੀ ਹੋਰ ਵੀ ਕਈ ਚੀਜ਼ਾਂ ਚ ਹੈ।
0: ਅੱਛਾ, ਜਿਸ ਤਰ੍ਹਾਂ ਕੀ?
1: ਆਪਣਾ ਬੈਡ ਹੀ ਦੇਖ ਲੋ, ਔਰ ਸਵੇਰੇ ਜਿੰਨੀ ਮਰਜ਼ੀ ਉੱਠਣ ਦੀ ਕੋਸ਼ਿਸ਼ ਕਰੋ, ਬੈਡ ਆਪਣੇ ਵੱਲ ਖਿੱਚਦਾ, ਉੱਠਣ ਨਹੀਂ ਦਿੰਦਾ ਆਪਾਂ ਨੂੰ, ਤੇ ਇਸ ਲਈ ਸਭ ਨਾਲੋਂ ਵੱਧ ਗ੍ਰੈਵਿਟੀ ਤਾਂ ਬੈਡ ਚ ਹੈ।
0: ਹਾਂ, ਰੈਸਟ ਹੀ ਕਰਿਆ ਕਰ, ਤੈਨੂੰ ਕੰਮ ਕਰਨ ਦੀ ਲੋੜ ਨੀ। ਵੈਸੇ ਮੈਂ ਤੇਰੇ ਘਰ ਨਾ ਕੱਲ ਗਈ ਸੀ, ਸਾਰੇ ਘਰ ਦਾ ਮੁਆਇਨਾ ਕੀਤਾ, ਤੈਨੂੰ ਸਲਾਹ ਵੀ ਦੇਣੀ ਸੀ ਸੱਚ ਮੈਂ ਇੱਕ।
1: ਹੈਂ, ਕੀ ਸਲਾਹ ਦੇਣੀ ਸੀ?
0: ਇੱਕ ਗਲਾਸ ਗੁਨਗੁਨਾ ਪਾਣੀ ਲੈਣਾ।
1: ਅੱਛਾ, ਫਿਰ?
0: ਉਸ ਵਿੱਚ ਥੋੜੀ ਜਿਹੀ ਫਟਕੜੀ ਤੇ ਨਾਲ ਥੋੜਾ ਜਿਹਾ ਨਮਕ ਪਾਣਾ।
1: ਅੱਛਾ, ਫਿਰ?
0: ਫਿਰ ਨਾ ਗਰਾਰੇ ਕਰਨੇ ਹੈ।
1: ਅੱਛਾ, ਮੇਰੀ ਆਵਾਜ਼ ਮੇਰੀ ਸ਼ਕਲ ਵਾਂਗੂ ਬਹੁਤ ਸੋਹਣੀ ਹੋ ਜੂਗੀ?
0: ਆਵਾਜ਼ ਸੋਹਣੀ ਤਾਂ ਬਾਅਦ ਚ ਹੋਊ, ਤੈਨੂੰ ਕਮ ਸੇ ਕਮ ਜਦੋਂ ਗਰਾਰੇ ਕਰੇਂਗੀ ਨਾ, ਤੇ ਘਰ ਦੇ ਛੱਤ ਵੱਲ ਨਜ਼ਰ ਜਾਊਗੀ ਤੇ ਛੱਤ ਤੇ ਲੱਗੇ ਜਾਲੇ ਨਜ਼ਰ ਆ ਜਾਣਗੇ, ਤੇ ਜਾਲੇ ਫਿਰ ਜਦੋਂ ਨਜ਼ਰ ਆਣਗੇ ਸਾਫ ਤਾਂ ਕਰ ਲੇਂਗੀ।
1: ਬਾਕੀ ਸਾਰੀਆਂ ਗੱਲਾਂ ਛੱਡੋ ਬਬਲੀ ਸਿਸ, ਤੁਸੀਂ ਮੈਨੂੰ ਇਹ ਗੱਲ ਦੱਸੋ, ਤਾਂ ਮੇਰਾ ਪੇਟ ਕਿਵੇਂ ਘੱਟ ਹੋਊਗਾ?
0: ਪੇਟ ਘੱਟ ਕਰਨ ਲਈ ਐਕਸਰਸਾਈਜ਼ ਕਰੋ।
1: ਨਹੀਂ ਨਹੀਂ ਬਬਲੀ ਸਿਸ, ਬਹੁਤ ਔਖਾ ਕੰਮ ਹੈ, ਮੈਨੂੰ ਕੋਈ ਸੌਖਾ ਹੀ ਤਰੀਕਾ ਦੱਸੋ।
0: ਫਿਰ ਮਾਰਨਿੰਗ ਵਾਕ, ਯਾਨੀ ਕਿ ਸਵੇਰ ਦੀ ਸੈਰ।
1: ਨਹੀਂ ਨਹੀਂ ਨਹੀਂ, ਸਵੇਰੇ ਨਹੀਂ ਉਠਾਉਂਦਾ ਮੇਰੇ ਤੋਂ, ਕੋਈ ਹੋਰ ਦੱਸੋ।
0: ਫਿਰ ਡਾਇਟ ਪਲਾਨ ਅੱਛਾ ਜਿਹਾ ਲੈ ਲਾ।
1: ਨਾ, ਇਹ ਵੀ ਨਹੀਂ ਗੱਲ ਬਣਦੀ, ਮੈਂ ਸਭ ਕੁਛ ਕਰ ਲੂੰਗੀ ਪਰ ਖਾਏ ਬਿਨਾਂ ਨਹੀਂ ਮੈਂ ਰਹਿ ਸਕਦੀ।
0: ਅੱਛਾ, ਫਿਰ ਇੱਕ ਬਹੁਤ ਸੌਖਾ ਤਰੀਕਾ ਦੱਸਦੀ ਹਾਂ, ਜਿਸ 'ਚ ਸੈਰ ਵੀ ਨਹੀਂ ਕਰਨੀ, ਐਕਸਰਸਾਈਜ਼ ਵੀ ਨਹੀਂ ਕਰਨੀ, ਤੇ ਡਾਇਟ ਪਲਾਨ ਵੀ ਨਹੀਂ ਜ਼ਰੂਰੀ।
1: ਹੈਂ, ਸੱਚੀ? ਜਲਦੀ ਜਲਦੀ ਦੱਸੋ ਮੈਨੂੰ।
0: ਮੈਨੂੰ ਇਹ ਦੱਸ, ਤੂੰ ਪਤਲਾ ਹੋਣਾ ਕਿਉਂ ਚਾਹੁੰਦੀ ਹੈ?
1: ਬਸ ਅੱਜ ਤਾਂ ਮੈਂ ਫੋਨ ਤੇ ਫੋਟੋ ਖਿੱਚਣ ਲੱਗਦੀ ਹਾਂ ਆਪਣੀ, ਤੇ ਫੋਟੋ 'ਚ ਮੈਂ ਇੰਨੀ ਮੋਟੀ ਲੱਗਦੀ ਹਾਂ ਤੇ ਮੈਨੂੰ ਬਹੁਤ ਬੁਰਾ ਲੱਗਦਾ।
0: ਓਕੇ, ਬਹੁਤ ਸੌਖਾ ਤਰੀਕਾ ਡੋਲੀ, ਤਰੀਕਾ ਵੀ ਇਹੋ ਜਿਹਾ, ਨਾ ਸਵੇਰ ਦੀ ਸੈਰ, ਨਾ ਡਾਇਟ ਪਲਾਨ, ਨਾ ਹੀ ਕੋਈ ਐਕਸਰਸਾਈਜ਼।
1: ਜਲਦੀ ਜਲਦੀ ਦੱਸੋ ਬਬਲੀ ਸਿਸ, ਮੇਰੇ ਤੋਂ ਸਬਰ ਨਹੀਂ ਹੋ ਰਿਹਾ।
0: ਹਾਂ, ਬਸ ਜਦੋਂ ਵੀ ਫੋਟੋ ਕਰਾਣੀ ਹੈ ਨਾ, ਬਸ ਕੱਲੀ ਮੂੰਹ ਦੀ ਕਰਾਓ, ਯਾਨੀ ਕਿ ਅੱਧੀ ਪੇਟ ਤੋਂ ਉੱਪਰ ਉੱਪਰ ਦੀ। ਲੈ, ਨਾ ਪੇਟ ਦਿਸੂਗਾ, ਨਾ ਹੀ ਫੋਟੋ ਬੁਰੀ ਲੱਗੂਗੀ।
1: ਆਪਣੀਆਂ
0: ਸਹੇਲੀਆਂ ਸਾਰੀਆਂ ਆਪਣੇ ਤੋਂ ਡਬਲ ਮੋਟੀਆਂ ਮੋਟੀਆਂ ਬਣਾ ਲੈ, ਜਦੋਂ ਤੂੰ ਉਹਨਾਂ ਨਾਲ ਫੋਟੋ ਕਰਾਇਆ ਕਰੇਂਗੀ, ਤੂੰ ਵਿੱਚ ਪਤਲੀ ਜੀ ਲੱਗਿਆ ਕਰੇਂਗੀ।
1: ਇੱਕ ਗੱਲ ਸੁਣੋ ਬਬਲੀ ਸਿਸ, ਦੁਨੀਆ ਕਿੰਨੀ ਖਰਾਬ ਹੈ।
0: ਕਿਵੇਂ?
1: ਕਦੇ ਵੀ ਚੰਗਾ ਨਹੀਂ ਬੋਲਦੀ, ਹਮੇਸ਼ਾ ਬੁਰਾ ਬੋਲਦੀ ਹੈ।
0: ਵੈਸੇ ਇੱਕ ਗੱਲ ਦੱਸਾਂ, ਜੇ ਲੋਕ ਤੁਹਾਨੂੰ

0: ਕਹਿੰਦੇ ਆ ਤਾਂ ਇਸਦਾ ਮਤਲਬ ਆ ਤੁਸੀਂ ਜਿੰਦਾ ਹੋ, ਨਹੀਂ ਤਾਂ ਲੋਕੀ ਉਦੋਂ ਕਹਿਣਗੇ ਬੜੀ ਚੰਗੀ ਸੀ, ਲੈ ਉਹ ਤਾਂ ਗੁਨਾ ਦੀ ਗੁਥਲੀ ਸੀ, ਉਹ ਤਾਂ ਭਾਈ ਕਿਸੇ ਨੂੰ ਕੁਝ ਨਹੀਂ ਸੀ ਕਹਿੰਦੀ, ਬਾਹਲੀ ਚੰਗੀ ਸੀ। ਇਹ ਉਦੋਂ ਹੀ ਕਹਿੰਦੇ ਆ ਜਦੋਂ ਭੈਣੇ ਤੂੰ ਦੁਨੀਆ ਚੋਂ ਰੁਖਸਤ ਹੋ ਗਈ। ਹੁਣ ਤੂੰ ਦੱਸ, ਲੋਕੀ ਤੈਨੂੰ ਚੰਗਾ ਕਹਿਣ ਕਿ ਬੁਰਾ?
1: ਨਹੀਂ ਨਹੀਂ ਨਹੀਂ ਨਹੀਂ ਨਹੀਂ ਬਬਲਿਸ਼ਸ, ਮੈਂ ਤਾਂ ਬੁਰੀ ਚੰਗੀ ਆ। ਬੀਬੋ ਸਿਸ ਦੀ ਗੱਲ ਸੁਣਾਵਾਂ ਤੁਹਾਨੂੰ?
0: ਹਾਂ ਹਾਂ ਜਲਦੀ ਦੱਸ।
1: ਕੱਲ ਬੀਬੋ ਸਿਸ ਮੈਨੂੰ ਕਹਿੰਦੇ ਤੂੰ ਆਪਦਾ ਸਭ ਤੋਂ ਵੱਡਾ ਗੁਰੂ ਕਿਹਨੂੰ ਮੰਨਦੀ ਹੈ?
0: ਗੱਲ ਤਾਂ ਬੜੀ ਸਹੀ ਕਹੀ ਬੀਬੋ ਨੇ, ਵੈਸੇ ਸੱਚੀ ਦੱਸ ਆਪਣਾ ਸਭ ਤੋਂ ਵੱਡਾ ਗੁਰੂ ਸਮਝਦੀ ਕਿਨੂੰ ਹੈ?
1: ਮੈਂ ਬੀਬੋ ਸਿਸ ਨੂੰ?
0: ਬੀਬੋ ਨੂੰ? ਮੈਨੂੰ ਲੱਗਾ ਤੂੰ ਮੇਰਾ ਨਾਮ ਲਏਗੀ। ਬੀਬੋ ਨੂੰ ਕਿਵੇਂ ਤੂੰ ਆਪਣਾ ਸਭ ਤੋਂ ਵੱਡਾ ਗੁਰੂ ਸਮਝਦੀ ਹੈ?
1: ਦੇਖੋ ਬਬਲੀ ਸਿਸ, ਬੀਬੋ ਸਭ ਤੋਂ ਵੱਡੇ ਮੇਰੇ ਗੁਰੂ ਨੇ ਚੁਗਲੀਆਂ ਸਿਖਾਈਆਂ ਤੇ ਮੈਨੂੰ ਬੀਬੋ ਸਿਸ ਨੇ ਸਿਖਾਈਆਂ, ਲੜਾਈ ਕਰਨੀ ਸਿਖਾਈ ਤੇ ਬੀਬੋ ਸਿਸ ਨੇ ਸਿਖਾਈ, ਕਿਸੇ ਨੂੰ ਜਵਾਬ ਕਿਵੇਂ ਦੇਣਾ ਉਹ ਬੀਬੋ ਸਿਸ ਨੇ ਮੈਨੂੰ ਸਿਖਾਇਆ, ਐਡਰ ਦੀ ਗੱਲ ਆਰਡਰ ਕਿਵੇਂ ਕਰਨੀ ਹੈ ਇਹ ਵੀ ਬੀਬੋ ਸਿਸ ਨੇ ਸਿਖਾਇਆ ਮੈਨੂੰ, ਤੇ ਫਿਰ ਹੋਈ ਨਾ ਸਭ ਤੋਂ ਵੱਡੀ ਮੇਰੀ ਗੁਰੂ ਬੀਬੋ ਸਿਸ।
0: ਨਾ ਇੰਨੀਆਂ ਗੱਲਾਂ ਜਦੋਂ ਤੂੰ ਬੀਬੋ ਨੂੰ ਦੱਸੀਆਂ ਤੇ ਬੀਬੋ ਨੇ ਤੈਨੂੰ ਕੁਝ ਨਹੀਂ ਕਿਹਾ?
1: ਲੈ ਕਿਹਾ ਬੀਬੋ ਸਿਸ ਨੇ ਮੈਨੂੰ, ਮੈਨੂੰ ਕਹਿੰਦੇ ਦੇਖ ਡੋਲੀ ਜਦੋਂ ਮੈਂ ਗਲਤ ਰਾਹ ਤੇ ਚੱਲਦੀ ਹਾਂ ਤੇ ਤੂੰ ਮੈਨੂੰ ਰੋਕਿਆ ਕਰ, ਪਰ ਤੂੰ ਤਾਂ ਮੈਨੂੰ ਰੋਕਣਾ ਕੀ ਹੈ, ਤੂੰ ਤਾਂ ਮੇਰੇ ਨਾਲ ਚੁਰ ਪੈਣੀ ਹੈ।

0: ਮੇਰੇ ਚੰਗੇ ਦਿਨ ਆਏ ਨਾ ਤੇ ਤੁਸੀਂ ਮੇਰੇ ਤੋਂ 1000 ਰੁਪਏ ਮੰਗੋਗੇ, ਮੈਂ ਤੁਹਾਨੂੰ 10000 ਰੁਪਏ ਦਊਂਗੀ। ਤੁਸੀਂ ਮੇਰੇ ਤੋਂ 1 ਲੱਖ ਮੰਗੋਗੇ, ਮੈਂ ਤੁਹਾਨੂੰ 10 ਲੱਖ ਦਊਂਗੀ। ਤੇ ਨਾਲੇ ਮੈਂ ਤੁਹਾਨੂੰ ਦੇ ਕੇ ਇਹ ਵੀ ਕਹਿਣਾ ਕਿ ਮੈਂ ਤੁਹਾਨੂੰ ਪੈਸੇ ਦਿੱਤੇ ਨਾ, ਵਾਪਸ ਕਰਨ ਦੀ ਲੋੜ ਨੀ, ਰੱਖੋ ਤੁਸੀਂ ਆਪਣੇ ਕੋਲ।
1: ਕਿਆ ਬਾਤ ਹੈ ਡੋਲੀ, ਸੱਚੀ ਮੁੱਚੀ?
0: ਬਿਲਕੁਲ, ਬਸ ਇੱਕ ਗੱਲ ਹੈ।
1: ਇੰਨੀ ਵਧੀਆ ਗੱਲ ਸੁਣਾਈ ਹੈ, ਨਾਲੇ ਤੂੰ ਮੈਨੂੰ ਖੁਸ਼ ਕਰਤਾ। ਜਲਦੀ ਗੱਲ ਦੱਸ।
0: ਦੇਖੋ ਦਿਨ ਤਾਂ ਜਰੂਰ ਆਣਗੇ ਮੇਰੇ ਚ ਉਹ, ਪਰ ਅੱਜ ਫਿਲਹਾਲ ਦੀ ਘੜੀ ਮੈਨੂੰ ਹੈਗੀ ਹੈ 1000 ਰੁਪਏ ਦੀ ਲੋੜ, ਤੇ ਮੈਨੂੰ 1000 ਰੁਪਿਆ ਉਧਾਰ ਦੇ ਦੋ।

0: ਤੈਨੂੰ ਖੁਸ਼ ਕਰਤਾ, ਜਲਦੀ ਗੱਲ ਦੱਸ।
1: ਦੇਖੋ ਦਿਨ ਤਾਂ ਜਰੂਰ ਆਣਗੇ ਮੇਰੇ ਚ ਉਹ, ਪਰ ਅੱਜ ਫਿਲਹਾਲ ਦੀ ਘੜੀ ਮੈਨੂੰ ਹੈਗੀ ਆ 1,000 ਰੁਪਏ ਦੀ ਲੋੜ, ਤੇ ਮੈਨੂੰ 1,000 ਰੁਪਇਆ ਉਧਾਰ ਦੇ ਦੋ।

0: ਚੱਲ ਭੈਣੇ ਚੱਲਦੀ ਆ ਘਰ, ਨਾਲੇ ਵੈਸੇ ਇੱਕ ਗੱਲ ਦੱਸਾਂ, ਇਧਰ ਦੀ ਉਧਰ ਗੱਲ ਨਾ ਕਰਿਆ ਕਰ, ਤੈਨੂੰ ਪਤਾ ਨੀ ਦੁਨੀਆ ਬਹੁਤ ਖਰਾਬ ਹੈ।
1: ਹੈਂ, ਦੁਨੀਆ ਬਹੁਤ ਖਰਾਬ ਹੈ? ਤੇ ਬੱਬੀ ਸਿਸ ਦੁਨੀਆ ਨੂੰ ਪਤਾ ਉਹ ਖਰਾਬ ਹੈ?
0: ਓਫੋ ਨੀ ਡੋਲੀ, ਗੱਲ ਧਿਆਨ ਨਾ ਬੋਲਿਆ ਕਰ, ਐਵੇਂ ਨੀ ਤੇਰਾ ਘਰ ਵਾਲਾ ਕਹਿੰਦਾ ਹੁੰਦਾ ਕਿ ਤਮੀਜ਼ ਨਾਲ ਗੱਲ ਕਰਿਆ ਕਰ।
1: ਤੇ ਤਮੀਜ਼ ਨੂੰ ਪਤਾ ਕਿ ਉਹਦੇ ਨਾਲ ਗੱਲ ਕਿਹੜੀ ਕਰਨੀ ਹੈ, ਤੇ ਕੋਈ ਉਹਦੇ ਨਾਲ ਗੱਲ ਵੀ ਕਰਨਾ ਚਾਹੁੰਦਾ ਹੈ?
0: ਵੈਸੇ ਨਾ ਤੂੰ ਸੱਚੀ ਮੁੱਚੀ ਮੂੰਹ ਫੱਟ ਹੈ, ਤੇ ਫੇਰ ਤੂੰ ਗੁੱਸਾ ਵੀ ਕਰ ਜਾਂਦੀ ਹੈ, ਨਾਲੇ ਪਤਾ ਸੱਚ ਕੌੜਾ ਹੁੰਦਾ ਹੈ।
1: ਸੱਚ ਨੂੰ ਪਚਾ ਕੌੜਾ, ਨਾਲੇ ਕੀ ਤੁਸੀਂ ਉਸ ਨੂੰ ਖਾ ਕੇ ਦੇਖਿਆ ਵੀ ਕੌੜਾ ਹੈ?
0: ਵੈਸੇ ਨਾ ਤੂੰ ਮੇਰੀ ਸ਼ਰਾਫਤ ਦਾ ਫਾਇਦਾ ਚੱਕਦੀ ਪਈ ਹੈ।
1: ਸ਼ਰਾਫਤ ਨੂੰ ਪਚਾ ਮੈਂ ਉਹਦਾ ਫਾਇਦਾ ਚੱਕ ਰਹੀ ਹਾਂ?
0: ਵੈਸੇ ਇੱਕ ਗੱਲ ਹੈ, ਲੋਕਾਂ ਨੂੰ ਸ਼ਰਮ ਨੀ ਆਉਂਦੀ।
1: ਬਬਲੀ ਸਿਸ, ਸ਼ਰਮ ਨੂੰ ਪਚਾ ਕਿ ਲੋਕਾਂ ਚ ਆਉਣਾ ਕਿਵੇਂ ਹੈ?
0: ਹਾਏ ਵੇ ਮੇਰੇ ਰੱਬਾ, ਕਰ ਲੋ ਘਿਓ ਨੂੰ ਭਾਂਡਾ, ਨੀ ਹੌਲੀ ਬੋਲ, ਦੁਨੀਆ ਤੈਨੂੰ ਕਮਲੀ ਸਮਝੂਗੀ। ਤੈਨੂੰ ਨੀ ਪਤਾ ਕੰਧਾਂ ਦੇ ਕੰਨ ਹੁੰਦੇ ਆ,
1: ਤੇ ਕੰਧਾਂ ਨੂੰ ਪਤਾ ਉਹਨਾਂ ਦੇ ਕੰਨ ਲੱਗੇ ਹੋਏ ਆ?
0: ਰਹਿਣ ਦੇ, ਐਵੇਂ ਨੀ ਤੂੰ ਸੱਸ ਕੋਲੋਂ ਝਿੜਕਾ ਖਾਂਦੀ, ਹੈ ਹੀ ਇਹੋ ਜਿਹੀ ਹੈ।
1: ਲੈ ਮੈਂ ਤਾਂ ਹਰੇਕ ਗੱਲ ਮੰਨਦੀ ਆ, ਪਤਾ ਨੀ ਕਿਉਂ ਮੈਨੂੰ ਸਾਰਾ ਦਿਨ ਝਿੜਕਦੇ ਰਹਿੰਦੇ ਆ।
0: ਕਿਸੇ ਗੱਲ ਤੋਂ ਹੀ ਝਿੜਕਦੇ ਆ, ਹੋਈ ਹੋਣੀ ਆ ਕੋਈ ਗੱਲ ਤਾਂ ਹੀ ਝਿੜਕਾ ਪਈਆਂ। ਤੂੰ ਕਹਿਣਾ ਨੀ ਮੰਨਦੀ ਹੋਏਗੀ?
1: ਬਿਲਕੁਲ ਨੀ, ਮੈਂ ਜੋ ਹਰੇਕ ਗੱਲ ਮੰਨਦੀ ਆ। ਮੇਰੀ ਗੱਲ ਸੁਣ ਲੋ, ਜਦੋਂ ਮੈਂ ਵਿਆਹ ਕੇ ਆਈ ਤਾਂ ਮੈਂ ਕਿਹਾ ਸਾਸੂ ਮਾਂ ਮੈਂ ਸਬਜ਼ੀ ਕੱਟ ਲਵਾਂ, ਤੇ ਅੱਗੋਂ ਮੇਰੀ ਸਾਸੂ ਮਾਂ ਕਹਿੰਦੇ ਏਦਾਂ ਨੀ ਬੋਲੀਦਾ ਕੱਟਦੇ ਆ, ਏਦਾਂ ਬੋਲੀਦਾ ਮੈਂ ਸਬਜ਼ੀ ਸੁਧਾਰ ਦਿਆ।
0: ਤੇ ਗੱਲ ਵੀ ਸਹੀ ਹੈ, ਜਿਸ ਤਰ੍ਹਾਂ ਦਾ ਸਹੁਰਿਆਂ ਦੇ ਵਿੱਚ ਖਾਣਾ ਪਾਣਾ ਜਾਂ ਜਿਹੜਾ ਤਰੀਕਾ ਹੋਵੇ ਉਹ ਸਿੱਖ ਲੈਣਾ ਚਾਹੀਦਾ ਹੈ।
1: ਤੇ ਮੈਂ ਸਿੱਖ ਲਿਆ, ਮੈਂ ਅਮਲ ਵੀ ਕੀਤਾ, ਪਟੌਣੀ ਫੇਰ ਵੀ ਕੋਮੇ ਨੂੰ ਝਿੜਕਾ ਮਾਰਤੀਆਂ
0: ਨਾ। ਜਦੋਂ ਦੂਸਰੀ ਵਾਰੀ ਸੁਧਾਰੀ ਕਿਹਾ ਕਿ ਕੱਟੀ ਕਿਹਾ?
1: ਮੈਂ ਤਾਂ ਇੱਕ ਵਾਰੀ ਗੱਲ ਕਹੀ ਪੱਲੇ ਬੰਨ ਲਈ, ਮੈਂ ਤਾਂ ਕਹਿੰਦੀ ਆ ਸੁਧਾਰਤੀ, ਫੇਰ ਵੀ ਉਹਨਾਂ ਨੇ ਮੈਨੂੰ ਬਹੁਤ ਝਿੜਕਿਆ।
0: ਹੋਇਆ ਕੀ ਸੀ ਦੱਸ ਤਾਂ ਸਹੀ।
1: ਆ ਦੇਖ ਲੋ, ਮੰਮੀ ਜੀ ਕਹਿੰਦੇ ਕੱਟਣਾ ਨੀ ਕਹੀਦਾ, ਸੁਧਾਰਨਾ ਕਹੀਦਾ। ਮੈਂ ਗੱਲ ਪੱਲੇ ਬੰਨ ਲਈ, ਮੈਂ ਅੱਗੇ ਤੋਂ ਕੱਟਣਾ ਨੀ ਕਹਿਣਾ, ਮੈਂ ਕਹੂੰਗੀ ਸੁਧਾਰਨਾ। ਤੇ ਇੱਕ ਦਿਨ ਮੈਂ ਭੱਜ ਭੱਜ ਆਪਣੀ ਹਾਬੀ ਕੋਲ ਗਈ ਤੇ ਮੈਂ ਉਹਨਾਂ ਨੂੰ ਕਿਹਾ

0: ਹਬੀ ਜੀ ਹਬੀ ਜੀ, ਮੰਮੀ ਜੀ ਨੂੰ ਕੁੱਤੇ ਨੇ ਸੁਧਾਰਤਾ।
1: ਮੈਂ ਤਾਂ ਸੁਧਾਰਤਾ ਹੀ ਕਿਹਾ ਸੀ, ਫਿਰ ਮੈਨੂੰ ਝਿੜਕਾਂ ਕਿਉਂ ਪਈਆਂ?
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਸ਼ੁਰਲੀਆਂ, ਜਿਸ ਤਹਿਤ ਭਾਗ ਲੈਣ ਵਾਲੇ ਕਲਾਕਾਰ ਸਨ ਬਬਲੀ ਦਾ ਕਿਰਦਾਰ ਅਦਾ ਕੀਤਾ ਮਮਤਾ ਅਰੋੜਾ ਨੇ ਤੇ ਡੋਲੀ ਦੀ ਆਵਾਜ਼ ਸੀ ਸੀਮਾ ਮਹਿਰਾ ਦੀ।
3: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
4: ए कस्टमर केयर कितने है? हाँ मैडम।
5: हाँ जी।
4: KYC अपडेट ले मेनू वार वार मैसेज क्यों आ रहा है?
5: क्योंकि बैंकिंग सेवावां ले निर्धारित समय ते KYC अपडेट करवाना चाहिदा है।
4: पर होवेगा किवें?
5: जेकर पछाण जा पते विच कोई बदलाव नहीं है ता अपने बैंक जा ATM जा बिजनेस करेस्पोंडेंट यानी BC कोल जाके जा बैंक नाल रजिस्टर्ड ईमेल जा मोबाइल नंबर राही जा मोबाइल बैंकिंग ऐप राही जा पत्र राही उसकी डिक्लेरेशन दियो।
4: अच्छा, ते जेकर कोई बदलाव होंदा है ता?
5: ਤਾਂ ਫਿਰ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦੇ ਕੇ KYC ਅਪਡੇਟ ਕਰਵਾ ਸਕਦੇ ਹੋ।
4: ਬਸ
5: ਬਸ
4: ਸਮਝ ਗਿਆ।
5: ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
6: RBI ਕਹਿੰਦਾ ਹੈ,
5: ਜਾਣਕਾਰ ਬਣੋ, ਸੁਚੇਤ ਰਹੋ।
3: पेश है सबका फेवरेट
7: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 30 ਜੂਨ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਹਨ ਸ਼੍ਰੀਮਦ ਭਗਵਦ ਗੀਤਾ ਦਾ ਅਗਲਾ ਅੰਕ।

0: ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 30 ਜੂਨ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਸਿਰਫ ਆਕਾਸ਼ਵਾਣੀ ਬਠਿੰਡਾ ਤੇ ਪ੍ਰੋਗਰਾਮ ਹਰ ਅਕਾਲ ਉਸਤਤ।
1: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ। ਪ੍ਰੋਗਰਾਮ ਖਤਮ ਕਰਨ ਦੀ ਦਿਓ ਮੈਨੂੰ ਆਗਿਆ। ਨਮਸਕਾਰ।
2: ਪ੍ਰੋਗਰਾਮ ਘਰ ਪਰਿਵਾਰ।
1: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:09:40 ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: ਲੈਬ ਵਿਕਸਿਤ ਕਰਨ ਤੇ ਕੰਮ ਕਰ ਰਹੀ ਹੈ ਜੋ ਮਿੱਟੀ ਤੇ ਇਸ ਵਿਚ ਲੋੜੀਂਦੀ ਖਾਦ ਦੀ ਮਾਤਰਾ ਬਾਰੇ ਜਾਣਕਾਰੀ ਦੇਵੇਗੀ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਦੀ ਪੈਦਾਵਾਰ ਬਣਾਈ ਰੱਖਣ ਤੇ ਆਪਣੇ ਖੇਤਾਂ ਚ ਸੰਤੁਲਿਤ ਢੰਗ ਨਾਲ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
1: संतुलित खाद डालें, संतुलित कीटनाशक जितनी जरूरत है, जिन तत्वों की आवश्यकता वही डालें। अत्यधिक केमिकल फर्टिलाइजर के उपयोग से हमारी धरती बीमार हो रही है, हमारी मिट्टी खराब हो रही है और उसमें उत्पादित जो फल सब्जी और अनाज है उसके कारण कई तरह की बीमारियां मानव शरीर में भी घर कर रही है। अलनीनो का प्रभाव यहाँ भी, बारिश नहीं हो रही है, तो इस प्राकृतिक संतुलन को हमको बना के रखना पड़ेगा ताकि हमारी धरती सुरक्षित रहे तो हम भी सुरक्षित रहेंगे।
0: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਸੂਬੇ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਉਨ੍ਹਾਂ ਦੀ ਸਰਕਾਰ ਇਸ ਸਾਲ ਦੇ ਅਖੀਰ ਤੱਕ 7000 ਕਿਲੋਮੀਟਰ ਹੋਰ ਪਾਈਪ ਲਾਈਨਾਂ ਵਿਛਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 4 ਸਾਲਾਂ ਵਿਚ 14000 ਕਿਲੋਮੀਟਰ ਪਾਈਪ ਲਾਈਨਾਂ ਪਹਿਲਾਂ ਹੀ ਵਿਛਾਈਆਂ ਜਾ ਚੁੱਕੀਆਂ ਨੇ। ਕੱਲ੍ਹ ਮੋਗਾ ਦੇ ਭਲੂਰ ਵਿਖੇ ਕੱਲ੍ਹ ਇਕ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਉਨ੍ਹਾਂ ਆਖਿਆ ਕਿ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਾਟਰ ਰੀਚਾਰਜ ਪੁਆਇੰਟ ਵੀ ਬਣਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਲਗਭਗ 80% ਖੇਤੀਬਾੜੀ ਯੋਗ ਜ਼ਮੀਨ ਤੱਕ ਨਹਿਰੀ ਪਾਣੀ ਪਹੁੰਚਾਉਣਾ ਯਕੀਨੀ ਬਣਾਇਆ ਏ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਇਨ੍ਹਾਂ ਪਾਈਪ ਲਾਈਨਾਂ ਤੇ ਖਾਲਿਆਂ ਵਿਚ 21000 ਕਿਊਸਿਕ ਪਾਣੀ ਛੱਡਿਆ ਜਾ ਚੁੱਕਿਆ ਤਾਂ ਜੋ ਕਿਸਾਨਾਂ ਦੀਆਂ ਸਿੰਚਾਈ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਪੰਜਾਬ ਵਿਚ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸਫਲਤਾ ਤੇ ਤਸੱਲੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਤੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਕੱਲ੍ਹ ਬਠਿੰਡਾ ਵਿਖੇ ਪੇਂਡੂ ਰੱਖਿਆ ਕਮੇਟੀਆਂ ਦੇ ਕੰਮਕਾਜ ਦਾ ਜਾਇਜ਼ਾ ਲੈਂਦਿਆਂ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਮੁਹਿੰਮ ਨੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜ ਕੇ ਵੱਡੇ ਤਸਕਰਾਂ ਨੂੰ ਸਲਾਖਾਂ ਪਿੱਛੇ ਰੱਖਿਆ। ਇਸ ਮੁਹਿੰਮ ਵਿਚ ਕੋਈ ਢਿੱਲ ਨਾ ਵਰਤਣ ਤੇ ਜ਼ੋਰ ਦਿੰਦਿਆਂ ਉਨ੍ਹਾਂ ਜ਼ਮੀਨ ਪੱਧਰ ਤੇ ਹੋਰ ਮਜ਼ਬੂਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਆਖਿਆ ਕਿ ਹਰ ਜ਼ਿਲ੍ਹੇ ਵਿਚ ਹਰ ਮਹੀਨੇ ਕਮੇਟੀਆਂ ਦੀਆਂ ਮੀਟਿੰਗਾਂ ਕਰਵਾਈਆਂ ਜਾਣ ਤੇ ਉਹ ਖੁਦ ਮਹੀਨਾਵਾਰ ਸੂਬਾ ਪੱਧਰੀ ਮੀਟਿੰਗਾਂ ਚ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨਗੇ। ਪੰਜਾਬ ਦੇ ਰੱਖਿਆ ਸੇਵਾਵਾਂ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਸਤਿਗੁਰ ਕਬੀਰ ਮਹਾਰਾਜ ਜੀ ਦਾ ਸਮਾਜਿਕ ਸਦਭਾਵਨਾ, ਸਨਮਾਨਤਾ ਤੇ ਭਾਈਚਾਰੇ ਦਾ ਸੁਨੇਹਾ ਹਮੇਸ਼ਾ ਮਨੁੱਖਤਾ ਨੂੰ ਪ੍ਰੇਰਿਤ ਕਰਦਾ ਰਹੇਗਾ। ਕੱਲ੍ਹ ਸੰਤ ਕਬੀਰ ਜੀ ਦੇ ਪ੍ਰਕਾਸ਼ ਉਤਸਵ ਮੌਕੇ ਪੰਜਾਬ ਸਰਕਾਰ ਵੱਲੋਂ ਜਲੰਧਰ ਵਿਖੇ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਮੰਤਰੀ ਨੇ ਕਿਹਾ ਕਿ ਭਗਤ ਕਬੀਰ ਜੀ ਨੇ ਆਪਣਾ ਸਾਰਾ ਜੀਵਨ ਸਮਾਜਿਕ ਬੁਰਾਈਆਂ ਨੂੰ ਮਿਟਾਉਣ ਤੇ ਸੱਚ ਦਇਆ, ਵਿਸ਼ਵ ਭਾਈਚਾਰੇ ਤੇ ਸ਼ਾਂਤੀਪੂਰਨ ਸਹਿਹੋਂਦ ਦੇ ਆਦਰਸ਼ਾਂ ਨੂੰ ਫੈਲਾਉਣ ਚ ਸਮਰਪਿਤ ਕੀਤਾ। ਮੰਤਰੀ ਨੇ ਮੰਦਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 40 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ। ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ, ਗਿਆਨੀ ਕੁਲਦੀਪ ਸਿੰਘ ਗੜਗੜ ਸਮੇਤ ਪ੍ਰਮੁੱਖ ਪੰਥਕ ਸ਼ਖਸੀਅਤਾਂ ਮੌਜੂਦ ਰਹੀਆਂ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਬਡਾਲੀ ਵਿਖੇ ਵੀ ਵਿਸ਼ੇਸ਼ ਸਮਾਗਮ ਕੀਤਾ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਮਾਗਮਾਂ ਚ ਸ਼ਾਮਲ ਹੋਣ ਵਾਸਤੇ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਭਾਰਤ ਵਾਪਸ ਆ ਗਿਆ। ਸ਼੍ਰੋਮਣੀ ਕਮੇਟੀ ਦੇ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ ਦੀ ਅਗਵਾਈ ਹੇਠਲੇ ਇਸ ਜਥੇ ਦਾ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚਣ ਤੇ ਸ਼੍ਰੋਮਣੀ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸ਼ਰਧਾਲੂਆਂ ਨੇ ਗੁਰਧਾਮਾਂ ਦੇ ਦਰਸ਼ਨਾਂ ਦਾ ਮੌਕਾ ਮਿਲਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਮੌਸਮ ਵਿਭਾਗ ਨੇ 1 ਜੁਲਾਈ ਤੋਂ ਮੌਸਮ ਚ ਉੱਤਰ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਭਾਰੀ ਬਾਰਿਸ਼ ਦੇ ਤਾਪਮਾਨ ਚ ਗਿਰਾਵਟ ਦੀ ਪੇਸ਼ੀਨਗੋਈ ਕੀਤੀ ਹੈ। ਇਸ ਨਾਲ ਦੋਵਾਂ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਕਈ ਹਿੱਸਿਆਂ ਚ ਆਮ ਨਾਲੋਂ ਵੱਧ ਤਾਪਮਾਨ ਤੇ ਲੂ ਜਿਹੀ ਸਥਿਤੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਚ ਵੱਖ ਵੱਖ ਥਾਵਾਂ ਤੇ 1 ਤੋਂ 5 ਜੁਲਾਈ ਤੱਕ ਤੇਜ਼ ਹਵਾਵਾਂ ਚੱਲਣ, ਗਰਜ ਚਮਕ ਦੇ ਨਾਲ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ, FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:15 ਦਾ ਤੇ ਹੁਣ ਸਮਾਂ ਹੈ ਪ੍ਰੋਗਰਾਮ ਸਰੋਤਾ ਮੰਚ ਦਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਨੇ ਸੁਖਜੀਤ ਕੌਰ ਤੇ ਮਮਤਾ ਅਰੋੜਾ।
3: ਪ੍ਰੋਗਰਾਮ ਸਰੋਤਾ ਮੰਚ।

0: ਜੀ ਅੱਜ ਦਾ ਪ੍ਰੋਗਰਾਮ ਸਰੋਤਾ ਮੰਚ ਲੈ ਕੇ ਮੈਂ ਹਾਜ਼ਰ ਹਾਂ ਸੁਖਜੀਤ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਿਰਕਤ ਕਰ ਰਹੇ ਨੇ ਮਮਤਾ ਅਰੋੜਾ।
1: ਜੀ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਸੁਖਜੀਤ ਮੈਮ ਤੁਹਾਨੂੰ ਵੀ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ।
0: ਜੀ ਸਤਿ ਸ਼੍ਰੀ ਅਕਾਲ ਮਮਤਾ ਮੈਮ, ਹੋਰ ਸੁਣਾਓ ਕਿਵੇਂ ਹੋ, ਠੀਕ
1: ਮੈਂ
0: ਠਾਕ ਹੋ?
1: ਬਹੁਤ ਵਧੀਆ, ਉਮੀਦ ਕਰਦੀ ਹਾਂ ਤੁਸੀਂ ਤੇ ਸਾਰੇ ਸਰੋਤੇ ਬਹੁਤ ਵਧੀਆ ਹੋਣਗੇ।
0: ਜੀ ਇਨਸ਼ਾਅੱਲਾ ਸਾਰੇ ਬਿਲਕੁਲ ਠੀਕ ਹੀ ਹੋਣਗੇ ਤੇ ਮੈਂ ਵੀ ਬਿਲਕੁਲ ਤੰਦਰੁਸਤ ਹਾਂ ਜੀ। ਤੇ ਅੱਜ ਇਹ ਸਿਲਸਿਲਾ ਸਰੋਤਾ ਮੰਚ ਤੇ ਸਰੋਤਾ ਮੰਚ ਦੇ ਵਿੱਚ ਆਪਾਂ ਸ਼ਾਮਿਲ ਕਰਦੇ ਹਾਂ ਸਾਡੇ ਸਰੋਤਿਆਂ ਦੀਆਂ ਫੋਨ ਕਾਲਸ,
1: ਜੀ ਬਿਲਕੁਲ।
0: ਤੇ ਨਾਲ ਲੈਣੇ ਆਪਾਂ ਉਹਨਾਂ ਦੇ ਭੇਜੇ ਹੋਏ ਖਤਾਂ ਨੂੰ, ਤੇ ਖਤਾਂ ਦੇ ਵਿੱਚ ਹੁੰਦੀਆਂ ਨੇ ਉਹਨਾਂ ਦੀਆਂ ਸ਼ਿਕਾਇਤਾਂ ਵੀ ਹੁੰਦੀਆਂ ਨੇ, ਤਾਰੀਫਾਂ ਵੀ ਕੀਤੀਆਂ ਹੁੰਦੀਆਂ ਨੇ, ਤੇ ਕੋਈ ਸੁਝਾਅ ਤਾਂ ਹੁੰਦਾ ਉਹ ਵੀ ਆਪਾਂ ਵਿੱਚ ਸ਼ਾਮਿਲ ਕਰਦੇ ਹਾਂ।
1: ਤੇ ਬਿਲਕੁਲ, ਤੇ ਮੈਨੂੰ ਲੱਗਦਾ ਕਿ ਤੁਸੀਂ ਬੰਨ ਚੁੱਕੇ ਹੋ ਜਿਹੜੀ ਕਹਿੰਦੇ ਹੁੰਦੇ ਆ ਕਿ ਕਮਰ ਦੇ ਉੱਤੇ ਆਪਣੀ ਬੈਲਟ ਬੁਲਟ ਜੀ।
0: ਮੈਂ ਤਾਂ ਬੰਨ ਲਈ ਹੈ ਜੀ, ਹੁਣ ਤੁਸੀਂ ਦੱਸੋ ਤੁਹਾਡੀ ਤਿਆਰੀ ਆ?
1: ਬਿਲਕੁਲ ਜੀ, ਮੇਰੀ ਵੀ ਤਿਆਰੀ ਹੈ ਤੇ ਕੋਸ਼ਿਸ਼ ਕਰਾਂਗੇ ਜੀ ਕਿ ਖਤ ਪੜ੍ਹੀਏ ਤੇ ਖਤ ਜਿਹੜੇ ਆ ਵਟਸਐਪ ਕਾਲ ਤੇ ਨੰਬਰ ਵੀ ਆਪਾਂ ਦੱਸ ਦਈਏ।
0: ਬਿਲਕੁਲ ਜੀ, ਨੰਬਰ ਹੈਗਾ ਸਾਡਾ 70173 73 146। ਇਸ ਨੰਬਰ ਦੇ ਉੱਪਰ ਸਰੋਤੇ ਸਾਨੂੰ ਵਟਸਐਪ ਦੇ ਜ਼ਰੀਏ ਸੰਪਰਕ ਕਰ ਸਕਦੇ ਨੇ, ਵਟਸਐਪ ਦੇ ਜ਼ਰੀਏ ਸਾਨੂੰ ਖਤ ਲਿਖ ਕੇ ਭੇਜ ਸਕਦੇ ਨੇ, ਤੇ ਸਾਡਾ ਲੈਂਡਲਾਈਨ ਨੰਬਰ ਹੈਗਾ 0164-2240-331। ਇਹ ਨੰਬਰ ਡਾਇਲ ਕਰਕੇ ਤੁਸੀਂ ਡਾਇਰੈਕਟ ਸਾਡੇ ਨਾਲ ਫੋਨ ਕਾਲ ਦੇ ਰਾਹੀਂ ਰਾਬਤਾ ਕਾਇਮ ਕਰ ਸਕਦੇ ਹੋ, ਸਾਡੇ ਨਾਲ ਜੁੜ ਸਕਦੇ ਹੋ, ਤੇ ਜੋ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ, ਕੋਈ ਸ਼ਿਕਵਾ ਹੈ ਕਿਸੇ ਪ੍ਰੋਗਰਾਮ ਨੂੰ ਲੈ ਕੇ, ਉਹ ਤੁਸੀਂ ਇਸ ਮੰਚ ਦੇ ਉੱਪਰ ਆ ਕੇ ਸਾਂਝਾ ਕਰ ਸਕਦੇ ਹੋ।
1: ਬਿਲਕੁਲ, ਤੇ ਸਰੋਤਿਆਂ ਨੂੰ ਇਹ ਵੀ ਇੱਕ ਰਿਕੁਐਸਟ ਹੈ, ਬੇਨਤੀ ਹੈ ਹੱਥ ਜੋੜ ਕੇ ਕਿ ਤੁਸੀਂ ਸਾਨੂੰ ਜਿਹੜੇ ਪਿਛਲੇ ਹਫਤੇ ਦੇ ਚੱਲੇ ਹੋਏ ਪ੍ਰੋਗਰਾਮ ਹੈ ਉਹਨਾਂ ਬਾਰੇ ਵੀ ਜ਼ਰੂਰ ਦੱਸਣਾ ਕਿ ਉਹ ਤੁਹਾਨੂੰ ਚੰਗੇ ਲੱਗੇ ਤੇ ਕਿਉਂ ਚੰਗੇ ਲੱਗੇ, ਜਾਂ ਤੁਹਾਨੂੰ ਉਸ ਦੇ ਵਿੱਚ ਕਮੀ ਲੱਗੀ ਤਾਂ ਕੀ ਕਮੀ ਲੱਗੀ ਤੇ ਕੀ ਅਸੀਂ ਉਸ ਦੇ ਵਿੱਚ ਸੁਧਾਰ ਕਰ ਸਕਦੇ ਹਾਂ। ਤੇ ਪਹਿਲਾ ਖਤ ਜਿਹੜਾ ਤੁਸੀਂ ਵਟਸਐਪ ਰਾਹੀਂ ਲੈ ਰਹੇ ਹੋ ਕਿ ਫੋਨ ਕਾਲ ਅਟੈਂਡ ਕਰ ਰਹੇ ਹੋ?
0: ਜੀ ਵੈਸੇ ਤਾਂ ਵਟਸਐਪ ਦੇ ਜ਼ਰੀਏ ਆਪਣੇ ਕੋਲ ਖਤ ਅੱਜ ਕੱਲ ਬਹੁਤ ਆ ਰਹੇ ਨੇ, ਪਰ ਨਾਲ ਨਾਲ ਮੈਨੂੰ ਲੱਗਦਾ ਪਿਆ ਵੀ ਫੋਨ ਕਾਲ ਵੀ ਪਹਿਲਾਂ ਆਪਣੀ ਆ ਚੁੱਕੀ ਹੈ, ਪਰ ਫੋਨ ਕਾਲ ਤੇ ਨਾ ਗੱਲ ਕਰ ਲਈ।
1: ਬਿਲਕੁਲ ਜੀ, ਸੀਮਾ ਕਟਾਰੀਆ ਮੈਮ ਸਾਡੇ ਨਾਲ ਅੱਜ ਕੰਸੋਲ ਤੋਂ ਸਾਡਾ ਸਾਥ ਦੇ ਰਹੇ ਨੇ ਤੇ ਸੀਮਾ ਮੈਮ ਇਸ਼ਾਰਾ ਕੁਝ ਕਰ ਰਹੇ ਨੇ, ਤੇ ਤੁਸੀਂ ਇਸ਼ਾਰਾ ਸਮਝ ਰਹੇ ਹੋ ਨਾ?
0: ਮੈਂ ਸਮਝ ਗਈ ਜੀ, ਹੁਣ ਤੁਸੀਂ ਵੇਖੋ ਨਾ, ਮੈਨੂੰ ਤੁਸੀਂ ਫੋਨ ਚ ਖੁੱਬੇ ਪਏ ਹੋ, ਮੈਂ ਗੱਲ ਕਰਦੀ ਸਰੋਤਾ ਦੇ ਨਾਲ।
1: ਜੀ
0: ਹੈਲੋ, ਹੈਲੋ ਨਮਸਕਾਰ ਜੀ, ਕੌਣ ਬੋਲ ਰਹੇ ਹੋ? ਮੈਨੂੰ ਲੁਧਿਆਣਾ ਸੁਣਿਆ ਜੀ, ਤੇ
1: ਮੈਨੂੰ ਵੀ ਲੁਧਿਆਣਾ ਸੁਣਿਆ
2: ਜੀ।
1: ਮੁੱਲਾਪੁਰ ਦਾਖਾ ਮੰਡੀ ਵਾਲੇ ਰਾਜੇਸ਼ ਜੈਨ ਜੀ ਦਾ, ਮੈਨੂੰ ਲੱਗਦਾ ਕਿ ਉਹਨਾਂ ਦਾ ਜੀ। ਬਿਲਕੁਲ, ਸਵਾਗਤ ਹੈ ਜੀ ਪ੍ਰੋਗਰਾਮ ਚ, ਕੀ ਕਹਿਣਾ ਚਾਹੋਗੇ? ਜੀ ਥੋੜੀ ਜੀ ਨਾ ਸਾਨੂੰ ਸਮਝ ਘੱਟ ਆ ਰਹੀ ਹੈ, ਵੈਸੇ ਮੈਨੂੰ ਲੱਗ ਰਿਹਾ ਕਿ ਉਹਨਾਂ ਨੇ ਪੈਗਾਮ ਬਾਰੇ ਕੋਈ ਸੁਣਿਆ ਲਾਇਆ ਤੇ ਪੈਗਾਮ।
0: ਪੈਗਾਮ ਤੁਸੀਂ ਕਹਿੰਦੇ ਵੀ 5:30 ਕਰ ਦਈਏ ਸ਼ਾਮ ਨੂੰ? ਦੇਖੋ ਜੀ, ਇਹ ਫੈਸਲਾ ਸਾਡੇ ਉੱਚ ਅਧਿਕਾਰੀ ਲੈ ਸਕਦੇ ਨੇ, ਤੇ ਬਾਕੀ ਤੁਹਾਡਾ ਤੁਸੀਂ ਸਾਨੂੰ ਸੁਝਾਅ ਦਿੱਤਾ ਸੀ, ਤੁਹਾਡਾ ਸੁਝਾਅ ਨੋਟ ਕਰ ਲਿਆ ਜੀ ਇਹ। ਜੀ ਸ਼ੁਕਰੀਆ ਜੀ ਪ੍ਰੋਗਰਾਮ ਚ ਫੋਨ ਕਰਨ ਦੇ ਲਈ
1: ਜੀ।
0: ਤੇ ਖਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਮਮਤਾ ਮੈਮ ਆਪਾਂ, ਤੇ ਖਤ ਲਿਖਣ ਵਾਲੇ ਸਾਡੇ ਸਰੋਤਾ ਨੇ ਪਰਮਜੀਤ ਕੌਰ ਪਾਵਰ ਹਾਊਸ ਰੋਡ ਬਠਿੰਡਾ ਤੋਂ, ਇਹ ਲਿਖਦੇ ਨੇ ਪ੍ਰਾਤਾ ਸਰੋਤਾ ਮੰਚ ਦੀ ਸਾਰੀ ਹੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਜੀ, ਸਤਿ ਸ਼੍ਰੀ ਅਕਾਲ।
0: ਇਹ ਖਤ ਨਾ ਇਹਨਾਂ ਨੇ ਸ਼ੁੱਕਰਵਾਰ ਨੂੰ ਲਿਖਿਆ ਸੀ ਸ਼ਾਇਦ,
1: ਠੀਕ ਹੈ ਜੀ, ਉਸ ਦਿਨ ਪੜਿਆ ਨਹੀਂ
0: ਜਦ ਤੱਕ ਉਦੋਂ ਪੜਿਆ ਨਹੀਂ ਗਿਆ ਹੋਣਾ। ਕਹਿੰਦੇ ਅੱਜ ਸ਼ੁੱਕਰਵਾਰ ਪ੍ਰੋਗਰਾਮ ਗੀਤ ਪਟਾਰਾ ਤਹਿਤ ਮਨਦੀਪ ਜੀ ਨੇ ਪ੍ਰੋਗਰਾਮ ਪੇਸ਼ ਕੀਤਾ, ਬਹੁਤ ਵਧੀਆ ਗੀਤ ਪੇਸ਼ ਕੀਤੇ, ਉਹਨਾਂ ਦੀ ਪੇਸ਼ਕਾਰੀ ਬਹੁਤ ਵਧੀਆ ਸੀ, ਤੇ ਖਾਸੀਅਤ ਇਹ ਕਿ ਉਹ ਆਪਣੇ ਪ੍ਰੋਗਰਾਮ ਵਿੱਚ ਹਮੇਸ਼ਾ ਹੀ ਧਾਰਮਿਕ ਗੀਤਾਂ ਨਾਲ ਸ਼ੁਰੂਆਤ ਕਰਦੇ ਹਨ।
1: ਮਨਦੀਪ ਜੀ ਜਿਹੜੇ ਨੇ ਉਹ ਨਵੇਂ ਜਿਹੜੇ ਅਨਾਊਂਸਰ ਹੈ, ਉਹਨਾਂ ਨੇ ਉਸ ਦਿਨ ਪ੍ਰੋਗਰਾਮ ਕੀਤਾ ਸੀ ਗੀਤ ਪਿਟਾਰਾ
0: ਜੀ, ਜਿਨ੍ਹਾਂ ਵਿੱਚ ਆਸਾ ਸਿੰਘ ਮਸਤਾਨਾ ਜੀ ਦਾ ਗੀਤ ਜ਼ਰੂਰ ਸੁਣਾਉਂਦੇ ਨੇ ਸਰੋਤਾ ਮੰਚ, ਬਹੁਤ ਵਧੀਆ ਲੱਗਦਾ ਹੈ। ਮਮਤਾ ਅਰੋੜਾ ਜੀ ਨਾਲ ਜਸਵਿੰਦਰ ਕੌਰ ਨਵੇਂ ਅਨਾਊਂਸਰ ਨੇ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕੀਤਾ। ਕਿਰਨਪਾਲ ਨੇ ਹੈਲੋ ਫਰਮਾਇਸ਼ ਸੁਰੀਲੀ ਦੁਪਹਿਰ ਪ੍ਰੋਗਰਾਮ ਬਹੁਤ ਵਧੀਆ ਕੀਤੇ। ਕਹਿੰਦੇ ਅੱਜ ਸ਼ਾਮ 5 ਵਜੇ ਪਿੰਡਾਂ ਵਾਲੇ ਪ੍ਰੋਗਰਾਮ ਤਹਿਤ ਬਲਜੀਤ ਸ਼ਰਮਾ ਜੀ ਅਤੇ ਗੁਰਦੀਪ ਗਿੱਲ ਜੀ ਵੱਲੋਂ ਲੰਮੀ ਹੇਕ ਦੇ ਬਾਦਸ਼ਾਹ ਸੁਰਜੀਤ ਬਿੰਦ ਰੱਖਿਆ ਤੇ ਪ੍ਰੋਗਰਾਮ ਪੇਸ਼ ਕੀਤਾ ਗਿਆ, ਉਹਨਾਂ ਦੀ ਪੇਸ਼ਕਾਰੀ ਬਹੁਤ ਵਧੀਆ ਸੀ। ਸ਼ਾਮ ਸੁਹਾਨੀ ਪ੍ਰੋਗਰਾਮ ਜਗਤਾਰ ਬੁੱਟਰ ਜੀ ਨੇ ਪੇਸ਼ ਕੀਤਾ, ਬਹੁਤ ਵਧੀਆ ਪੇਸ਼ਕਾਰੀ ਰਹੀ। ਸ਼ਨੀਵਾਰ ਮਨਪ੍ਰੀਤ

0: ਬਾਈ ਜੀ ਸਾਨੂੰ ਵੀ ਗੁਰਮੰਤਰ ਦਿਓ ਕਿ ਤੁਸੀਂ ਫੋਨ ਲਗਾਉਂਦੇ ਕਿਵੇਂ ਹੋ ਹਰ ਵਾਰੀ।
1: ਮੈਡਮ ਜੀ ਅਸੀਂ ਮਿਹਨਤ ਕਰੀ ਜਾਂਦੇ ਰਹਿੰਦੇ ਆ ਜੀ, ਆਪਣਾ ਇੱਕ ਤਾਂ ਅੰਗੂਠਾ ਰੱਖ ਦਿਆਂਗੇ ਕੱਟਣ ਵਾਲੇ ਦੇ ਜੀ।
0: ਅੱਛਾ,
1: ਇੱਕ ਜੀ ਰੱਖਦਾ ਅੰਗੂਠਾ ਅਸੀਂ ਆਉਣ ਵਾਲੇ ਤੇ, ਜਿਹੜਾ ਆਉਣ
0: ਵਾਲੇ।
1: ਹਾਂਜੀ ਹਾਂਜੀ,
2: ਨਹੀਂ ਉਵੇਂ ਤਾਂ ਫੋਨ ਮਿਲ ਜਾਂਦਾ, ਮੈਂ ਮੰਨ ਗਈ ਤੁਹਾਡੀ ਗੱਲ, ਪਰ ਸਾਡੇ ਨਾ ਫੋਨ ਤਕਰੀਬਨ 2-3 ਦਿਨਾਂ ਤੋਂ ਐ ਹੋ ਰਿਹਾ ਵੀ ਡਿਸਟਰਬੈਂਸ ਆ ਰਹੀ ਹੈ ਵਿੱਚ, ਫੋਨ ਟਿਕ ਟਿਕ ਟਿਕ ਟਿਕ ਟਿਕ ਟਿਕ ਕਰੀ ਜਾਂਦਾ, ਗੱਲ ਨੀ ਪ੍ਰੋਪਰ ਹੁੰਦੀ। ਜਿਵੇਂ ਤੁਹਾਡੇ ਨਾਲ ਵਧੀਆ ਗੱਲ ਹੋ ਰਹੀ ਹੈ, ਸਾਨੂੰ ਵਧੀਆ ਲੱਗਿਆ।
1: ਹਾਂਜੀ ਹਾਂਜੀ
0: ਜੀ, ਸ਼ੁਕਰੀਆ। ਪ੍ਰੋਗਰਾਮਾਂ ਬਾਰੇ ਗੱਲ ਕਰਦੇ ਆ।
1: ਪ੍ਰੋਗਰਾਮਾਂ ਬਾਰੇ ਜੀ ਬਹੁਤ ਵਧੀਆ, ਬਿੰਦ ਰੱਖੀਏ ਤੇ ਪ੍ਰੋਗਰਾਮ ਕੀਤਾ ਸੀਗਾ ਜੀ 26 ਤਰੀਕ ਨੂੰ।
0: ਬਿਲਕੁਲ ਜੀ,
1: ਹਾਂਜੀ ਹਾਂਜੀ, ਉਹ ਬਹੁਤ ਵਧੀਆ ਲੱਗਿਆ ਤੇ ਉਹਨਾਂ ਬਾਰੇ ਸਾਰੀ ਜਾਣਕਾਰੀ ਦਿੱਤੀ ਵਿਜੀ ਸ਼ਰਮਾ ਨੇ
2: ਜੀ।
1: ਤੇ ਇੱਕ ਜੀ ਆਪਣਾ ਪ੍ਰੋਗਰਾਮ ਸੀਗਾ ਪੈਗਾਮ,
2: ਹਾਂਜੀ ਪੈਗਾਮ,
1: ਹਾਂ ਸ਼ਨੀਵਾਰ ਐਤਵਾਰ ਚੱਲਿਆ।
2: ਹਾਂਜੀ,
1: ਇਹ ਜੀ ਵਿਜੇ ਲਕਸ਼ਮੀ ਤੇ ਸੱਤ ਪਲੰਬਰਾਂ ਨੂੰ ਬਾਤੀ ਕਰਦੇ ਜੀ ਐਤਕੀ ਤਾਂ।
2: ਕਿੱਦਾਂ
1: ਬਾਤੀ ਕਰਦੇ ਜੀ ਐਤਕੀ ਤਾਂ?
0: ਵੱਟ ਕੱਢ ਤੇ ਵੱਟ,
2: ਪਤਾ ਕੀ ਹੈ,
0: ਉਹ ਘਰੋਂ ਪ੍ਰੈਸ ਲਿਆਏ ਸੀਗੇ,
2: ਪ੍ਰੈਸ ਨਾਲ ਲੈ ਕੇ ਆਏ ਸੀ ਉਸ ਦਿਨ।
1: ਹਾਂਜੀ ਹਾਂਜੀ, ਪੂਰਾ ਵਧੀਆ ਜੀ, ਮੈਂ ਸਿਰੇ ਲਵਾਤਾ ਜੀ ਕਰਾ।
0: ਵੱਟ ਕਿੰਨਾ ਦੇ ਗੱਡੇ ਸਰੋਤਿਆਂ ਦੇ?
1: ਹਾਂਜੀ ਹਾਂਜੀ, ਬਰਖਤਾਂ ਦੇ ਪੜਨ ਦੇ।
2: ਉਹ ਫਿਰ ਸਰੋਤੇ ਨਾਰਾਜ਼ ਹੋ ਜਾਂਦੇ ਨੇ, ਹੁਣ ਅਸੀਂ ਕਹਿ ਦਿੱਤਾ ਬਈ ਪ੍ਰੈਸ ਨਾਲ ਲੈ ਕੇ ਆਇਆ ਕਰੋ, ਤੁਸੀਂ ਵੱਟ ਕੱਢ ਕੇ ਰੱਖਣੇ ਆ।
1: ਤੇ ਹਾਂਜੀ ਹਾਂਜੀ, ਤੇ ਚੱਲਦਾ ਜੀ ਪ੍ਰੋਗਰਾਮ ਜਿਹੜਾ ਸ਼ਨੀਵਾਰ ਨੂੰ।
2: ਹਾਂ ਸ਼ਨੀਵਾਰ ਨੂੰ ਕਿਹੜਾ ਪ੍ਰੋਗਰਾਮ?
1: ਸੱਜਰੀ ਸਵੇਰ ਤੇ।
2: ਹਾਂਜੀ ਮਾਰਨਿੰਗ ਕੁਇਜ਼।
1: ਹਾਂਜੀ ਹਾਂਜੀ ਮਾਰਨਿੰਗ ਕੁਇਜ਼, ਉਹਦੇ ਵਿੱਚ ਜੀ ਪੁਰਾਣੇ ਸਰੋਤਿਆਂ ਨੂੰ ਨਾ ਲਿਆ ਕਰੋ ਜੀ, ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਲਿਆ ਕਰੋ ਜੀ।
2: ਭਾਈ ਮੇਰੀ ਗੱਲ ਸੁਣੋ, ਮੈਂ ਵੀ 2 ਵਾਰੀ ਪ੍ਰੋਗਰਾਮ ਇਹੀ ਕਰ ਚੁੱਕੀ ਹਾਂ, ਮੈਂ ਮਿੰਟਾਂ ਕਰ ਕਰਕੇ ਹਟ ਜਾਂਦੀ ਹਾਂ ਵੀ ਭਾਈ ਸਟੂਡੈਂਟਸ ਆ ਜਾਣ ਸਟੂਡੈਂਟਸ ਆ ਜਾਣ, ਪਰ ਕੀ ਕਰੀਏ ਸਰੋਤਿਆਂ ਦਾ ਪਿਆਰ ਹੀ ਇੰਨਾ, ਸਾਨੂੰ ਸਾਰੇ ਫੋਨ ਕਰੀ ਜਾਂਦੇ ਉਹਦੇ ਵਿੱਚ।
1: ਹਾਂਜੀ ਹਾਂਜੀ, ਤੇ ਇੱਕ ਜੀ ਆਪਣਾ ਹੁਣ ਸੁਰਲੀਆ ਚੱਲ ਕੇ ਹਟਿਆ, ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ
2: ਜੀ।
1: ਤੇ ਹਾਂਜੀ ਹਾਂਜੀ, ਤੇ ਖੁਸ਼ਪ੍ਰੀਤ ਸ਼ੇਰਗਿੱਲ ਵੱਲੋਂ ਜੀ ਕੱਲ 12:30 ਸਿਹਤ ਸੰਭਾਲ, ਉਹ ਬਹੁਤ ਵਧੀਆ ਪ੍ਰੋਗਰਾਮ ਸੀ ਜੀ,
0: ਡਾਕਟਰ ਤਰਨਪ੍ਰੀਤ ਨਾਲ ਉਹਨਾਂ ਨੇ ਗੱਲਬਾਤ ਕਰਾਈ ਸੀ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਤੇ ਬਾਕੀ ਸਾਰੇ ਪ੍ਰੋਗਰਾਮ ਜੀ ਆਪਣੇ ਦੇਬੇ ਮਸ਼ਹੂਰੀ ਦਾ ਕੀਤਾ ਸੀ ਪ੍ਰੋਗਰਾਮ ਕੱਲ
2: ਸੋਮਵਾਰ ਨੂੰ ਚੱਲਿਆ।
1: ਹਾਂਜੀ ਹਾਂਜੀ, ਉਹ ਬਹੁਤ ਵਧੀਆ ਲੱਗਿਆ, ਤੇ ਸਾਰੇ ਪ੍ਰੋਗਰਾਮ ਜੀ ਇੱਕੇ ਸਾਰ ਮਤਲਬ ਜੀ ਪੂਰੇ ਵਧੀਆ ਚੱਲ ਰਹੇ ਆ। ਮੇਰੀਆਂ 2 ਖਵਾਇਸ਼ਾਂ ਜੀ।
2: ਹਾਂਜੀ
1: ਹਾਂਜੀ, ਇੱਕ ਤਾਂ ਜੀ ਆਪਣਾ ਲੀਲਾ ਖਾਨ ਗੀਤਕਾਰ ਜੀ ਆਪਣੇ ਰਾਈਏ ਵਾਲਾ, ਇੱਕ ਤਾਂ ਇਹਨਾਂ ਦੇ ਪ੍ਰੋਗਰਾਮ ਕਰੋ ਜੀ,
2: ਲੀਲਾ ਖਾਨ ਰਾਈਏ ਵਾਲਾ।
1: ਹਾਂਜੀ ਹਾਂਜੀ
2: ਹਾਂਜੀ,
1: ਤੇ ਆਪਣੇ ਸੁਰਜੀਤ ਪੁੱਤਰ ਦੇ ਗਾਣੇ ਗਾਏ ਹੋਏ ਆ ਜੀ ਉਹਨਾਂ ਦੇ।
2: ਠੀਕ ਹੈ,
1: ਤੇ ਇੱਕ ਜੀ ਆਪਣਾ ਭਗਤੇ ਭਾਈ ਤੋਂ ਕਰਮਜੀਤ ਪੁਰੀ ਆ,
2: ਕਰਮਜੀਤ ਪੁਰੀ।
1: ਹਾਂਜੀ
2: ਜੀ,
1: ਇਹਨਾਂ ਦੇ ਗਾਣੇ ਜੀ, ਇਹ ਗੀਤਕਾਰ ਆ ਜੀ ਇਹ ਵੀ, ਤੇ ਇਹਨਾਂ ਦੇ ਬਾਰੇ ਦੱਸਿਆ ਜਾਵੇ ਤਾਂ ਬਹੁਤ ਵਧੀਆ।
2: ਚਲੋ ਜੀ, ਤੁਹਾਡਾ ਸੁਝਾਅ ਸੀ ਜਿਹੜਾ ਹੈਗਾ ਉਹ ਨੋਟ ਕਰ ਲਿਆ।
1: ਹਾਂਜੀ ਹਾਂਜੀ, ਸਾਡੀ ਇਹੀ ਮੰਗ ਆ ਜੀ।
2: ਤੇ ਹਾਂਜੀ ਬਲਜੀਤ ਸਰ ਤੱਕ ਤੁਹਾਡਾ ਇਹ ਸੁਝਾਅ ਅਸੀਂ ਪਹੁੰਚਾ ਦਾਂਗੇ।
1: ਹਾਂਜੀ, ਇੱਕ ਆਪਣੇ ਜਿਹੜਾ ਬਲਕਾਰ ਨਖੀਲਾ ਤੇ ਉਹਦੇ ਘਰ ਵਾਲੀ ਇੱਕ ਕਲਾਕਾਰ ਨਾਲ ਜੀ, ਉਹਨਾਂ ਦਾ ਫੌਜੀ ਗੀਤ ਜ਼ਰੂਰ ਲਿਆਓ ਜੀ ਆਪਣੇ ਇਹ ਚ।
2: ਮਮਤਾ ਮੈਮ ਇਹ ਵੀ ਨੋਟ ਕਰ ਹੀ ਲਓ ਜੀ।
0: ਬਿਲਕੁਲ ਜੀ, ਮੇਰਾ ਪੈਨ ਇਹੀ ਲਿਖ ਰਿਹਾ ਜੀ, ਤੇ ਮੈਨੂੰ ਲੱਗਦਾ ਕਿ ਇਹ ਗੱਲ ਤੁਸੀਂ ਵੀ ਨੋਟ ਕਰ ਰਹੇ ਹੋ।
2: ਹਾਂਜੀ ਹਾਂ ਹਾਂ ਹਾਂ
0: ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬਰਨਾਲਾ ਵਾਲਿਓ, ਤੁਸੀਂ ਸੁਰਜੀਤ ਬਿੰਦ ਰੱਖੀਏ ਦੀ ਜਿਹੜੀ ਪ੍ਰੋਗਰਾਮ ਦੀ ਗੱਲ ਕੀਤੀ, ਉਸ ਤੋਂ ਪਹਿਲੇ ਖੱਤ ਦੇ ਵਿੱਚ ਵੀ ਜਿਹੜਾ ਸ਼ੁੱਕਰਵਾਰ ਪ੍ਰੋਗਰਾਮ ਚੱਲਿਆ ਉਸਦੀ ਤੁਸੀਂ ਤਾਰੀਫ ਕੀਤੀ, ਬਹੁਤ ਬਹੁਤ ਸ਼ੁਕਰੀਆ। ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ, ਕਿਉਂਕਿ ਇਸ ਪ੍ਰੋਗਰਾਮ ਤੇ ਗੁਰਦੀਪ ਦੀ ਵੀ ਮਿਹਨਤ ਲੱਗੀ ਸੀ ਤੇ ਸ਼ਰਮਾ ਜੀ ਦੀ ਵੀ ਮਿਹਨਤ ਸੀ, ਤੇ ਇਹ ਪ੍ਰੋਗਰਾਮ ਬਣਿਆ ਵੀ ਬਹੁਤ ਸੋਹਣਾ ਸੀ
1: ਜੀ।
0: ਤੇ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਉਸਦੇ ਲਈ ਬਹੁਤ ਬਹੁਤ ਸ਼ੁਕਰੀਆ ਜਨਾਬ।
1: ਸ਼ੁਕਰੀਆ ਜੀ, ਧੰਨਵਾਦ ਜੀ ਤੁਹਾਨੂੰ
0: ਜੀ, ਧੰਨਵਾਦ। ਤੇ ਖਤ ਲਈਏ ਜੀ ਹੁਣ ਆਪਾਂ।
2: ਬਿਲਕੁਲ ਜੀ, ਖਤਮ ਦਾ ਸਿਲਸਿਲਾ ਫੇਰ ਸ਼ੁਰੂ ਕਰਦੇ ਹਾਂ। ਖਤ ਲਿਖਣ ਵਾਲੇ ਸਾਡੇ ਸਰੋਤਾ ਨੇ ਪਵਨ ਸ਼ਰਮਾ ਤੇ ਉਹਨਾਂ ਦਾ ਪੋਤਰਾ ਪਰਵਿਸ਼ ਕੌਸ਼ਲ, ਲਕਸ਼ ਸ਼ਰਮਾ ਰਾਮਾ ਮੰਡੀ ਤੋਂ
0: ਜੀ।
2: ਇਹ ਲਿਖਦੇ ਨੇ ਜੀ, ਸ਼ੁੱਕਰਵਾਰ ਨੂੰ ਹੈਲੋ ਫਰਮਾਇਸ਼ ਪ੍ਰੋਗਰਾਮ ਦੇ ਵਿੱਚ ਸੁਰੀਲੀ ਦੁਪਹਿਰ, ਅੱਛਾ ਮਿਕਸ ਕਰਤੇ ਦੋਨੋਂ ਪ੍ਰੋਗਰਾਮ,
0: ਹੈਲੋ ਫਰਮਾਇਸ਼ ਤੇ
2: ਸੁਰੀਲੀ ਦੁਪਹਿਰ। ਕਿਰਨਪਾਲ ਕੌਰ ਤੇ ਰਾਜਪਾਲ ਦੋਨਾਂ ਨੇ ਪ੍ਰੋਗਰਾਮ ਪੇਸ਼ ਕੀਤੇ ਤੇ 4 ਚੈਨਲ ਆ ਦਿੱਤੇ ਪਿੰਡ ਵਾਲਿਆਂ ਦੇ ਤਹਿਤ,
0: ਪਿੰਡਾਂ ਵਾਲਿਆਂ
2: ਦੇ ਤਹਿਤ। ਬਲਜੀਤ ਸ਼ਰਮਾ ਜੀ ਨੇ ਸੁਰਜੀਤ ਬਿੰਦ ਰੱਖਿਆ ਬਾਰੇ ਭਰਪੂਰ ਜਾਣਕਾਰੀ ਦਿੱਤੀ, ਉਹ ਵੀ ਪ੍ਰੋਗਰਾਮ ਬਹੁਤ ਵਧੀਆ ਲੱਗਿਆ। ਜਿਉਂਦਾ ਵਸਦਾ ਰਹੇ ਕਹਿੰਦੇ ਮੇਰਾ ਵੀਰ ਬਲਜੀਤ ਸ਼ਰਮਾ, ਜਿਨ੍ਹਾਂ ਨੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਦੀ ਗਾਥਾ ਸੁਣਾਈ, ਇਹ ਪ੍ਰੋਗਰਾਮ ਵੀ ਵਧੀਆ ਲੱਗਿਆ। ਅੱਗੇ ਗੱਲ ਕਰ ਰਹੇ ਨੇ ਪ੍ਰੋਗਰਾਮ ਪੈਗਾਮ ਦੀ, ਪੈਗਾਮ ਪ੍ਰੋਗਰਾਮ ਸਤਪਾਲ ਬਰਾੜ ਤੇ ਵਿਜੇ ਲਕਸ਼ਮੀ ਨੇ ਵਧੀਆ ਪੇਸ਼ ਕੀਤਾ, ਸੁਣ ਕੇ ਸਰੋਤਿਆਂ ਨੇ ਖੂਬ ਆਨੰਦ ਮਾਣਿਆ। ਭੈਣਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਮਨਪ੍ਰੀਤ ਕੌਰ ਨੇ ਵਧੀਆ ਪੇਸ਼ ਕੀਤਾ, ਹਰਜੀਤ ਮਾੜੀ ਨੇ ਮੇਰਾ ਪਿੰਡ ਸ਼ੇਰਗੜ੍ਹ ਤੋਂ ਕੀਤਾ, ਕਹਿੰਦੇ ਇਹ ਪ੍ਰੋਗਰਾਮ ਵੀ ਬਹੁਤ ਵਧੀਆ ਰਿਹਾ ਤੇ ਪੇਸ਼ਕਾਰੀ ਨੂੰ ਸਲਾਮ ਕਰਦੇ ਆ ਵੀਰ ਜੀ ਨੂੰ। ਤੇ ਅੱਜ ਦਾ ਜੱਗ ਬੀਤੀਆਂ ਹੱਡ ਬੀਤੀਆਂ
0: ਜੀ, ਹੱਡ ਬੀਤੀਆਂ
2: ਜੱਗ ਬੀਤੀਆਂ, ਹਾਂਜੀ ਇਹਨਾਂ ਨੇ ਉਹ ਉਲਟ ਲਿਖਿਆ ਹੋਇਆ ਪਾਣੀ ਪੜ ਦਿੱਤਾ, ਦੇ ਤਹਿਤ ਸਾਂਝੀ ਕੰਧ ਕਹਾਣੀ
0: ਕਮਲਪ੍ਰੀਤ ਨੇ,
2: ਹਾਂ ਕਮਲਪ੍ਰੀਤ ਨੇ ਪੇਸ਼ ਕੀਤੀ, ਕਹਿੰਦੇ ਸੁਣ ਕੇ ਬਹੁਤ ਆਨੰਦ ਆਇਆ ਭੈਣ ਦੀ ਪੇਸ਼।

0: ਕਰੀਬੀ ਕਮਾਲ ਸੀ। ਨਵੀਂ ਭਰਤੀ ਵਿੱਚ ਆਏ ਹੋਏ ਬੇਟੇ ਤੇ ਬੇਟੀਆਂ ਦਾ ਐਫਐਮ ਦੇ ਬੇੜੇ ਆਉਣ ਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ਣ ਤੇ ਸਰੋਤੇ ਵੀ ਤੁਹਾਡੀਆਂ ਕੋਇਲ ਵਰਗੀਆਂ ਆਵਾਜ਼ਾਂ ਸੁਣਦੇ ਰਹਿਣ।
1: ਜੀ, ਪਵਨ ਸ਼ਰਮਾ ਜੀ ਦਾ ਇੱਕ ਹੱਥ ਸੀ। ਸਭ ਤੋਂ ਪਹਿਲਾਂ ਕਿਰਨਪਾਲ ਦੇ ਨਾਲ ਰਾਜਪਾਲ ਜੀ ਦਾ ਨਾਮ ਲਿਆ ਇਹਨਾਂ ਨੇ, ਤੇ ਰਾਜਪਾਲ ਮੈਮ ਵੀ ਨਵੇਂ ਅਨਾਊਂਸਰ ਨੇ, ਤੇ ਉਹਨਾਂ ਦਾ ਪੇਸ਼ ਕੀਤਾ ਪ੍ਰੋਗਰਾਮ ਹੈਲੋ ਫਰਮਾਏ ਸੁਰੀਲੀ ਦੁਪਹਿਰ ਤੁਹਾਨੂੰ ਪਸੰਦ ਆਇਆ, ਉਸ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸੁਰਜੀਤ ਬਿੰਦ ਰੱਖਿਆ ਬਾਰੇ ਤਾਂ ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਜੀ, ਉਹਨਾਂ ਦਾ ਪ੍ਰੋਗਰਾਮ ਬਹੁਤ ਮਿਹਨਤ ਨਾਲ ਬਣਾਇਆ ਸੀ, ਤੁਹਾਨੂੰ ਪਸੰਦ ਆਇਆ, ਬਹੁਤ ਬਹੁਤ ਸ਼ੁਕਰੀਆ। ਇੱਕ ਸ਼ਿਵ ਕੁਮਾਰ ਬਟਾਲਵੀ ਦਾ ਭਾਗ ਤੀਸਰਾ ਜਿਹੜਾ ਚੱਲਿਆ ਜੀ ਪ੍ਰੋਗਰਾਮ ਦੇ ਤਹਿਤ 28 ਤਰੀਕ ਨੂੰ, ਉਹ ਵੀ ਪ੍ਰੋਗਰਾਮ ਜਿਹੜਾ ਸੀਗਾ ਨਾ, ਉਹ ਇੰਨੀ ਕੁ ਜ਼ਿਆਦਾ ਮਿਹਨਤ ਨਾਲ ਸੁਖਜੀਤ ਮੈਮ ਸ਼ਰਮਾ ਸਰ ਨੇ ਬਣਵਾਇਆ, ਕੋਲ ਬੈਠ ਕੇ ਐਡੀਟਿੰਗ ਕਰਵਾ ਕੇ ਨਾ, ਜਿਹੜੇ ਪਿੱਛੇ ਸਾਊਂਡ ਇਫੈਕਟ ਲਗਵਾਏ ਸ਼ਰਮਾ ਸਰ ਨੇ, ਉਹ ਮੈਂ ਐਡੀਟਿੰਗ ਮੈਂ ਕੀਤੀ ਸੀ, ਪਰ ਮੈਨੂੰ ਪਤਾ ਕਿ ਉਸ ਕੋਲ ਬੈਠ ਕੇ ਸਰ ਨੇ ਜਦੋਂ ਸਾਊਂਡ ਇਫੈਕਟ ਲਾਏ ਨਾ, ਉਹ ਪ੍ਰੋਗਰਾਮ ਦੇ ਵਿੱਚ ਸਾਊਂਡ ਇਫੈਕਟ ਸੁਣਨ ਵਾਲੇ ਆ ਉਸ ਦੇ ਵਿੱਚ।
0: ਉਹਨਾਂ ਦਾ ਇਹ ਹੁੰਦਾ ਵੀ ਜੋ ਵੀ ਉਹ ਪ੍ਰੋਗਰਾਮ ਨਾ ਬੜੀ ਮਿਹਨਤ ਦੇ ਨਾਲ ਬਣਾਉਂਦੇ ਨੇ, ਸਾਰੇ ਪ੍ਰੋਗਰਾਮਾਂ 'ਚ ਉਹਨਾਂ ਦੀ ਮਿਹਨਤ ਬਹੁਤ ਹੁੰਦੀ ਹੈ, ਤੇ ਉਹਨਾਂ ਦਾ ਪੂਰਾ ਇਹ ਹੁੰਦਾ ਵੀ ਮੈਂ ਕੋਲ ਬੈਠ ਕੇ ਸਾਰੇ ਇਹਦੀ ਐਡੀਟਿੰਗ ਵੀ ਕਰਵਾਵਾਂ, ਤੇ ਇਹਦੇ ਵਿੱਚ ਜੋ ਇਫੈਕਟਸ ਲੱਗਣੇ ਨੇ ਉਹਦੇ ਲਈ ਉਹ ਆਪਾਂ ਨੂੰ ਵੀ ਗਾਈਡ ਕਰਦੇ ਨੇ, ਤੇ ਨਾਲ ਨਾਲ ਉਹ ਖੁਦ ਆਪ ਬਹੁਤ ਸਰਚ ਕਰਦੇ ਨੇ,
1: ਬਹੁਤ ਸਰਚ ਕਰਦੇ ਨੇ, ਕਿਉਂਕਿ ਉਸ ਦੇ ਵਿੱਚ
0: ਬਹੁਤ ਕਰਦੇ ਨੇ
1: ਜੀ। ਸ਼ਿਵ ਕੁਮਾਰ ਬਟਾਲਵੀ ਜਦੋਂ 1947 'ਚ ਭਾਰਤ ਦੀ ਵੰਡ ਤੋਂ ਪਾਕਿਸਤਾਨ ਤੋਂ ਜਦੋਂ ਇੱਧਰ ਆਉਂਦੇ ਨੇ, ਉਸ ਦੇ ਵਿੱਚ ਜਿਹੜੀ ਲੜਾਈ ਦੀਆਂ ਪਿੱਛੇ ਆਵਾਜ਼ਾਂ, ਟ੍ਰੇਨ ਦੀ ਆਵਾਜ਼, ਫਿਰ ਕੋਇਲ, ਫਿਰ ਜਵਾਨੀ ਦੇ ਦਿਨਾਂ ਦੇ ਵਿੱਚ ਝਰਨੇ ਦੀਆਂ ਆਵਾਜ਼ਾਂ, ਮਤਲਬ ਉਹ ਦੇਖ ਕੇ, ਉਹ ਪ੍ਰੋਗਰਾਮ ਸੁਣ ਕੇ ਅੱਧੀ ਤਾਂ ਫਿਲਮ ਅੱਖਾਂ ਦੇ ਅੱਗੇ ਵੈਸੇ ਹੀ ਚੱਲਣ ਲੱਗ ਪੈਂਦੀ ਹੈ।
0: ਮੈਮ ਇਦਾਂ ਹੁੰਦਾ ਨਾ, ਦੇਖੋ ਜੇ 1 ਘੰਟਾ ਪ੍ਰੋਗਰਾਮ ਨੂੰ ਰਿਕਾਰਡ ਕਰਨ ਦੇ ਵਿੱਚ ਸ਼ਰਮਾ ਸਰ ਲਾਉਂਦੇ ਨੇ, ਤਾਂ ਜਿਹੜੇ 2 ਤੋਂ 3 ਘੰਟੇ ਆਪਾਂ ਉਹਨੂੰ ਉੱਥੇ ਬੈਠ ਕੇ ਐਡਿਟ ਕਰਦੇ ਆ ਜਾਂ ਇਫੈਕਟ ਲਾਉਣੇ ਆ,
1: ਤੇ ਉਸ ਦੇ ਵਿੱਚ ਜਿਹੜੀ ਨਾਲ ਉਹ ਗਾਈਡੈਂਸ ਵੀ ਮਿਲਦੀ ਰਹਿੰਦੀ ਹੈ,
0: ਉਸ ਟਾਈਮ ਤੇ ਵੀ ਉਹ ਨਾਲ ਰਹਿੰਦੇ ਨੇ, ਫਿਰ ਉਹ ਪ੍ਰੋਗਰਾਮ ਜਦੋਂ ਪੂਰਾ ਤਿਆਰ ਹੋ ਜਾਂਦਾ ਆਪਾਂ 1 ਦਿਨ ਲਾ ਕੇ ਤਿਆਰ ਕਰਦੇ ਆ, ਫਿਰ ਉਹਨੂੰ ਸੁਣ ਕੇ ਜੇ ਉਹਦੇ ਵਿੱਚ ਕਮੀ ਆ, ਫਿਰ ਵੀ ਆਪਾਂ ਨੂੰ ਦੁਬਾਰਾ ਕਰੈਕਟ ਕਰਵਾਉਂਦੇ ਨੇ ਵੀ ਇੱਥੋਂ ਇਹਨੂੰ ਸਹੀ ਕਰਨ ਵਾਲਾ
1: ਜੀ।
0: ਮੈਨੂੰ ਲੱਗਦਾ ਨਾ ਉਹਨਾਂ ਦੀ 1 ਪ੍ਰੋਗਰਾਮ ਦੇ ਉੱਪਰ ਹੀ 8 ਤੋਂ 10 ਘੰਟਿਆਂ ਦੀ
1: ਬਿਲਕੁਲ
0: ਉਹਨਾਂ ਦੀ ਵੀ ਹੁੰਦੀ ਹੈ,
1: ਹੁੰਦੀ ਹੈ,
0: ਤੇ ਬਾਕੀ ਜਿਹੜੀ
1: ਐਡੀਟਰ
0: ਵੀ ਹੁੰਦੀ ਹੈ
1: ਉਹਨਾਂ ਦੇ ਵੀ ਨਾਲ
0: ਪਲੱਸ ਹੋਈ
1: ਜਾਂਦਾ। ਉਹ ਮੈਨੂੰ ਲੱਗਦਾ ਉਹ ਫਿਰ ਕਰਵਾਉਂਦੇ ਵੀ ਹੈ ਕੋਲ ਬੈਠ ਕੇ। ਅੱਗੋਂ ਗੱਲ ਕੀਤੀ ਜੀ ਪੈਗਾਮ ਦੀ, ਦੂਸਰੇ ਖੱਤ ਦੇ ਵਿੱਚ ਪਹਿਲਾਂ ਵੀ ਆਈ ਹੈ ਤਾਰੀਫ, ਹੁਣ ਕਹਿੰਦੇ ਨਾ ਜਦੋਂ 1 ਤੇ 1 11 ਹੋ ਜਾਣ, ਤੇ ਹੁਣ 1 ਤਾਂ ਐਕਸਪਰਟ ਸਤਪਾਲ ਬਰਾੜ ਸਰ, ਉੱਤੋਂ ਐਕਸਪਰਟ ਵਿਜੇ ਲਕਸ਼ਮੀ ਮੈਡਮ, ਹੁਣ 1 ਤੇ 1 11 ਹੋ ਜਾਣ ਤੇ ਪ੍ਰੋਗਰਾਮ ਤਾਂ ਆਪੇ ਹੀ ਵਧੀਆ ਬਣਨਾ ਹੀ ਹੈ। ਔਰ ਭੈਣਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਤੁਹਾਨੂੰ ਮਨਪ੍ਰੀਤ ਕੌਰ ਦਾ ਵਧੀਆ ਲੱਗਾ ਜੀ, ਨਵੇਂ ਅਨਾਊਂਸਰ ਹੈ, ਬਹੁਤ ਬਹੁਤ ਸ਼ੁਕਰੀਆ। ਹਰਜੀਤ ਮਾੜੀ ਦਾ ਸ਼ੇਰਗੜ੍ਹ ਪਿੰਡ, ਇਸ ਦੀ ਵੀ ਬਹੁਤ ਤਾਰੀਫ ਆ ਰਹੀ ਹੈ ਅੱਜ ਕੱਲ, ਦੂਸਰਾ ਭਾਗ ਸੀ ਇਹ, ਔਰ ਇਹ ਵੀ ਤੁਸੀਂ ਪਸੰਦ ਕੀਤਾ। ਨਾਲ ਹੀ ਹੱਡ ਬੀਤੀਆਂ ਜੱਗ ਬੀਤੀਆਂ ਕਮਲਪ੍ਰੀਤ ਵੱਲੋਂ ਵੀ ਧੰਨਵਾਦ, ਤੇ ਇਹ ਖੱਤ ਜਿਹੜਾ ਬਹੁਤ ਵਧੀਆ ਤੁਸੀਂ ਆਰਾਮ ਨਾਲ ਸਾਰੇ ਪ੍ਰੋਗਰਾਮਾਂ ਬਾਰੇ ਲਿਖਿਆ, ਇਸ ਦੇ ਲਈ ਜੀ ਸ਼ਰਮਾ ਪਰਿਵਾਰ ਦਾ ਧੰਨਵਾਦ
0: ਜੀ। ਤੇ ਫੋਨ ਕਾਲ ਦਾ ਸੀਮਾ ਨੇ ਆਪਾਂ ਨੂੰ ਇਸ਼ਾਰਾ ਦੇ ਦਿੱਤਾ ਹੈ। ਹੈਲੋ ਹੈਲੋ
2: ਹੈਲੋ
0: ਹਾਂਜੀ
2: ਹੈਲੋ
0: ਹਾਂਜੀ ਹਾਂਜੀ ਕੌਣ ਬੋਲ ਰਹੇ ਹੋ ਬਾਈ ਜੀ?
2: ਮੈਂ ਜੀ ਹਰਭਜਨ ਸਿੰਘ ਜੈਤੋ, ਜ਼ਿਲ੍ਹਾ ਫਰੀਦਕੋਟ ਜੀ।
0: ਹਰਭਜਨ ਸਿੰਘ ਜੈਤੋ,
2: ਹਾਂਜੀ
0: ਇਹ ਸਿੰਘ ਦੇ ਨਾਲ ਹੀ ਜੈਤੋ ਲਾਇਆ ਕਿ ਜੈਤੋ ਤੋਂ ਬੋਲ ਰਹੇ ਹੋ?
2: ਜੈਤੋ ਤੋਂ ਬੋਲਦੇ ਜੈਤੋ ਜੀ।
1: ਜੈਤੋ ਤੋਂ ਜੀ, ਜੈਤੋ ਵਾਲਿਆਂ ਦਾ ਸਵਾਗਤ।
2: ਕੱਲ ਜੀ ਮੈਂ ਪਹਿਲਾਂ ਹੀ ਕਾਲ ਮੇਰੀ ਲੱਗੀ ਸੀ ਸਰੀਲੀ ਦੁਪਹਿਰ ਚ,
0: ਹਾਂਜੀ
2: ਤੇ ਉਹ ਕੱਟੀ ਗਈ ਸੀ ਕਿਸੇ ਕਾਰਨ।
0: ਕਾਰਨ ਬਸ ਇਹੀ ਹੈ ਬਾਈ ਜੀ ਕਿ ਫੋਨ ਲਾਈਨ ਆਪਣੇ ਹਜੇ ਨਾ ਪ੍ਰੋਪਰ ਸਹੀ ਨਹੀਂ ਹੈਗੀ।
2: ਹਾਂਜੀ ਮੇਰੀ ਜੀ ਮੰਗ ਇਹ ਹੈ, ਮਤਲਬ ਇੱਕ ਜਿਵੇਂ ਇਹ ਕਰਮ ਜੀ ਧੂਰੀ ਜਿਹੜਾ,
0: ਹਾਂ
2: ਇੱਕ ਤਾਂ ਜੀ ਉਹਦੇ ਬਾਰੇ, ਜੀਵਨ ਬਾਰੇ ਦੱਸਣਾ ਹੈ
0: ਜੀ। ਕਰਮ ਜੀ ਧੂਰੀ, ਠੀਕ ਹੈ।
2: ਇੱਕ ਹਸਨਪੁਰੀ ਦੇ ਰਿਕਾਰਡ ਬਹੁਤ ਕਿੱਥੋਂ ਦੇ ਰਹਿਣ ਵਾਲਾ ਸੀ, ਉਹਦੇ ਬਾਰੇ ਮਤਲਬ ਟਾਈਮ ਪਾ ਕੇ ਮਤਲਬ ਮਹੀਨਾ ਦੋ ਮਹੀਨਾ ਨੋਟ ਕਰ ਰਹੇ ਹੋ ਦੱਸਿਓ ਜੀ। ਹੈ
0: ਜੀ ਜੀ,
2: ਤੇ ਪ੍ਰੋਗਰਾਮ ਤੁਹਾਡੇ ਬਹੁਤ ਵਧੀਆ ਚੱਲ ਰਿਹਾ, ਸਭ ਠੀਕ ਠਾਕ ਹੈ ਜੀ? ਹੈ
0: ਸਭ ਠੀਕ ਠਾਕ ਹੈ ਜੀ। ਚਲੋ ਕੋਈ ਸੁਝਾਅ ਦੇਣਾ ਚਾਹੋਗੇ?
2: ਠੀਕ ਹੈ ਜੀ,
1: ਬਹੁਤ ਬਹੁਤ ਸ਼ੁਕਰੀਆ। ਤੇ ਵੈਸੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਗੁਰਦੀਪ ਮੈਡਮ ਤੇ ਸ਼ਰਮਾ ਸਰ ਵੱਲੋਂ ਨਾ ਇਹ ਕਰਮਜੀਤ ਧੂਰੀ ਤੇ ਪ੍ਰੋਗਰਾਮ ਆਲਰੇਡੀ ਕਰ ਦਿੱਤਾ ਗਿਆ ਹੈ, ਔਰ ਉਹ ਸ਼ਾਇਦ, ਹਾਂ ਤੁਸੀਂ ਸ਼ਾਇਦ ਨਹੀਂ ਸੁਣਿਆ, ਪਰ ਕੋਸ਼ਿਸ਼ ਕਰਾਂਗੇ ਸ਼ਰਮਾ ਸਰ ਨੂੰ ਕਹਿ ਕੇ ਕਿ ਉਹ ਰਿਪੀਟ ਚੱਲ ਜਾਵੇ।
2: ਤੇ ਇੱਕ ਜੀ ਜਾਂ ਫਿਰ ਗੁਰਦੇਵ ਮਾਨ ਆ ਜਿਹੜਾ, ਇਹਦਾ ਨਹੀਂ ਪਤਾ ਲੱਗ ਰਿਹਾ ਕਿਹੜੇ ਪਿੰਡ ਦਾ, ਜੇ ਬਾਬੂ ਸਿੰਘ ਮਾਨ ਦਾ ਦੱਸਦਾ।
1: ਕੋਈ ਗੱਲ ਨੀ ਜੀ,
0: ਆਪਾਂ ਨਾਮ ਨੋਟ ਕਰ ਲਏ ਜਿਹੜੇ ਜਿਹੜੇ ਤੁਸੀਂ ਬੋਲੇ ਆ।
1: ਠੀਕ ਹੈ ਜੀ, ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜਨਾਬ।
2: ਸ਼ੁਕਰੀਆ, ਧੰਨਵਾਦ ਜੀ। ਇੱਕ ਨਾ ਪੁਰਾਣੇ ਦੇ ਪੁਰਾਣੇ ਰਿਕਾਰਡ ਲਾਇਆ ਕਰੋ ਵੱਧ ਤੋਂ ਵੱਧ ਜੀ, ਚੰਗਾ?
1: ਚਲੋ ਜੀ, ਠੀਕ ਹੈ ਜੀ, ਸ਼ੁਕਰੀਆ। ਤੇ ਵੈਸੇ ਜੈਤੋ ਵਾਲਿਆਂ ਨੂੰ ਇਹ ਵੀ ਦੱਸ ਦਿਓ ਕਿ ਆਪਾਂ ਨਾ ਪਤਾ ਕੀ ਹੁੰਦਾ ਕਿ ਕੋਸ਼ਿਸ਼ ਇਹੀ ਕਰੀ ਦੀ, ਪਰ ਹੁਣ ਆਪਣਾ ਰੇਡੀਓ ਜਿਹੜਾ ਉਹ 50-60 ਸਾਲ ਵਾਲੇ ਵੀ ਸੁਣ ਰਹੇ ਆ, 25-30 ਸਾਲ ਵਾਲੇ ਵੀ ਸੁਣ ਰਹੇ ਆ, ਤੇ 15-16 ਵਾਲੇ ਵੀ ਸੁਣ ਰਹੇ ਆ, ਤੇ ਉਹ ਵੀ ਪੰਘੂੜੇ ਚ ਪਏ ਵੀ ਸੁਣ ਰਹੇ, ਤਾਂ ਆਪਾਂ ਨੂੰ ਸਾਰਿਆਂ ਦਾ ਧਿਆਨ ਰੱਖਣਾ ਪੈਂਦਾ ਬਾਈ ਜੀ। ਤਾਂ ਇਸ ਕਰਕੇ ਆਪਾਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਸਾਰਿਆਂ ਦੀ ਹੀ ਪਸੰਦ ਚੱਲੇ।
0: ਹਾਂ, ਤੇ ਬਾਕੀ ਸੀਮਾ ਮੈਮ ਆਪਣੇ ਕਈ ਵਾਰ ਸਵੇਰੇ ਮਾਰਨਿੰਗ ਡਿਊਟੀ ਤੇ ਹੁੰਦੇ, ਉਹਨਾਂ ਨੂੰ ਕਹਿੰਦੇ ਵੀ ਜਮਾ ਪੁਰਾਣਾ ਕੱਢ ਕੇ ਗੀਤ ਲਾ ਦੇ ਬਾਈ
1: ਜੀ, ਉਹ ਗੀਤ ਪਟਾਰਾ ਚ

0: ਜੀ ਮੈਡਮ ਸੀਮਾ ਮੈਮ ਐਕਸਪਰਟ ਆ ਪਵਨ ਸਰ ਹੈ ਬਿਲਕੁਲ
1: ਤੇ ਖਤ ਸ਼ਾਮਿਲ ਕਰਦੇ ਛੋਟਾ ਜਿਹਾ ਖਤ ਆਪਣੇ ਕੋਲੇ ਇਹ ਲਿਖ ਕੇ ਭੇਜਿਆ ਜੀ ਸੁਖਚੈਨ ਰੋਡ ਪਿੰਡ ਗੁਦਰਾਣਾ ਤੋਂ ਜੈਲਾ ਸਿੰਘ ਸਰਾਂ ਰੇਸ਼ਮ ਸਿੰਘ ਗਿੱਲ ਤੇ ਲਿਖਦੇ ਨੇ ਜੀ ਸਾਨੂੰ ਬੇਗੋਨਾਰ ਦੁਆਰਾ ਜਿਹੜਾ ਕਿੱਸਾ ਸੀਗਾ ਕਹਿੰਦੇ ਦੁਆਰਾ ਸੁਣਵਾਇਆ ਜਾਵੇ ਬਾਕੀ ਸਾਰੇ ਪ੍ਰੋਗਰਾਮ ਠੀਕ ਚੱਲ ਰਹੇ ਨੇ ਧੰਨਵਾਦ ਜੀ
0: ਜੀ ਤੁਹਾਨੂੰ ਇਹ ਕਿੱਸਾ ਜਿਹੜਾ ਸ਼ਰਮਾ ਜੀ ਨੇ ਪੇਸ਼ ਕੀਤਾ ਸੀ ਬੇਗੋਨਾਰ ਵਾਲਾ ਪਸੰਦ ਆਇਆ ਔਰ ਇਸ ਦੇ ਲਈ ਬਹੁਤ ਬਹੁਤ ਸ਼ੁਕਰੀਆ ਬਾਕੀ ਦੁਬਾਰਾ ਸੁਣਨਾ ਚਾਹੁੰਦੇ ਹੋ ਤਾਂ ਆਪਾਂ ਜ਼ਰੂਰ ਜੀ ਇਹ ਆਪਾਂ ਸ਼ਰਮਾ ਸਰ ਨੂੰ ਕਹਿ ਦਾਂਗੇ ਜਦੋਂ ਵੀ ਵਿੱਚ ਟਾਈਮ ਲੱਗਿਆ ਪ੍ਰੋਗਰਾਮਾਂ ਦੇ ਵਿੱਚ ਤਾਂ ਉਹ ਰਿਪੀਟ ਚੱਲ ਜਾਏਗਾ ਬਹੁਤ ਬਹੁਤ ਸ਼ੁਕਰੀਆ ਜੀ ਫੋਨ ਕਰਨ ਖਤ ਲਿਖਣ ਲਈ
1: ਜੀ ਤੇ ਅਗਲਾ ਖਤ ਆਪਾਂ ਸ਼ਾਮਲ ਕਰ ਰਹੇ ਹਾਂ ਜੀ ਲਿਖਣ ਵਾਲੇ ਸਾਡੇ ਸਰੋਤਾ ਨੇ ਜਸਪਾਲ ਕਹਿ ਰਹੀ ਬੂਟਾ ਤੱਗੜ ਪ੍ਰੀਆ ਕਾਂਤਾ ਮੌੜ ਮੰਡੀ ਤੋਂ ਇਹ ਲਿਖਦੇ ਨੇ ਆਪ ਜੀ ਦੇ ਸਾਰੇ ਪ੍ਰੋਗਰਾਮ ਵਧੀਆ ਚੱਲ ਰਹੇ ਨੇ ਸੱਜਰੀ ਸਵੇਰ ਦੇ ਤਹਿਤ ਵੀਰਵਾਰ ਨੂੰ ਸ਼ੁਰਲੀਆਂ ਦੇ ਵਿੱਚ ਸੰਦੀਪ ਸ਼ੇਦਗਿੱਲ ਸੀਮਾ ਮਹਿਰਾ ਮਮਤਾ ਅਰੋੜਾ ਜੀ ਦਾ ਪ੍ਰੋਗਰਾਮ ਵਧੀਆ ਤੇ ਆਮ ਜਨਤਾ ਨੂੰ ਸੇਧ ਦੇਣ ਵਾਲਾ ਹੁੰਦਾ ਹੈ ਸ਼ੁੱਕਰਵਾਰ ਨੂੰ ਰਾਖੇ ਸਰਹੱਦਾਂ ਦੇ ਵਿੱਚ ਸੁਖਦੀਪ ਜੀ ਪ੍ਰੋਗਰਾਮ ਪੇਸ਼ ਕਰਦੇ ਨੇ ਉਹ ਵੀ ਵਧੀਆ ਲੱਗਦਾ ਹੈ ਸ਼ਨੀਵਾਰ ਨੂੰ ਮਾਰਨਿੰਗ ਕੁਇਜ਼ ਦੇ ਵਿੱਚ ਸੁਰਜੀਤ ਕੌਰ ਜੀ ਨੇ ਪ੍ਰੋਗਰਾਮ ਪੇਸ਼ ਕੀਤਾ ਟੈਲੀਫੋਨ ਖਰਾਬ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕੀਤਾ ਤੇ ਐਤਵਾਰ ਨੂੰ ਵਿਜੇ ਲਕਸ਼ਮੀ ਜੀ ਤੇ ਸਤਪਾਲ ਬਰਾੜ ਜੀ ਨੇ ਪੈਗਾਮ ਪੇਸ਼ ਕੀਤਾ ਬਹੁਤ ਵਧੀਆ ਤੇ ਸਿਰਾ ਕਹਿੰਦੇ ਕਰਵਾ ਦਿੱਤਾ ਤੇ ਸੋਮਵਾਰ ਨੂੰ ਪਵਨ ਜੀ ਨੇ ਪ੍ਰੋਗਰਾਮ ਬਹੁਤ ਵਧੀਆ ਕਰਦੇ ਨੇ ਪ੍ਰੋਗਰਾਮ ਜਿਹੜਾ ਕਰਦੇ ਨੇ ਸੋਮਵਾਰ ਨੂੰ ਤੇ ਮੰਗਲਵਾਰ ਨੂੰ ਕਮਲ ਸਿੱਧੂ ਨੇ ਕਹਾਣੀ ਪੇਸ਼ ਕੀਤੀ ਹੱਡ ਬੀਤੀਆਂ ਜੱਗ ਬੀਤੀਆਂ ਦੇ ਤਹਿਤ ਉਹਨਾਂ ਦੀ ਆਵਾਜ਼ ਬਹੁਤ ਵਧੀਆ ਹੁੰਦੀ ਹੈ ਤੇ ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਪ੍ਰੋਗਰਾਮ ਹੁੰਦਾ ਹੈ ਤੇ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਦੁਪਹਿਰ ਦੀ ਸਭਾ ਦੇ ਵਿੱਚ ਭੈਣਾਂ ਦਾ ਪ੍ਰੋਗਰਾਮ ਕਿਰਨਪਾਲ ਮਮਤਾ ਅਰੋੜਾ ਸੀਮਾ ਮਹਿਰਾ ਸੀਮਾ ਕਟਾਰੀਆ ਕਿਰਨਪਾਲ ਇਹ ਕਹਿੰਦੇ ਇਹਨਾਂ ਨੇ ਭੈਣਾਂ ਲਿਖਿਆ ਜੀ ਵਧੀਆ ਪ੍ਰੋਗਰਾਮ ਪੇਸ਼ ਕਰਦੀਆਂ ਨੇ ਸ਼ਾਮ ਦੀ ਸਭਾ ਪੇਸ਼ ਕਰਨ ਵਾਲੇ ਜਗਤਾਰ ਜੀ ਸੰਦੀਪ ਸ਼ੇਰਗਿੱਲ ਕੁਲਵਿੰਦਰ ਔਲਖ ਸੁਧਾ ਮੈਡਮ ਖੁਸ਼ਪ੍ਰੀਤ ਸ਼ੇਰਗਿੱਲ ਬਹੁਤ ਵਧੀਆ ਪੇਸ਼ਕਾਰੀ ਦਿੰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ
0: ਜੀ ਜਸਪਾਲ ਗੈਰੀ ਸੀਗੇ ਜੀ ਮੌੜ ਮੰਡੀ ਤੋਂ ਬੜੀ ਵਧੀਆ ਇਹਨਾਂ ਨੇ ਸਾਰੇ ਪ੍ਰੋਗਰਾਮਾਂ ਦੀ ਜਿਹੜੀ ਰਾਏ ਦੱਸੀ ਉਸ ਲਈ ਸ਼ੁਕਰੀਆ ਸ਼ੁਰਲੀਆਂ ਦੀ ਟੀਮ ਵੱਲੋਂ ਬਹੁਤ ਬਹੁਤ ਸ਼ੁਕਰੀਆ ਇੱਕ ਸੁਖਦੀਪ ਦੀ ਜਿਹੜੀ ਪੇਸ਼ਕਾਰੀ ਹੈ ਵੈਸੇ ਹੀ ਬਾ ਕਮਾਲ ਹੁੰਦੀ ਹੈ ਮੋਰਨਿੰਗ ਕੁਇਜ਼ ਸੁਖਜੀਤ ਮੈਡਮ ਇਹ ਤਾਂ ਮੈਂ ਵੀ ਮੰਨ ਗਈ ਸੀ ਉਸ ਦਿਨ ਕਿ ਫੋਨ ਖਰਾਬ ਹੋਣ ਦੇ ਬਾਵਜੂਦ ਵੀ ਜਿਹੜਾ ਐਕਸਪਰਟੀਜ਼ ਹੁੰਦੇ ਆ ਨਾ ਉਹ ਇਸੇ ਹੀ ਗੱਲ ਤੇ ਹੁੰਦਾ ਕਿ ਫੋਨ ਖਰਾਬ ਵੀ ਹੋ ਗਿਆ ਪਰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਗਿਆ ਤੁਸੀਂ ਉਸ ਦਿਨ ਬੜਾ ਵਧੀਆ ਸੰਭਾਲ ਲਿਆ ਇਸ ਨੂੰ
1: ਸ਼ੁਕਰੀਆ ਜੀ ਬਾਕੀ ਨਾ ਥੋੜਾ ਜਿਹਾ ਮੈਨੂੰ ਉਸ ਦਿਨ ਉਦਾਸ ਰਿਹਾ ਮੇਰਾ ਮਨ
0: ਵੀ ਕਾਲ ਨਹੀਂ ਲੱਗਿਆ
1: ਦੇ ਨਾਲ ਗੱਲ ਨਹੀਂ ਹੋਈ
0: ਹਾਂ ਪਰ ਫਿਰ ਵੀ ਫੋਨ ਜਿਹੜਾ ਤੁਹਾਡਾ ਪ੍ਰੋਗਰਾਮ ਤੁਸੀਂ ਉਸਦੀ ਜਿਹੜੀ ਅਸਲੀ ਜਿਹੜੀ ਉਸਦੀ ਹੈਗੀ ਸੀ ਨਾ ਕਹਿੰਦੇ ਹੁੰਦੇ ਉਹ ਤੁਸੀਂ ਖਰਾਬ ਨਹੀਂ ਹੋਣ ਦਿੱਤੀ ਜਾਣਕਾਰੀ ਦੇਣ ਦਾ ਪ੍ਰੋਗਰਾਮ ਸੀ ਕੁਇਜ਼ ਦਾ ਪ੍ਰੋਗਰਾਮ ਸੀ ਉਹ ਸਰੋਤਿਆਂ ਨੂੰ ਬਰਾਬਰ ਜਾਣਕਾਰੀ ਦਿੱਤੀ ਪੈਗਾਮ ਪੇਸ਼ ਕੀਤਾ ਉਸ ਦੇ ਲਈ ਬਹੁਤ ਬਹੁਤ ਸ਼ੁਕਰੀਆ ਪਸੰਦ ਕੀਤਾ ਪਵਨ ਜੀ ਦਾ ਸੋਮਵਾਰ ਨੂੰ ਤੁਸੀਂ ਇੱਕ ਕਿਹਾ ਔਰ ਉਸ ਦਿਨ ਨਾ ਸੁਖਜੀਤ ਮੈਮ ਜਿਹੜਾ ਕੱਲ ਪਰਸੋਂ ਚੱਲਿਆ ਮੈਨੂੰ ਵਧੀਆ ਲੱਗਾ ਖਾਸ ਤੌਰ ਤੇ ਅੱਜ ਕੱਲ ਦੀ ਪੀੜੀ ਤੇ ਉਸਦਾ ਦਾ ਮਨੋਵਿਗਿਆਨਿਕ ਡਾਕਟਰ ਜਿਹੜੇ ਸੀਗੇ ਮਿੱਡਾ ਡਾਕਟਰ ਨਾਲ ਗੱਲਬਾਤ ਕਰਾਈ ਕਿਆ ਕਮਾਲ ਦੀ ਡਾਕਟਰ ਸਾਹਿਬ ਨੇ ਜਾਣਕਾਰੀ ਦਿੱਤੀ ਤੇ ਅੱਜ ਕੱਲ ਦੇ ਜਿਹੜੀ ਜਨਰੇਸ਼ਨ ਆ ਕਿਉਂ ਇੰਨੀ ਜ਼ਿਆਦਾ ਪਰੇਸ਼ਾਨ ਚੱਲ ਰਹੀ ਹੈ ਉਸਦੀ ਬੜੀ ਵਧੀਆ ਉਹਨਾਂ ਨੇ ਗੱਲ ਕੀਤੀ ਹੱਡ ਬੀਤੀਆਂ ਜੱਗ ਬੀਤੀਆਂ ਪ੍ਰੋਗਰਾਮ ਪਸੰਦ ਆਇਆ ਸਾਰੇ ਦੁਪਹਿਰ ਦੀਆਂ ਭੈਣਾਂ ਤੇ ਸ਼ਾਮ ਦੇ ਵੀਰਾਂ ਦਾ ਬਹੁਤ ਸ਼ਾਮ ਦੇ ਵੀਰਾਂ ਵੱਲੋਂ ਬਹੁਤ ਬਹੁਤ ਸ਼ੁਕਰੀਆ
1: ਜੀ ਤੇ ਫੋਨ ਕਾਲ ਆਪਣੇ ਕੋਲ ਇੱਕ ਹੋਰ ਆ ਗਈ ਹੈ ਹੈਲੋ
2: ਨਮਸਕਾਰ ਭੈਣ ਜੀ
0: ਨਮਸਕਾਰ ਜੀ ਨਾਮ ਦੱਸ ਦਿਓ
2: ਮਮਤਾ ਅਰੋੜਾ ਭੈਣ ਜੀ ਤੁਹਾਨੂੰ ਵੀ ਨਮਸਕਾਰ ਜੀ
0: ਨਮਸਕਾਰ ਬਾਈ ਜੀ ਕੌਣ ਤੇ ਕਿੱਥੋਂ
2: ਮੈਂ ਗੁਰਲਾਲ ਬੋਲਦਾ ਜੀ ਪਿੰਡ ਮਾਹੀ ਨੰਗਲ ਤੋਂ
0: ਕੀ ਬਾਤ ਹੈ ਜੀ ਸਵਾਗਤ ਹੈ ਪ੍ਰੋਗਰਾਮ ਚ
2: ਸ਼ੁਕਰੀਆ ਭੈਣ ਜੀ ਸੁਰਜੀਤ ਭੈਣ ਤੁਹਾਨੂੰ ਵੀ ਨਮਸਕਾਰ ਜੀ
1: ਨਮਸਕਾਰ ਬਾਈ ਜੀ ਨਮਸਕਾਰ ਹੋਰ ਦੱਸੋ ਜੀ ਕਿਵੇਂ ਹੋ ਠੀਕ ਠਾਕ ਹੋ
2: ਹਾਂਜੀ ਭੈਣ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਜੀ ਕੀ ਹਾਲ ਚਾਲ ਹੈ ਗਰਮੀ ਤੋਂ ਬਚੇ ਜੀ
1: ਹਾਂ ਬਿਲਕੁਲ ਜੀ ਗਰਮੀ ਤੋਂ ਬਚੇ ਹੋਏ ਤੁਹਾਡੇ ਨਾਲ ਗੱਲ ਹੋ ਗਈ ਜੀ ਆਪਣਾ ਫੋਨ ਸਹੀ ਚੱਲੀ ਜਾਂਦਾ ਹੁਣ ਥੋੜੇ ਜਿਹਾ ਹੋਰ ਵਧੀਆ ਹੋ ਗਏ
0: ਸ਼ਿਮਲਾ ਤੋਂ ਹਵਾ ਜਿਵੇਂ ਹੁੰਦਾ ਨਾ ਕਿ ਠੰਡੀਆਂ ਹਵਾ
1: ਆਉਣ ਲੱਗ ਗਏ ਨੇ ਸਾਡਾ ਫੋਨ ਸਹੀ ਚੱਲ ਪੈਂਦਾ
2: ਹਾਂਜੀ ਹਾਂਜੀ ਪਰ ਸਾਡੇ ਕੋਲ ਤਾਂ ਬਹੁਤ ਗਰਮੀ ਹੈ ਜੀ ਅਸੀਂ ਤਾਂ ਧੁੱਪੇ ਹੁੰਦੇ ਹਾਂ ਜੀ
1: ਤੁਸੀਂ ਖੇਤ ਚ ਕੰਮ ਕਰਦੇ ਹੋ ਗਏ ਨਾ ਬਾਈ ਜੀ
2: ਨਹੀਂ ਨਹੀਂ ਭੈਣ ਜੀ ਮੈਂ ਰਾਜ ਮਿਸਤਰੀ ਦਾ ਕੰਮ ਕਰਦਾ ਹੀ ਚੇਨਾਈ ਦਾ
1: ਹਾਂ ਉਹ ਵੀ ਸਾਰਾ ਦਿਨ ਧੁੱਪੇ ਰਹਿਣਾ ਪੈਂਦਾ ਤੁਹਾਡੀ ਗੱਲ ਸਹੀ ਹੈ ਵੀ
2: ਹਾਂਜੀ ਹਾਂਜੀ ਹਾਂਜੀ ਤੇ ਪ੍ਰੋਗਰਾਮ ਭੈਣ ਆਪਣੇ ਬਹੁਤ ਵਧੀਆ ਚੱਲੀ ਜਾਂਦੇ ਜਿਹੜਾ ਕੱਲ ਦੇਬੀ ਮਹਿਸੂਸਪੁਰੀ ਦਾ ਪ੍ਰੋਗਰਾਮ ਕੀਤਾ ਨਾ ਜੀ
1: ਹਾਂਜੀ
2: ਉਹ ਸਾਨੂੰ ਬਹੁਤ ਵਧੀਆ ਲੱਗਿਆ ਜੀ
1: ਉਹ ਪ੍ਰੋਗਰਾਮ ਮੈਨੂੰ ਵੀ ਬਹੁਤ ਵਧੀਆ ਲੱਗਿਆ
2: ਹਾਂਜੀ ਤੇ ਪਹਿਲਾਂ ਮੈਨੂੰ ਪਿਛਲੇ ਹਫ਼ਤੇ ਸੁਣਾਇਆ ਸੀ ਜਿਹੜਾ ਬੇਬੀ ਮਹਿਸੂਸਪੁਰੀ ਦਾ ਪ੍ਰੋਗਰਾਮ ਮੈਂ ਤਾਂ ਸੁਣਿਆ ਨੀ ਗਿਆ ਜੀ ਮੈਂ ਕੱਲ ਸੁਣਿਆ ਮੈਨੂੰ ਬਹੁਤ ਵਧੀਆ ਲੱਗਿਆ
1: ਹਾਂਜੀ ਹਾਂਜੀ ਬਾਕੀ ਬਹੁਤ ਵਧੀਆ ਪ੍ਰੋਗਰਾਮ ਸੀ ਜੀ
2: ਹਾਂਜੀ ਤੇ ਜਿਹੜਾ ਆਪਣੇ ਜਿੰਦਰ ਰਸ਼ੀਦ ਦਾ ਪ੍ਰੋਗਰਾਮ ਕੀਤਾ ਸੀਗਾ ਤੁਸੀਂ ਉਹ ਵੀ ਬਹੁਤ ਵਧੀਆ ਲੱਗਿਆ ਜੀ ਸਾਨੂੰ
0: ਜੀ ਸ਼ੁਕਰੀਆ ਕਿਉਂਕਿ ਇਹ ਦੋਨੋਂ ਪ੍ਰੋਗਰਾਮ ਸ਼ਰਮਾ ਜੀ ਤੇ ਗੁਰਦੀਪ ਮੈਡਮ ਨੇ ਬੜੀ ਜ਼ਿਆਦਾ ਮਿਹਨਤ ਨਾਲ ਤਿਆਰ ਕੀਤੇ ਸੀ ਪਸੰਦ ਆਏ ਉਸਦਾ ਉਸ ਦੇ ਲਈ ਸ਼ੁਕਰੀਆ
2: ਹਾਂਜੀ ਹਾਂਜੀ ਤੇ ਜਿਹੜਾ ਕੱਲ ਆਪਣੇ ਲਵਲੀਨ ਸਚਦੇਵਾ ਜੀ ਨੇ ਪ੍ਰੋਗਰਾਮ ਸਾਂਭ ਸੁਣਿਆ ਨੀ ਕੀਤਾ ਜੀ ਉਹਦੇ ਮੇਰੀ ਵੀ ਕਾਲ ਲੱਗ ਸੀ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਿਆ
0: ਕਾਲ ਲੱਗੀ ਤਾਂ ਵਧੀਆ ਲੱਗਾ ਕਿ ਵੈਸੇ ਹੀ

0: ਉਹਨਾਂ ਦੀ ਪੇਸ਼ਕਾਰੀ ਵੀ ਵਧੀਆ ਹੁੰਦੀ
1: ਹੈ, ਪੇਸ਼ਕਾਰੀ ਵੀ ਬਹੁਤ ਵਧੀਆ ਜੀ, ਕੱਲੀ ਕੌਲ ਦਾ ਨੀ ਹੈਗਾ ਜੀ।
0: ਸ਼ੁਕਰੀਆ।
1: ਹਾਂ, ਪੇਸ਼ਕਾਰੀ ਵੀ ਉਹਨਾਂ ਦੀ ਬਹੁਤ ਵਧੀਆ। ਇੱਥੇ ਜਿਹੜਾ ਪੰਜ ਪਾਣੀਆਂ ਨੇ ਗੀਤ ਜੀ, ਮਨਦੀਪ ਕੋਟਲੀ ਨੇ ਸਰ ਨੇ ਕੀਤਾ ਜੀ, ਨਵੇਂ ਆਪਣੇ ਨੌਕਰ ਨੇ
0: ਜੀ,
1: ਸਾਨੂੰ ਉਹ ਵੀ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਜੀ।
0: ਜੀ, ਉਹ ਵੈਸੇ ਵੀ ਮਿਹਨਤ ਬਹੁਤ ਕਰ ਰਹੇ ਨੇ ਤੇ ਉਹਨਾਂ ਦੇ ਦੁਆਰਾ ਜਿਹੜੇ ਪੇਸ਼ ਕੀਤੇ ਪ੍ਰੋਗਰਾਮ ਸਰੋਤਿਆਂ ਨੂੰ ਵੀ ਬਹੁਤ ਪਸੰਦ ਆ ਰਹੇ ਨੇ, ਤੇ ਉਸਦਾ ਹੌਸਲਾ ਅਫਜਾਈ ਲਈ ਵੀ ਬਹੁਤ ਬਹੁਤ ਸ਼ੁਕਰੀਆ ਜਨਾਬ।
1: ਹਾਂਜੀ, ਤੇ ਜਿਹੜਾ ਪਿਛਲੇ ਹਫ਼ਤੇ ਆਪਣੇ ਐਤਵਾਰ ਨੂੰ ਉਹਨੇ ਪ੍ਰੋਗਰਾਮ ਕੀਤਾ ਜੀ, ਵਿਜੇ ਲਕਸ਼ਮੀ ਦੇ ਸੱਤ ਬਾਲ ਬਰਾੜ ਨੇ ਪੈਗਾਮ, ਬਹੁਤ ਵਧੀਆ ਲੱਗਿਆ ਜੀ ਸਾਨੂੰ।
0: ਕੀ ਬਾਤ ਹੈ।
1: ਹਾਂਜੀ, ਉਹਨਾਂ ਨੇ ਤਾਂ ਸਾਰੇ ਹੀ ਚੱਕਤੇ ਜੀ ਪ੍ਰੋਗਰਾਮ ਦੇ
0: ਜੀ,
2: ਰੰਗੀ ਬਣਤਾ।
1: ਹਾਂਜੀ, ਰੰਗੀ ਬਣਦਾ ਜੀ, ਤੇ ਖੋਪਰੀ ਤੇ ਸ਼ੇਰ ਗਿੱਲ ਦੀ ਪੇਸ਼ਕਾਰੀ ਬਹੁਤ ਵਧੀਆ ਹੁੰਦੀ ਹੈ ਜੀ। ਤੇ ਇੱਕ ਆਪਣੇ ਭੈਣ ਹੋਰ ਹੁੰਦੇ ਕਮਲ ਸਿੱਧੂ, ਹਨਾ ਜੀ,
0: ਕਮਲ ਸਿੱਧੂ।
1: ਹਾਂਜੀ, ਉਹਨਾਂ ਦੀ ਪੇਸ਼ਕਾਰੀ ਬਹੁਤ ਵਧੀਆ ਜੀ। ਉਹਨਾਂ ਦੀ ਆਵਾਜ਼ ਨਾ ਜੀ, ਰਿਤੂ ਮੰਦਾ ਮੈਡਮ ਹੁੰਦੇ ਸੀ ਆਪਣੇ ਪਹਿਲਾਂ ਨੌਕਰ
0: ਜੀ,
1: ਉਹਨਾਂ ਨਾਲ ਆਵਾਜ਼ ਇਹਨਾਂ ਦੀ ਮੈਚਿੰਗ ਕਰਦੀ ਹੈ ਜੀ।
0: ਕੀ ਬਾਤ ਹੈ।
1: ਤੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ, ਉਹਨਾਂ ਦੀ ਪੇਸ਼ਕਾਰੀ ਬਹੁਤ ਵਧੀਆ ਜੀ।
0: ਜੀ ਜੀ, ਕਮਲ ਸਿੱਧੂ ਵੱਲੋਂ ਜਿੰਨੇ ਵੀ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ, ਸਰੋਤੇ ਪ੍ਰੋਗਰਾਮ ਬਹੁਤ ਪਸੰਦ ਕਰਦੇ ਨੇ। ਕੱਲ ਦਾ ਜਿਹੜਾ ਉਹਨਾਂ ਦਾ ਹੱਡ ਬੀਤੀਆਂ ਜਗ ਬੀਤੀਆਂ ਤੁਹਾਨੂੰ ਪਸੰਦ ਆਇਆ, ਉਸ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਤੇ ਕਈ ਵਾਰੀ ਤਾਂ ਬਹੁਤ ਵਾਰੀ ਭੁਲੇਖਾ ਪਿਆ ਜੀ, ਕਿਤੇ ਭੈਣ ਰੀਤੂ ਨੰਦਾ ਆ ਗਈ ਜੀ।
0: ਅੱਛਾ ਜੀ, ਕੀ
2: ਬਾਤ,
1: ਜਮੀਨ ਬਾਜ ਮੈਸੇਜ ਕਰਦੀ ਹੈ ਜੀ ਉਹਨਾਂ ਦੀ।
0: ਚਲੋ, ਇਹ ਤਾਂ ਹੋਰ ਵਧੀਆ ਹੈ, ਦੋ ਭੈਣਾਂ ਇਕੱਠੀਆਂ।
1: ਸੁਝਾਅ ਦੇਣਾ ਚਾਹੁੰਦਾ ਜੀ,
0: ਹਾਂਜੀ ਹਾਂਜੀ,
1: ਜਿਹੜਾ ਆਪਣੇ ਲਾਇਵ ਖੂਨੀ ਪ੍ਰੋਗਰਾਮ ਕੋਈ ਵੀ ਚੱਲਦਾ ਨਾ ਜੀ, ਜਿਵੇਂ ਸ਼ਾਮ ਸੁਹਾਣੇ ਹੋ ਗਿਆ ਜੀ, ਪੰਜ ਪਾਣੀਆਂ ਦੇ ਗੀਤ ਹੋ ਗਿਆ ਜੀ, ਸੁਰੀਲੀ ਦੁਪਹਿਰ ਹੋ ਗਿਆ ਜੀ, ਹੈਲੋ ਫਰਮਾਇਸ਼ ਹੋ ਗਿਆ ਜੀ, ਇਹਨਾਂ ਪ੍ਰੋਗਰਾਮਾਂ ਦੇ ਵਿੱਚ ਨਾ ਜੀ, ਜਿਵੇਂ ਮੰਨ ਲਓ ਹੈਲੋ ਫਰਮਾਇਸ਼ 1:15 ਚੱਲਦਾ ਜੀ, ਤੁਸੀਂ ਜਿਆਦਾ ਟਾਈਮ ਨਾ ਪਾਇਆ ਕਰੋ ਜੀ, ਮੰਨ ਲਓ ਵੀ 17 ਮਿੰਟਾਂ ਤੇ 16 ਮਿੰਟਾਂ ਤੇ ਕਾਲ ਅਟੈਂਡ ਕਰ ਲਿਆ ਕਰੋ ਜੀ, ਫਿਰ ਅੱਧਾ ਪ੍ਰੋਗਰਾਮ ਤੋਂ ਹੀ ਲੰਘ ਜਾਣੀ, 5-4 ਮਿੰਟ ਨੂੰ ਹੀ ਲੰਘ ਜਾਂਦੇ ਜੀ।
0: ਜੀ, ਵੈਸੇ ਵੀ ਇੱਕ ਗੱਲ ਬਾਈ ਜੀ, ਇੰਤਜ਼ਾਰ ਦੀਆਂ ਜਿਹੜੀਆਂ ਘੜੀਆਂ ਵੈਸੇ ਵੀ ਲੰਬੀਆਂ ਲੱਗਦੀਆਂ ਨੇ।
1: ਹਾਂਜੀ, ਉਹ ਇੰਤਜ਼ਾਰ ਕਰਨਾ ਬਹੁਤ ਔਖਾ ਹੋ ਜਾਂਦਾ ਨਾ ਜੀ।
2: ਦੇਖੋ, 1-15 ਤੇ ਤਾਂ ਸਾਰਾ ਖਬਰਾਂ ਹੀ ਖਤਮ ਹੁੰਦੀਆਂ
1: ਨੇ ਜੀ। ਪੰਜ ਪਾਣੀਆਂ ਦਾ ਗੀਤ ਪ੍ਰੋਗਰਾਮ ਚੱਲਦਾ ਜੀ, ਉਹਦੇ ਵਿੱਚ ਸਿਰਫ 15 ਮਿੰਟ ਹੀ ਹੈ ਜੀ ਆਪਣੇ।
2: ਹਾਂਜੀ ਹਾਂਜੀ, ਬਹੁਤ ਥੋੜਾ ਉਹਦੇ ਵਿੱਚ।
1: ਹਾਂਜੀ, ਤੇ ਉਹਦੇ ਵੀ ਜੇ ਤੁਸੀਂ ਮੰਨ ਲਓ ਵੀ 8:30 ਪ੍ਰੋਗਰਾਮ ਚੱਲਦੇ, 31 ਮਿੰਟਾਂ ਦੀ ਕਾਲ ਲਈ ਜਾਵੇ, ਬਹੁਤ ਵਧੀਆ ਲੱਗੇ ਜੀ, 35-35 ਮਿੰਟ ਹੋ ਜਾਂਦੇ ਜੀ ਕਈ ਵਾਰ।
2: ਚਲੋ ਜੀ, ਆਪਾਂ ਤੁਹਾਡਾ ਸੁਝਾਅ ਨੋਟ ਕਰ ਲੈਂਦੇ ਹਾਂ ਇਹ ਵਾਲਾ।
1: ਹਾਂਜੀ
2: ਹਾਂਜੀ,
1: ਤੇ ਬਾਕੀ ਪ੍ਰੋਗਰਾਮਾਂ ਦੇ ਆਪਣੇ ਸਾਰੇ ਦਜੀਤ ਸ਼ਰਮਾ ਜੀ ਬਾਤੀ ਕੱਢੀ ਜਾਂਦੇ ਜੀ, ਬਹੁਤ ਵਧੀਆ ਪੇਸ਼ਕਾਰੀ ਹੈ, ਬਹੁਤ ਵਧੀਆ ਸਰੋਤਾ ਮੰਚ ਵੀ ਕਰਦੇ ਆ, ਬਹੁਤ ਵਧੀਆ ਲੱਗਦਾ ਜੀ ਸਾਨੂੰ
2: ਜੀ।
1: ਬਿਲਕੁਲ, ਬਾਕੀ ਫਿਰ ਮੈਂ 2017 ਤੋਂ ਜੁੜਿਆ ਹੋਇਆ ਜੀ, ਬਹੁਤ ਲੰਮਾ ਸਮਾਂ ਹੋ ਗਿਆ ਮੈਨੂੰ ਜੁੜੇ
2: ਹੋਏ, ਆਪਣੀ ਕਾਫੀ ਲੰਬੀ ਗੱਲਬਾਤ ਹੋਈ ਤੇ ਡਿਟੇਲ ਚ ਉਹਨਾਂ ਨੇ ਆਪਾਂ ਨੂੰ ਸਾਰੇ
0: ਪ੍ਰੋਗਰਾਮਾਂ ਬਾਰੇ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਜਿੰਦੇ ਵਸਦੇ ਰਹੋ, ਫੋਨ ਕਰਦੇ ਰਹੋ।
1: ਸ਼ੁਕਰੀਆ, ਧੰਨਵਾਦ ਜੀ।
2: ਤੇ ਖਤਾਂ ਦਾ ਸਿਲਸਿਲਾ ਮਮਤਾ ਨਾਲ ਸ਼ੁਰੂ ਕਰਦੇ ਆਪਾਂ। ਇਹ ਖਤ ਲਿਖਣ ਵਾਲੇ ਸਾਡੇ ਸਰੋਤਾ ਨੇ, ਪਿੰਡ ਬੁਰਜ ਮਾਨਸਾ ਨੇੜੇ ਮੋੜ ਮੰਡੀ ਤੋਂ ਰਾਮ ਸਿੰਘ ਤੱਗੜ, ਮੀਤ ਰਾਣੀ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਗੁਰਜੀਤ ਨੰਬਰਦਾਰ ਮਾਨਸਾ ਕਲਾ ਤੋਂ, ਸੁਖਦੇਵ ਮਾਨ ਬੁਰਜ ਤੋਂ, ਮਲਕੀਤ ਮਾਨਸਾ ਕਲਾ ਤੋਂ, ਮੰਗੂ ਰਾਜਧਾਨੀ ਮੋੜ ਮੰਡੀ ਤੋਂ, ਤੇ ਤੱਗੜ ਫੈਮਿਲੀ ਸਾਰੀ ਹੈ ਜੀ। ਇਹ ਲਿਖਦੇ ਨੇ ਜੀ, ਪ੍ਰੋਗਰਾਮਾਂ ਦੀ ਗੱਲ ਕਰੀਏ ਤਾਂ ਪ੍ਰੋਗਰਾਮ ਸਾਰੇ ਉੱਚ ਕੋਟੀ ਤੇ ਚੱਲ ਰਹੇ ਨੇ, ਤੇ ਚੱਲਣ ਵੀ ਕਹਿੰਦੇ ਕਿਉਂ ਨਾ, ਕਿਉਂਕਿ ਸ਼੍ਰੀਮਾਨ ਬਲਜੀਤ ਸ਼ਰਮਾ ਜੀ ਕਮਾਨ ਕਰਦੇ ਹਨ, ਸੋਹਣੇ ਪ੍ਰੋਗਰਾਮ ਉਲੀਕਦੇ ਹਨ, ਸੋਹਣੇ ਪ੍ਰੋਗਰਾਮ ਪੇਸ਼ ਕਰਦੇ ਨੇ। ਬਲਜੀਤ ਸ਼ਰਮਾ ਜੀ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। 27 ਜੂਨ ਦਿਨ ਸ਼ਨੀਵਾਰ ਨੂੰ ਘਰ ਪਰਿਵਾਰ ਪ੍ਰੋਗਰਾਮ ਪੇਸ਼ ਕੀਤਾ ਗਿਆ, ਨਵੇਂ ਮੈਡਮ ਮਨਪ੍ਰੀਤ ਕੌਰ ਜੀ ਨੇ ਪੇਸ਼ ਕੀਤਾ ਪ੍ਰੋਗਰਾਮ, ਤੇ ਪ੍ਰੋਗਰਾਮ ਬਹੁਤ ਸੋਹਣਾ ਪੇਸ਼ ਕੀਤਾ, ਉਹਨਾਂ ਦਾ ਅੰਦਾਜ਼ ਪ੍ਰੋਗਰਾਮ ਕਰਨ ਦਾ ਵਧੀਆ ਸੀ, ਬਹੁਤ ਬਹੁਤ ਧੰਨਵਾਦ ਜੀ, ਪ੍ਰੋਗਰਾਮ ਸਾਨੂੰ ਵਧੀਆ ਲੱਗਿਆ ਉਹ ਵਾਲਾ। ਤੇ 28 ਜੂਨ ਨੂੰ ਦੁਪਹਿਰ ਵੇਲੇ ਮੈਡਮ ਮਨਪ੍ਰੀਤ ਕੌਰ ਜੀ ਨੇ 12 ਤੋਂ ਲੈ ਕੇ 1 ਵਜੇ ਤੱਕ ਤੇ ਹਿੰਦੀ ਫਰਮਾਇਸ਼ੀ ਗੀਤ ਸੁਣਾਏ, ਨਾਲ ਸਰੋਤਿਆਂ ਦੇ ਸਭ ਮੈਸੇਜ ਪੜੇ, ਸਰੋਤਿਆਂ ਨੂੰ ਕਹਿੰਦੇ ਨਵੀਂ ਮੈਡਮ ਜੀ ਨੇ ਗਦ ਗਦ ਕਰਵਾ ਦਿੱਤਾ।
0: ਇਹ ਵੈਸੇ ਪ੍ਰੋਗਰਾਮ ਹੈਲੋ ਫਰਮਾਇਸ਼ ਦੀ ਗੱਲ ਕਰ ਰਹੇ ਨੇ,
2: ਇਹਨਾਂ ਨੇ ਪਤਾ ਕੀ ਸੀ ਜੀ, 12 ਤੋਂ
0: 1 ਲਿਖਤਾ ਉਹਨਾਂ ਨੇ,
2: ਸਾਰੇ ਪ੍ਰੋਗਰਾਮ ਹੀ ਇਹਨਾਂ ਨੇ ਕੀਤੇ ਸੀ ਉਸ ਦਿਨ, 12 ਤੋਂ ਜਿਹੜਾ ਆਪਣਾ ਸੋਰੀ 12:15 ਤੋਂ ਲੈ ਕੇ 12:30 ਵਾਲਾ ਪ੍ਰੋਗਰਾਮ ਹੁੰਦਾ 12:10 ਤੋਂ, ਉਹ ਵੀ ਇਹਨਾਂ ਨੇ ਕੀਤਾ ਸੀ, ਘਰ ਪਰਿਵਾਰ ਵੀ ਇਹਨਾਂ ਨੇ ਕੀਤਾ ਸੀ, ਉਹਦੇ ਵਿੱਚ ਵੀ ਖਤ ਪੜੇ ਸੀ ਤੇ ਭੈਣਾਂ ਦੀ ਪਸੰਦ ਦੇ ਗੀਤ ਲਾਏ ਸੀ, ਤੇ ਫਿਰ 1:15 ਤੋਂ ਲੈ ਕੇ 2 ਵਜੇ ਤੱਕ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਵੀ ਇਹਨਾਂ ਨੇ ਪੇਸ਼ ਕੀਤਾ ਸੀ।
0: ਤਾਂ ਹੀ ਮੈਂ ਕਿਹਾ ਨਾ, ਉਹਨਾਂ ਨੇ ਲਿਖਿਆ ਨਾ 1 ਵਜੇ, ਹਾਂ
2: 12 ਤੋਂ 2 ਲਿਖਣੀ ਸੀ ਤੇ 1 ਹੀ ਲਿਖਵਾਇਆ ਉਹ ਕੀਤਾ ਉਹਨਾਂ ਨੇ, ਉਸ ਦਿਨ ਸਾਰੇ ਪ੍ਰੋਗਰਾਮ ਹੀ ਮਨਪ੍ਰੀਤ ਨੇ ਪੇਸ਼ ਕੀਤੇ।
0: ਬਿਲਕੁਲ ਜੀ,
2: ਤੇ 29 ਜੂਨ ਦਿਨ ਸੋਮਵਾਰ ਨੂੰ ਦੁਪਹਿਰ ਸਮੇਂ ਮੈਡਮ ਖੁਸ਼ਪ੍ਰੀਤ ਕੌਰ ਜੀ ਨੇ ਡਾਕਟਰ ਸਾਹਿਬ ਨਾਲ ਮੁਲਾਕਾਤ ਕਰਵਾਈ, ਸਾਨੂੰ ਕੀ ਖਾਣਾ ਚਾਹੀਦਾ ਹੈ, ਕਿਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਇਹ ਵੀ ਪ੍ਰੋਗਰਾਮ ਇਹਨਾਂ ਨੂੰ ਬਹੁਤ ਵਧੀਆ ਲੱਗਿਆ ਜੀ, ਤੇ ਧੰਨਵਾਦ ਕਰਦੇ ਨੇ ਖੁਸ਼ਪ੍ਰੀਤ ਮੈਡਮ ਦਾ।

0: 29 जून दिन सोमवार नूं देबी मखसूसपुरी ते प्रोग्राम पेश कीता गया। बलजीत शर्मा जी ने प्रोग्राम पेश करके प्रोग्राम दे विच जान पा दित्ती। बलजीत शर्मा जी गागर दे विच सागर भर दिंदे ने, इन्हां दा बहुत बहुत धन्नवाद जी। सारे ही प्रोग्राम बहुत मकबूल हन, किसी भी प्रोग्राम दे विच कोई घाट वाद नहीं है। इसे तरह प्रोग्राम श्रोतियां नूं दिंदे रहो, श्रोतियां दा आशीर्वाद लैंदे रहो। सारी FM टीम दा असीं बहुत बहुत ਧੰਨਵਾਦ ਕਰਦੇ ਹਾਂ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ ਜੀ ਤੱਗੜ ਪਰਿਵਾਰ ਦਾ, ਤੇ ਨਵੇਂ ਜਿਹੜੇ ਅਨਾਊਂਸਰ ਹੈ ਮਨਪ੍ਰੀਤ ਮੈਡਮ, ਇਹ ਬਹੁਤ ਮਿਹਨਤ ਕਰ ਰਹੇ ਨੇ ਔਰ ਡੇਲੀ ਟ੍ਰੇਨਿੰਗ ਤੇ ਵੀ ਆ ਰਹੇ ਨੇ, ਤਾਂ ਜਿਹੜੇ ਪ੍ਰੋਗਰਾਮ ਇਹਨਾਂ ਨੇ ਪੇਸ਼ ਕੀਤੇ ਨੇ ਤੁਹਾਨੂੰ ਪਸੰਦ ਆਏ, ਉਸ ਦੇ ਲਈ ਸ਼ੁਕਰੀਆ। ਖੁਸ਼ਪ੍ਰੀਤ ਵੱਲੋਂ ਜਿਹੜਾ ਸਿਹਤ ਸੰਭਾਲ ਸਿਲਸਿਲਾ ਤੁਹਾਨੂੰ ਪਸੰਦ ਆਇਆ ਉਸ ਦੇ ਲਈ ਵੀ ਸ਼ੁਕਰੀਆ, ਤੇ ਜਿਹੜਾ ਦੇਬੀ ਮਖਸੂਸਪੁਰੀ ਦਾ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਸ਼ਰਮਾ ਜੀ ਵੱਲੋਂ, ਤੇ ਨਾਲ ਹੀ ਗੁਰਦੀਪ ਕੌਰ ਵੱਲੋਂ ਵੀ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਜੀ ਖਤ ਲਿਖਦੇ ਰਹੋ ਤੇ ਅਸੀਂ ਇੰਤਜ਼ਾਰ ਕਰਾਂਗੇ ਤੁਹਾਡੇ ਖਤਾਂ ਦਾ, ਕਿਉਂਕਿ ਤੁਹਾਡੇ ਖਤ ਜਿਹੜੇ ਨੇ ਉਹ ਡਬਲ ਡੋਜ਼ ਦਾ ਕੰਮ ਕਰਦੇ ਨੇ, ਸਾਡੀ ਜਿਹੜੀ ਇੱਕ ਕਹਿੰਦੇ ਨਾ ਪਾਵਰ ਹੈ, ਐਨਰਜੀ ਹੈ, ਹੋਰ ਵਧਾ ਦਿੰਦੇ। ਬਿਲਕੁਲ ਬਿਲਕੁਲ ਬਿਲਕੁਲ। ਸਮਾਂ ਦੱਸ ਦਈਏ ਜੀ, 1:47 ਤੇ 20 ਸਕਿੰਟ ਦਾ ਸਮਾਂ ਹੈ, ਤੇ ਨਾਲ ਹੀ ਸੀਮਾ ਕਟਾਰੀਆ ਮੈਡਮ ਦੀ ਇੱਕ ਰਹੱਸਮਈ ਸਮਾਈਲ ਹੈ, ਉਹ ਇਹ ਮੈਨੂੰ ਨੀ ਪਤਾ ਲੱਗ ਰਿਹਾ
0: ਫੋਨ ਹਜੇ ਨਹੀਂ ਆਇਆ
1: ਕਿ ਫੋਨ ਲੱਗਣ ਲੱਗਾ ਸੀ ਪਰ ਅਜੇ ਪੂਰੀ ਤਰ੍ਹਾਂ ਕੰਪਲੀਟ
0: ਨਹੀਂ, ਹਜੇ ਤੁਹਾਡੇ ਤੱਕ ਬਾਅਦ ਚ ਪਹੁੰਚਾਵਾਂਗੀ, ਪਹਿਲਾਂ ਮੈਂ ਤਾਂ ਗੱਲ ਕਰ ਲਾਂ।
1: ਠੀਕ ਹੈ
0: ਉਹ ਵਾਲੀ ਸਮਾਈਲ ਸੀ ਉਹਨਾਂ ਦੀ,
1: ਤਾਂ ਹੀ ਮੈਂ ਰਹੱਸਮਈ ਕਹੀ ਨਾ, ਰਹੱਸਮਈ ਜੀ।
0: ਤੇ ਖਤ ਸ਼ਾਮਿਲ ਕਰਦੇ ਆ, ਖਤ ਲਿਖਣ ਵਾਲੇ ਸਾਡੇ ਸਰੋਤਾਂ ਨੇ ਜੀ ਇਹ ਪਰਸਰਾਮ ਨਗਰ ਬਠਿੰਡਾ ਤੋਂ ਹਰਜੀਤ ਸਿੰਘ, ਰਾਮ ਕਰਨ ਤੇ ਪਵਨ ਕੁਮਾਰ ਬਾਂਸਲ, ਇਹਨਾਂ ਨੇ ਪਹਿਲਾਂ ਤਾਂ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਆਖਿਆ ਜੀ।
1: ਜੀ ਸਾਡੇ ਸਾਰਿਆਂ ਵੱਲੋਂ ਸਤਿ ਸ੍ਰੀ ਅਕਾਲ।
0: ਕਹਿੰਦੇ ਜੀ ਸੁਰੀਲੀ ਦੁਪਹਿਰ ਤੇ ਪੰਜ ਪਾਣੀਆਂ ਵਿੱਚ ਚਿੱਠੀਆਂ ਬਹੁਤ ਭੇਜਦੇ ਆ ਪਰੰਤੂ ਪੜੀਆਂ ਨਹੀਂ ਜਾਂਦੀਆਂ ਜੀ। ਜ਼ਿਆਦਾਤਰ ਕਹਿੰਦੇ ਕਰੋ ਡਾਇਲ ਜਦੋਂ ਕਹਿੰਦੇ ਨੇ, ਜਾਂ ਵਟਸਐਪ ਦਾ ਅਨਾਊਂਸਰ ਇਹੀ ਬੋਲਦੇ ਰਹਿੰਦੇ ਨੇ, ਤੇ ਸਾਡੇ ਕਹਿੰਦੇ ਖਤ ਨਹੀਂ ਸ਼ਾਮਿਲ ਹੁੰਦੇ। ਬਸ ਕਹਿੰਦੇ ਇਹੀ ਗੱਲ ਦਾ ਘੋੜਾ ਦੱਬੀ ਬੈਠੇ ਰਹਿੰਦੇ ਨੇ ਵੀ ਤੁਸੀਂ ਮੈਸੇਜ ਭੇਜੋ, ਖਤ ਭੇਜੋ। ਜਿਨ੍ਹਾਂ ਨੇ ਕਹਿੰਦੇ ਖਤ ਭੇਜਣੇ ਹੁੰਦੇ ਨੇ ਉਹ ਮਤਲਬ ਕਿ ਹੱਥ ਰੱਖਿਆ ਹੁੰਦਾ ਉਹਨਾਂ ਦਾ ਫੋਨ ਦੇ ਉੱਪਰ। ਕਹਿੰਦੇ ਅਸੀਂ ਬਹੁਤ ਮਿਹਨਤ ਦੇ ਨਾਲ ਪੋਸਟ ਆਫਿਸ ਦੇ ਵਿੱਚੋਂ ਜਾ ਕੇ ਪੋਸਟ ਕਾਰਡ ਲੈ ਕੇ ਆਉਣੇ ਆ, ਫਿਰ ਉਹਨੂੰ ਲਿਖਦੇ ਆ,
1: ਵੈਸੇ ਇਸ ਗੱਲੋਂ
0: ਟਾਈਮ ਲੱਗ ਗਿਆ, ਪਰ ਫਿਰ ਵੀ ਸਾਡੀ ਕਹਿੰਦੇ ਚਿੱਠੀ ਨੀ ਪੜ੍ਹੀ ਜਾਂਦੀ, ਸਾਡੀ ਚਿੱਠੀਆਂ ਪੜ੍ਹਨ ਤੋਂ ਕਿਉਂ ਕੰਨੇ ਕਤਰਾਉਂਦੇ ਹੋ ਜੀ।
1: ਜੀ ਵੈਸੇ ਸ਼ਰਮਾ ਜੀ ਨੇ ਇਹ ਸਪੈਸ਼ਲ ਹਿਦਾਇਤ ਦਿੱਤੀ ਹੋਈ ਹੈ ਅਨਾਊਂਸਰਸ ਨੂੰ ਕਿ ਉਹ ਪ੍ਰੋਗਰਾਮ ਜਿਹੜਾ ਖਤਾਂ ਤੇ ਆਧਾਰਿਤ ਹੋਏਗਾ ਵਟਸਐਪ ਤੇ ਬਾਅਦ ਦੇ ਵਿੱਚ ਸ਼ਾਮਿਲ ਕੀਤਾ ਜਾਵੇ। ਪਹਿਲਾ ਸਮਾਂ ਜਿਹੜੇ ਖਤ ਆਉਂਦੇ ਨੇ, ਚਾਹੇ ਉਹ ਪੋਸਟ ਕਾਰਡ ਹੈ, ਇੱਕ ਪੋਸਟ ਕਾਰਡ ਹੈ, ਜਾਂ ਲਿਖ ਕੇ ਜਿਸ ਤਰ੍ਹਾਂ ਵੀ ਆਉਂਦੇ ਨੇ ਖਤ, ਪਹਿਲਾਂ ਖਤ ਸ਼ਾਮਿਲ ਕੀਤੇ ਜਾਣ, ਤੇ ਦੁਬਾਰਾ ਤੋਂ ਇੱਕ ਵਾਰੀ ਫਿਰ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਸਾਰੇ ਹੀ ਅਨਾਊਂਸਰਸ ਨੂੰ ਇਹੀ ਬੇਨਤੀ ਕਰਾਂਗੇ, ਸੁਖਜੀਤ ਮੈਮ ਆਪਾਂ ਵੀ ਇਹੀ ਪਹਿਲ ਕਰਾਂਗੇ ਕਿ ਅਸੀਂ ਪਹਿਲਾਂ ਖਤ ਸ਼ਾਮਿਲ ਕਰੀਏ, ਫੋਨ ਮੈਸੇਜ ਜਿਹੜੇ ਆ ਵਟਸਐਪ ਤੇ ਬਾਅਦ ਚ ਪੜੀਏ
0: ਜੀ। ਤੇ ਅਗਲਾ ਖਤ ਸ਼ਾਮਿਲ ਕਰ ਰਹੇ ਹਾਂ ਜੀ, ਖਤ ਲਿਖਣ ਵਾਲੇ ਸਾਡੇ ਸਰੋਤਾਂ ਨੇ, ਮੈਨੂੰ ਤਾਂ ਬਿਲਕੁਲ ਨਾਮ ਆਪਣਾ ਅਖੀਰ ਤੇ ਲਿਖਿਆ ਹੋਣਾ, ਖਤ ਬਾਹਵਾ ਵੱਡਾ ਇਹ
1: ਜੀ।
0: ਪਿੰਡ ਸਨੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ, ਕਣਕ ਵਾਲੇ ਗੰਗਾ ਰਾਮ, ਭੁੱਚੋ ਮੰਡੀ ਜਲੌਰ ਸਿੰਘ, ਘੁਮਿਆਰਾ ਖੇੜਾ ਮਿਸਤਰੀ ਗੁਰਤੇਜ ਸਿੰਘ ਕਮਾਲੂ ਤੇ ਸਿਕੰਦਰ ਸਿੰਘ ਸੰਦੋਹਾ,
1: ਜਿੰਨੇ ਨਾਮ ਹੈ ਉਹਨਾਂ ਲੰਬਾ ਖਤ ਹੈ।
0: ਖਤ ਬਹੁਤ ਲੰਬਾ ਹੀ, ਮੈਂ ਦੇਖੋ ਮੇਰੇ ਆ ਦੇਖੋ ਉਂਗਲ ਚੱਲੀ ਹੋ ਜਾਂਦੀ
1: ਹੈ ਜੀ,
0: ਹਲ ਤੱਕ ਮੈਂ ਸਟਾਰਟਿੰਗ ਤੇ ਨਹੀਂ ਪਹੁੰਚੀ,
1: ਥੱਕ ਜੋਗੇ ਸਾਹ ਲੈ ਲੋ
0: ਲਈ ਨੇ ਜੀ। ਪਹਿਲਾਂ ਤਾਂ ਸਰੋਤਾ ਮੰਚ ਪੇਸ਼ ਕਰਤਾ ਵਾ ਪਿਆਰ ਭਰੀ ਸਤਿ ਸ੍ਰੀ ਅਕਾਲ, ਖੁਸ਼ ਰਹੋ ਆਬਾਦ ਰਹੋ। 26 ਤਰੀਕ ਨੂੰ ਭੈਣ ਜੀ ਮਮਤਾ ਅਰੋੜਾ ਤੇ ਵੀਰਪਾਲ ਕੌਰ ਤੇ ਜਸਵਿੰਦਰ ਕੌਰ ਨੇ ਸਰੋਤਾ ਮੰਚ ਬਹੁਤ ਵਧੀਆ ਪੇਸ਼ਕਾਰੀ ਦਿੱਤੀ
1: ਜੀ, ਸ਼ੁਕਰੀਆ।
0: ਸਾਰੇ ਮੈਸੇਜ ਪੜੇ, ਕਹਿੰਦੇ ਤਕਰੀਬਨ ਧੰਨਵਾਦ ਕਰਦੇ ਆ ਭੈਣਾਂ ਦਾ ਜੀ। ਕਹਿੰਦੇ ਸੁਰੀਲੀ ਦੁਪਹਿਰ ਭੈਣ ਜੀ ਕਿਰਨਪਾਲ ਤੇ ਮਮਤਾ ਅਰੋੜਾ ਤੇ ਭੈਣ ਰਾਜਪਾਲ ਕੌਰ ਨੇ ਵਧੀਆ ਪੇਸ਼ਕਾਰੀ ਦਿੱਤੀ, ਇਹ ਵੀ ਇਹਨਾਂ ਨੂੰ ਚੰਗਾ ਲੱਗਿਆ। ਸ਼ਾਮ ਸੁਹਾਣੇ ਪੰਜ ਪਾਣੀਆਂ ਦੇ ਗੀਤ ਜਗਤਾਰ ਜੀ ਨੇ ਪੇਸ਼ ਕੀਤਾ, ਇਹਨਾਂ ਨੂੰ ਇਹ ਵੀ ਚੰਗਾ ਲੱਗਿਆ। 27/6 ਨੂੰ ਅੰਮ੍ਰਿਤ ਵੇਲਾ ਪ੍ਰੋਗਰਾਮ ਤੇ ਮਾਰਨਿੰਗ ਕੁਇਜ਼ ਭੈਣ ਸੁਖਜੀਤ ਨੇ ਪੇਸ਼ ਕੀਤਾ, ਤੇ ਸੁਖਨ ਦੇ ਵਾਰਿਸ਼ ਦੀ ਜਿਹੜੀ ਪੇਸ਼ਕਾਰੀ ਸੀ ਉਹ ਵੀ ਵਧੀਆ ਲੱਗੀ ਜੀ, ਧੰਨਵਾਦ ਕਰਦੇ ਇਹਨਾਂ ਦਾ
1: ਜੀ। ਇਸ ਦੇ ਲਈ ਮੈਂ ਹੁਣ ਇੱਥੇ ਥੋੜਾ ਜਿਹਾ ਸਾਹ ਲੈ ਲਓ ਤੁਸੀਂ,
0: ਸੁਖਨ ਦੇ ਵਾਰਿਸ ਕਿਸੇ ਨੇ ਹੋਰ ਕੀਤਾ ਸੀ
1: ਜੀ, ਕੀਤਾ ਸੀ ਨਹੀਂ, ਉਹਨਾਂ ਨੇ ਲਿਖਿਆ ਸੁਖਜੀਤ ਕੌਰ ਸੁਖਨ।
0: ਅੱਛਾ ਸੁਖਜੀਤ ਕੌਰ ਸੁਖਨ,
1: ਹਾਂ ਅੱਛਾ, ਵੈਸੇ ਮੈਂ
0: ਸੁਖਨ ਦੇ ਵਾਰਿਸ ਹੀ ਦੱਸਿਆ।
1: ਹਾਂ ਉਹ ਸ਼ਰਮਾ ਜੀ ਉਹ ਕਹਿੰਦੇ ਨਾ ਮੇਰੀ ਭੈਣ ਸੁਖਜੀਤ ਕੌਰ ਸੁਖਨ, ਤੇ ਉਹ ਸਾਰੇ ਸੁਖਨ ਸਾਰਿਆਂ,
0: ਇਹ ਲਾਈਨ ਦੁਬਾਰਾ ਪੜ੍ਹਦੀ ਹੈ ਹੁਣ, ਤੇ ਮੈਂ ਤੁਸੀਂ ਧਿਆਨ ਨਾਲ
1: ਆਣ ਦਿਓ, ਠੀਕ ਹੈ ਜੀ, ਆਣ ਦਿਓ, ਦੁਬਾਰਾ ਪੜ੍ਹੋ, ਹੱਸਣਾ ਨੀ ਹੈ,
0: ਨਹੀਂ ਹੱਸਦੀ ਨੀ ਜੀ, ਹੱਸਦੀ ਨੀ। 27/6 ਨੂੰ ਅੰਮ੍ਰਿਤ ਵੇਲਾ ਪ੍ਰੋਗਰਾਮ ਤੇ ਮਾਰਨਿੰਗ ਕੁਇਜ਼ ਭੈਣ ਜੀ ਸੁਖਜੀਤ ਕੌਰ ਸੁਖਨ ਨੇ ਬਹੁਤ ਵਧੀਆ ਪੇਸ਼ਕਾਰੀ ਦਿੱਤੀ, ਧੰਨਵਾਦ ਕਰਦੇ ਹਾਂ ਜੀ ਉਹਨਾਂ
1: ਜੀ। ਹੁਣ ਤੁਸੀਂ ਸਾਹ ਲਓ, ਮੈਂ ਪਹਿਲਾਂ ਇੰਨਾ ਕੁ ਜਵਾਬ ਦੇ ਦਾਂ। 26 ਨੂੰ ਕੀ ਸੀਗੀ, ਉਸ ਦਿਨ ਮੁਹਰਮ ਦੀ ਛੁੱਟੀ ਸੀ, ਤੇ ਮੇਰੇ ਨਾਲ ਸਰੋਤਾ ਮੰਚ ਪੇਸ਼ ਕਰਨ ਲਈ 2 ਮੇਰੀਆਂ ਨਵੀਆਂ ਭੈਣਾਂ ਵੀ

0: ਪਾਲ ਕੌਰ ਤੇ ਜਸਵਿੰਦਰ ਕੌਰ ਨੇ ਕੀਤਾ ਸੀ ਤੇ ਉਸ ਦਿਨ ਸੁਖਜੀਤ ਮੈਮ ਉਹਨਾਂ ਦੀ ਪੇਸ਼ਕਾਰੀ ਇੰਨੀ ਵਧੀਆ ਸੀ ਕਿ ਮੈਂ ਥੋੜਾ ਜਿਹਾ ਵਿੱਚ ਪਜ਼ਲ ਹੋ ਰਹੀ ਸੀ ਉਹ ਦੋਨੋਂ ਐਕਸਪਰਟੀਜ਼ ਗੱਡੀ ਫੜੀ ਹੋਈ ਸੀ ਤੇ ਭੱਜੀਆਂ ਜਾਂਦੀਆਂ ਸੀਗੀਆਂ ਉਸ ਦਿਨ ਮੈਂ ਨਵੀਂ ਲੱਗ ਰਹੀ ਸੀ ਉਹ ਬਹੁਤ ਪੁਰਾਣੇ ਲੱਗ ਰਹੇ ਸੀਗੇ ਜੀ ਤੇ ਉਹਨਾਂ ਦੀ ਪੇਸ਼ਕਾਰੀ ਤੁਹਾਨੂੰ ਪਸੰਦ ਆਈ ਸ਼ੁਕਰੀਆ ਔਰ ਸੁਰੀਲੀ ਦੁਪਹਿਰ ਕਿਰਨਪਾਲ ਦੇ ਨਾਲ ਨਾਲ ਰਾਜਪਾਲ ਨੇ ਕੀ ਪੇਸ਼ ਕੀਤਾ ਜਿਹੜੇ ਰਾਜਪਾਲ ਮੈਮ ਉਹ ਵੀ ਨਵੇਂ ਅਨਾਊਂਸਰ ਹੈ ਉਹਨਾਂ ਲਈ ਉਹਨਾਂ ਵੱਲੋਂ ਸ਼ੁਕਰੀਆ ਜਗਤਾਰ ਜੀ ਵੱਲੋਂ ਸ਼ੁਕਰੀਆ ਸੁਖਜੀਤ ਕੌਰ ਵੱਲੋਂ ਵੀ ਸ਼ੁਕਰੀਆ ਮਾਨਕਿਸ ਸੁਖਜੀਤ ਕੌਰ ਸੁਖਨ ਵੱਲੋਂ ਸ਼ੁਕਰੀਆ ਜੀ
1: ਤੇ ਹੁਣ ਆਪਾਂ ਅੱਗੇ ਸ਼ੁਰੂ ਕਰੀਏ ਜੀ ਖਤ
0: ਜੀ
1: ਖਤ ਲੰਬਾ ਮੈਨੂੰ ਲੱਗਦਾ ਇੱਕ ਅੱਧਾ ਬ੍ਰੇਕ ਫੇਰ ਲਿਆਉਣਾ ਪੈਣਾ
0: ਜੀ ਬਿਲਕੁਲ ਲੈ ਲਿਓ ਜੀ ਸਾਹ ਲੈ ਲਿਓ
1: ਭੈਣਾਂ ਦੀ ਪਸੰਦ ਪ੍ਰੋਗਰਾਮ ਭੈਣ ਜੀ ਮਨਪ੍ਰੀਤ ਕੌਰ ਨੇ ਬਹੁਤ ਵਧੀਆ ਪੇਸ਼ਕਾਰੀ ਕੀਤੀ ਜੀ ਧੰਨਵਾਦ ਕਰਦੇ ਉਹਨਾਂ ਦਾ ਫਿਰ ਸੁਰੀਲੀ ਦੁਪਹਿਰ ਪ੍ਰੋਗਰਾਮ ਵੀ ਮਨਪ੍ਰੀਤ ਕੌਰ ਭੈਣ ਨੇ ਬਹੁਤ ਵਧੀਆ ਪੇਸ਼ਕਾਰੀ ਦਿੱਤੀ ਉਹ ਵੀ ਸਾਨੂੰ ਚੰਗਾ ਲੱਗਿਆ ਹੈਲੋ ਫਰਮਾਇਸ਼ ਪ੍ਰੋਗਰਾਮ ਅਮਰਜੀਤ ਮਾਨ ਨੇ ਪੇਸ਼ ਕੀਤਾ ਬਹੁਤ ਵਧੀਆ ਪੇਸ਼ ਕੀਤਾ ਧੰਨਵਾਦ ਕਰਦੇ ਹਾਂ ਜੀ 28/6 ਨੂੰ ਭੈਣ ਸੀਮਾ ਕਟਾਰੀਆ ਨੇ ਫਿਲਮੀ ਅਫਸਾਨੇ ਔਰ ਤਰ੍ਹਾਂ ਨੇ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਸਤਪਾਲ ਤੇ ਵਿਜੇ ਲਕਸ਼ਮੀ ਜੀ ਨੇ ਪੈਗਾਮ ਪ੍ਰੋਗਰਾਮ ਦੇ ਵਿੱਚ ਵਧੀਆ ਪੇਸ਼ਕਾਰੀ ਦਿੱਤੀ ਜੀ ਸ਼ੁਕਰੀਆ ਉਹਨਾਂ ਦਾ ਵੀ ਸੁਰੀਲੀ ਦੁਪਹਿਰ ਦੇ ਵਿੱਚ ਹਰਜੀਤ ਮਾੜੀ ਨੇ ਪਿੰਡ ਸ਼ੇਰਗੜ੍ਹ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਉਹ ਵੀ ਉਹਨਾਂ ਨੂੰ ਵਧੀਆ ਲੱਗਿਆ ਇੰਨਾ ਕੁ ਜਵਾਬ ਦਿਓ ਜੀ ਪਹਿਲਾਂ
0: ਜੀ ਮੈਂ ਵੈਸੇ ਉਹੀ ਗੱਲ ਕਹਿਣਾ ਕਿ ਨਵੇਂ ਅਨਾਊਂਸਰ ਬਹੁਤ ਮਿਹਨਤ ਕਰ ਰਹੇ ਨੇ ਤੇ ਮਨਪ੍ਰੀਤ ਦੇ ਪ੍ਰੋਗਰਾਮ ਤੁਹਾਨੂੰ ਪਸੰਦ ਆਏ ਉਸ ਦੇ ਲਈ ਬਹੁਤ ਬਹੁਤ ਸ਼ੁਕਰੀਆ ਅਮਰਜੀਤ ਮਾਨ ਵੱਲੋਂ ਵੀ ਧੰਨਵਾਦ ਹਾਂ ਸਪੈਸ਼ਲੀ ਧੰਨਵਾਦ ਸੀਮਾ ਕਟਾਰੀਆ ਜੀ ਵੱਲੋਂ ਕਿਉਂਕਿ ਉਹ ਦੂਰੋਂ ਇਸ਼ਾਰਾ ਕਰ ਰਹੇ ਨੇ ਉਸ ਫਿਲਮੀ ਅਫਸਾਨੇ ਦਾ ਤਰ੍ਹਾਂ ਨੇ
1: ਖੜੇ ਹੋ ਕੇ ਉਹ ਕਰ ਰਹੇ ਨੇ
0: ਜੀ ਬਿਲਕੁਲ ਬਿਲਕੁਲ ਤੇ ਉਹਨਾਂ ਨੂੰ ਉਹਨਾਂ ਦੀ ਹਿੰਮਤ ਹੋਰ ਵੱਧ ਗਈ ਫਿਲਮੀ ਅਫਸਾਨੇ ਔਰ ਤਰ੍ਹਾਂ ਨੇ ਵੈਸੇ ਵੀ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕੀਤਾ ਹੋਇਆ ਸੀ ਤਾਂ ਬਹੁਤ ਬਹੁਤ ਸ਼ੁਕਰੀਆ ਸ਼ੇਰਗੜ੍ਹ ਪਿੰਡ ਹਰਜੀਤ ਮਾੜੀ ਜੀ ਵੱਲੋਂ ਜਿਹੜਾ ਪ੍ਰੋਗਰਾਮ ਪਸੰਦ ਕੀਤਾ ਉਸ ਦੇ ਲਈ ਬਹੁਤ ਬਹੁਤ ਸ਼ੁਕਰੀਆ 29 ਤਰੀਕ ਦੀ ਗੱਲ ਕਰਦੇ ਹਾਂ ਫਿਰ ਆਪਾਂ
1: 29 ਤਰੀਕ ਦੀ ਗੱਲ ਕਰਦੇ ਵੈਸੇ ਮਮਤਾ ਮੈਮ ਇੱਕ ਤੁਸੀਂ ਨੋਟ ਕੀਤੀ ਕਿ ਗੱਲ ਅੱਜ ਤੁਸੀਂ
0: ਨਹੀਂ ਕੀਤੀ
1: ਅੱਜ ਸਾਰੇ ਖੇਤਾਂ ਦੇ ਵਿੱਚ ਮਨਪ੍ਰੀਤ ਮਨਪ੍ਰੀਤ ਹੋ ਰਹੀ ਹੈ ਨਾ
0: ਬਿਲਕੁਲ ਨਹੀਂ ਇਹ ਗੱਲ ਨਹੀਂ ਮਨਪ੍ਰੀਤ ਜਸਵਿੰਦਰ ਰਾਜਪਾਲ ਮੈਮ ਬਿਲਕੁਲ
1: ਚਾਰ ਆਪਣੇ ਜਿਹੜੇ ਟ੍ਰੇਨਿੰਗ ਪੂਰੀ ਮਿਹਨਤ ਤਿਆਰੀ ਕਰ ਰਹੇ ਨੇ ਚਾਰਾਂ ਦਾ ਨਾਮ ਪੂਰਾ ਗੂੰਜ ਰਿਹਾ ਅੱਜ
0: ਬਿਲਕੁਲ ਜੀ ਬਿਲਕੁਲ
1: ਤੇ 29 ਤਰੀਕ ਨੂੰ ਅੰਮ੍ਰਿਤ ਵੇਲਾ ਪ੍ਰੋਗਰਾਮ ਤੇ ਅੱਗੇ ਲਿਖੇ
0: ਪਵਨ ਨੇ ਕੀਤੀ ਸੀ ਜੀ ਪੁਲਿਸ ਵਾਲਿਆਂ ਨਾਲ
1: ਗੱਲਬਾਤ ਇਹ ਵੀ ਮਿਕਸ ਕੀਤਾ ਪਿਆ ਜੀ ਇਹਨਾਂ ਨੇ ਤੇ ਇਹ ਪੇਸ਼ਕਾਰੀ ਵੀ ਇਹਨਾਂ ਨੂੰ ਵਧੀਆ ਲੱਗੀ ਇਹਨਾਂ ਦੀ ਅੰਮ੍ਰਿਤ ਵੇਲਾ ਵੀ ਵਧੀਆ ਲੱਗਿਆ ਜਿਹੜੀ ਪੁਲਿਸ ਵਾਲਿਆਂ ਨਾਲ ਗੱਲਬਾਤ ਕੀਤੀ ਸੀ ਉਹ ਵੀ ਚੰਗੀ ਲੱਗੀ ਖੁਸ਼ਪ੍ਰੀਤ ਸ਼ੇਰਗਿੱਲ ਭੈਣ ਨੇ ਮੈਡਮ ਡਾਕਟਰ ਜੀ ਨਾਲ ਕਹਿੰਦੇ ਗੱਲਬਾਤ ਕੀਤੀ ਜਾਣਕਾਰੀ ਭਰਪੂਰ ਗੱਲਬਾਤ ਸੀ ਧੰਨਵਾਦ ਕਰਦੇ ਉਹਨਾਂ ਦਾ ਤੇ ਇਸ ਪ੍ਰੋਗਰਾਮ ਦੇ ਵਿੱਚ ਕੀਤੇ ਗਏ ਕਹਿੰਦੇ ਸਵਾਲ ਵੀ ਲਾਜਵਾਬ ਸੀਗੇ ਦੀਪਾ ਛਾਬੜਾ ਤੇ ਮਨਪ੍ਰੀਤ ਕੌਰ ਭੈਣ ਜੀ ਨੇ ਘਰ ਪਰਿਵਾਰ ਪ੍ਰੋਗਰਾਮ ਪੇਸ਼ ਕੀਤਾ ਬਹੁਤ ਵਧੀਆ ਪੇਸ਼ਕਾਰੀ ਸੀ ਧੰਨਵਾਦ ਕਰਦੇ ਹਾਂ ਜੀ ਅਸੀਂ ਕਹਿੰਦੇ ਭੈਣ ਜੀ ਦਾ 29 ਤਰੀਕ ਨੂੰ ਹੈਲੋ ਫਰਮਾਇਸ਼ ਵਿੱਚ ਲੋਹਾ ਵਰਤਣ ਸੰਬੰਧੀ ਮੈਡਮ ਲੋਹ ਵਰਤਣਾ ਸੰਬੰਧੀ ਪ੍ਰੋਫੈਸਰ ਸੁਖਦੇਵ ਸਿੰਘ ਸਰਾਂ ਨਾਲ ਮੁਲਾਕਾਤ ਮਨਦੀਪ ਸਿੰਘ ਰਜੌਰਾ ਜੀ ਨੇ ਕੀਤੀ ਬਹੁਤ ਵਧੀਆ ਲੱਗਿਆ ਜੀ ਇਹ ਪ੍ਰੋਗਰਾਮ ਵੀ ਇਹਨਾਂ ਨੂੰ ਤੇ ਦੀਪਾ ਛਾਬੜਾ ਭੈਣ ਜੀ ਨੇ ਸੁਰੀਲੀ ਦੁਪਹਿਰ ਪ੍ਰੋਗਰਾਮ ਬਹੁਤ ਵਧੀਆ ਪੇਸ਼ਕਾਰੀ ਦਿੱਤੀ ਧੰਨਵਾਦ ਕਰਦੇ ਹਾਂ ਆਪਣਾ ਵਿਰਸਾ ਆਪਣਾ ਸਭਿਆਚਾਰ ਦੇ ਵਿੱਚ ਬਲਜੀਤ ਸ਼ਰਮਾ ਤੇ ਗੁਰਦੀਪ ਕੌਰ ਗਿੱਲ ਨੇ ਗਾਇਕ ਦੇਬੀ ਮਖਸੂਸਪੁਰੀ ਸੰਬੰਧੀ ਜਾਣਕਾਰੀ ਦਿੱਤੀ ਕਹਿੰਦੇ ਭਰਪੂਰ ਜਾਣਕਾਰੀ ਦਿੱਤੀ ਅਸੀਂ ਧੰਨਵਾਦ ਕਰਦੇ ਹਾਂ ਤੇ ਸੁਖਦੀਪ ਕੌਰ ਨੇ ਅੱਜ ਦਾ ਗੀਤ ਪਟਾਰਾ ਦੇ ਵਿੱਚ ਹਿੰਦੀ ਗੀਤ ਸੁਣਾ ਕੇ ਬਹੁਤ ਵਧੀਆ ਰੰਗ ਬੰਨ ਦਿੱਤੇ ਸ਼ੁਰਲੀਆ ਪ੍ਰੋਗਰਾਮ ਬਹੁਤ ਵਧੀਆ ਪੇਸ਼ਕਾਰੀ ਹੁੰਦੀ ਹੈ ਜੀ ਉਸ ਲਈ ਵੀ ਧੰਨਵਾਦ ਤੇ ਇੱਕ ਬੇਨਤੀ ਕਰ ਰਹੇ ਨੇ ਗੀਤਕਾਰ ਦਲੀਪ ਸਿੰਘ ਸਿੱਧੂ ਕਣਕ ਵਾਲੀਆ ਜੀ ਦਾ ਵੀ ਕਹਿੰਦੇ ਸ਼ਖਸੀਅਤ ਨਾਮਾ ਜ਼ਰੂਰ ਤਿਆਰ ਕੀਤਾ ਜਾਵੇ ਜੀ ਧੰਨਵਾਦ ਬਾਕੀ ਸਾਰੇ ਪ੍ਰੋਗਰਾਮ ਇੱਕ ਨੰਬਰ ਚੱਲ ਰਹੇ ਨੇ ਬਲਜੀਤ ਸ਼ਰਮਾ ਜੀ ਇਹਨਾਂ ਪ੍ਰੋਗਰਾਮਾਂ ਲਈ ਵਧਾਈ ਦੇ ਪਾਤਰ ਹਨ
0: ਜੀ ਗੀਤਕਾਰ ਦਲੀਪ ਸਿੰਘ ਸਿੱਧੂ ਕਣਕ ਵਾਲੀਆ ਜੀ ਦਾ ਜਿਹੜਾ ਤੁਸੀਂ ਫਰਮਾਇਸ਼ ਕੀਤੀ ਉਹ ਨਾਮ ਅਸੀਂ ਨੋਟ ਕਰ ਲਿਆ ਜੀ ਸ਼ਰਮਾ ਜੀ ਤੱਕ ਪਹੁੰਚ ਹੋ ਜਾਏਗੀ ਪਹੁੰਚਦਾ ਕਰ ਰਹੇ ਹਾਂ ਜੀ ਤੇ ਸੁਖਦੀਪ ਵੱਲੋਂ ਗੀਤ ਪਟਾਰਾ ਪੇਸ਼ ਕਰਨ ਲਈ ਸ਼ੁਰਲੀਆਂ ਪ੍ਰੋਗਰਾਮ ਪਸੰਦ ਕਰਨ ਲਈ ਆਪਣਾ ਵਿਰਸਾ ਆਪਣਾ ਸਭਿਆਚਾਰ ਦੇ ਵਿੱਚ ਗੁਰਦੀਪ ਤੇ ਬਲਜੀਤ ਸ਼ਰਮਾ ਜੀ ਦੀ ਪੇਸ਼ਕਾਰੀ ਦੇਬੀ ਮਖਸੂਸਪੁਰੀ ਤੁਸੀਂ ਪਸੰਦ ਕੀਤਾ ਉਸ ਦੇ ਲਈ ਬਹੁਤ ਬਹੁਤ ਸ਼ੁਕਰੀਆ ਦੀਪਾ ਛਾਬੜਾ ਦਾ ਸੁਰੀਲੀ ਦੁਪਹਿਰ ਤੇ ਸਾਰੇ ਦੁਪਹਿਰ ਦੇ ਪ੍ਰੋਗਰਾਮ ਪਸੰਦ ਕਰਨ ਲਈ ਸ਼ੁਕਰੀਆ ਤੇ ਨਾਲ ਹੀ ਰਜੌਰਾ ਜੀ ਨੇ ਜਿਹੜੀ ਰਜੌਰਾ ਸਰ ਨੇ 29 ਤਾਰੀਖ ਨੂੰ ਜਿਹੜਾ ਪ੍ਰੋਗਰਾਮ ਪੇਸ਼ ਕੀਤਾ
1: ਹੈਲੋ ਫਰਮਾਇਸ਼
0: ਲਿਖਿਆ ਹੋਇਆ ਉਸ ਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ ਜਿਹੜੀ ਉਹਨਾਂ ਦੀ ਗੱਲਬਾਤ ਸੀ ਤੁਸੀਂ ਉਹਨੂੰ ਪਸੰਦ ਕੀਤੀ ਤੇ ਹੁਣ ਨਵੇਂ ਜਿਹੜੇ ਹੈਗੇ ਅਨਾਊਂਸਰ ਮਨਪ੍ਰੀਤ ਕੌਰ ਉਹਨਾਂ ਦੀ ਪੇਸ਼ਕਾਰੀ ਤੁਸੀਂ ਪਸੰਦ ਕੀਤੀ ਉਸ ਦੇ ਲਈ ਸ਼ੁਕਰੀਆ ਤੇ ਨਾਲ ਨਾਲ ਹੀ ਖੁਸ਼ਪ੍ਰੀਤ ਸ਼ੇਰਗਿੱਲ ਵੱਲੋਂ ਸਿਹਤ ਸੰਭਾਲ ਪ੍ਰੋਗਰਾਮ ਜਿਹੜਾ ਤੁਸੀਂ ਪਸੰਦ ਕੀਤਾ ਉਸ ਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ
1: ਜੀ ਤੇ
0: ਮੈਨੂੰ ਵੈਸੇ ਜਵਾਬ ਦੇ ਕੇ ਮੈਂ ਵੀ ਥੱਕ ਗਈ ਥੋੜਾ ਜਿਹਾ
1: ਖਾਤੇ ਕਾਫੀ ਲੰਬਾ ਸੀਗਾ
0: ਜੀ ਪਰ ਵਧੀਆ ਵੀ ਲੱਗਦਾ ਕਿ ਇੰਨੇ ਧਿਆਨ ਨਾਲ ਖਾਤੇ
1: ਲਿਖੇ ਇੱਕ ਖਾਤਾ ਜੀ ਮੈਂ ਜਿਹੜਾ ਵੇਖਿਆ ਵੀ ਤਿੰਨ ਸ਼ਿਫਟਾਂ ਚ ਆਪਾਂ ਪੜ੍ਹੇ ਤਿੰਨ ਸ਼ਿਫਟਾਂ ਤੁਸੀਂ ਜਵਾਬ ਦਿੱਤੇ ਤੇ ਹੁਣ ਇੱਕ ਫੋਨ ਕਾਲ ਆਪਾਂ ਨੂੰ ਇਸ਼ਾਰਾ ਆ ਗਿਆ ਤੇ ਸਮਾਂ ਆਪਾਂ ਦੱਸ ਦਈਏ 1:56 ਪ੍ਰੋਗਰਾਮ ਬਿਲਕੁਲ ਆਪਣੇ ਕਹਿੰਦੇ ਹੁੰਦੇ ਅਖੀਰ ਤੱਕ ਪਹੁੰਚ

0: ਤੇ ਸਰੋਤਾ ਟੈਲੀਫੋਨ ਲਾਈਨ ਤੇ ਸਾਡੇ ਨਾਲ ਨੇ, ਗੱਲ ਕਰਦੇ ਉਹਨਾਂ ਨਾਲ। ਹੈਲੋ
1: ਹੈਲੋ,
0: ਹਾਂਜੀ ਕੌਣ ਬੋਲ ਰਹੇ ਹੋ?
1: ਮੈਂ ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬੋਲ ਰਿਹਾ।
0: ਹਾਂਜੀ ਸੁਖਪਾਲ ਸਿੰਘ ਜੀ ਬੋਲ ਰਹੇ ਹੋ ਨੈਸ਼ਨਲ ਕਲੋਨੀ ਤੋਂ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਬਹੁਤ ਬਹੁਤ ਧੰਨਵਾਦ ਜੀ।
0: ਹਾਂਜੀ ਬਾਈ ਜੀ, ਸਾਡੇ ਵੱਲੋਂ ਤੁਹਾਨੂੰ ਵੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ। ਤੁਹਾਡੀ ਨਾ ਆਵਾਜ਼ ਨੀ ਮੇਰੇ ਤੱਕ ਆ ਰਹੀ। ਪੈਗਾਮ? ਹਾਂਜੀ
1: ਹਾਂਜੀ,
0: ਦੇਬੀ ਮਖਸੂਸਪੁਰੀ ਦੇ ਪ੍ਰੋਗਰਾਮ ਦੀ ਤੁਸੀਂ ਗੱਲ ਕਰ ਰਹੇ ਹੋ? ਹਾਂਜੀ ਕੀ ਕਹਿ ਰਹੇ ਸੀ?
1: ਹਾਂਜੀ,
2: ਕੁਝ ਗੀਤਾਂ ਦਾ ਕਹਿੰਦੇ ਜ਼ਿਕਰ ਨਹੀਂ ਕੀਤਾ ਗਿਆ ਜੀ। ਜੀ ਐਕਚੁਲੀ ਮੈਂ ਉਸ ਦਿਨ ਕੋਲ ਹੀ ਬੈਠੀ ਸੀ ਜਦੋਂ ਸ਼ਰਮਾ ਜੀ ਤੇ ਗੁਰਦੀਪ ਮੈਡਮ ਸ਼ਾਰਟ ਲਿਸਟ ਕਰ ਰਹੇ ਸੀ ਗਾਣੇ, ਪਰ ਉਹਨਾਂ ਦੇ ਗਾਣੇ ਇੰਨੇ ਹਿੱਟ ਹੈ ਕਿ ਬਹੁਤ ਸ਼ਾਰਟ ਲਿਸਟ ਕਰਨ ਲੱਗਿਆ ਵੀ ਔਖੇ ਹੋ ਰਹੇ ਸੀਗੇ ਕਿ ਕਿਹੜਾ ਲਾਈਏ ਤੇ ਕਿਹੜਾ ਨਾ ਲਾਈਏ, ਕਿਉਂਕਿ ਉਹਨਾਂ ਦੇ ਗੀਤ ਹੀ ਇੰਨੇ ਜ਼ਿਆਦਾ ਮਕਬੂਲ ਹੋਏ ਨੇ। ਪ੍ਰੋਗਰਾਮ ਤੁਹਾਨੂੰ ਵੈਸੇ ਪਸੰਦ ਆਇਆ? ਗੀਤ ਜਿਹੜੇ ਤੁਹਾਨੂੰ ਨਹੀਂ ਚੰਗੇ, ਮਤਲਬ ਮਿਸ ਕੀਤਾ ਜਿਹੜੇ ਗੀਤਾਂ ਨੂੰ ਤੁਸੀਂ, ਉਹ ਆਪਾਂ ਕੋਸ਼ਿਸ਼ ਕਰਾਂਗੇ ਕਿਸੇ ਵੀ ਅਗਲੇ ਪ੍ਰੋਗਰਾਮ ਦੇ ਵਿੱਚ ਉਹ ਐਡ ਕਰ ਲਾਂਗੇ। ਜੀ ਜੀ, ਮੈਨੂੰ ਜਿੱਥੋਂ ਤੱਕ ਤੁਹਾਡੀ ਆਵਾਜ਼ ਜਨਾਬ ਮੇਰੇ ਤੱਕ ਪਹੁੰਚ ਨਹੀਂ ਹੋ ਰਹੀ, ਪਰ ਹਾਂ ਤੁਹਾਨੂੰ ਮੈਂ ਜਵਾਬ ਫੋਨ ਕਾਲ ਤੇ ਦਿੰਦੀ ਹਾਂ, ਤੁਸੀਂ ਰੇਡੀਓ ਰਾਹੀਂ ਸੁਣੋ। ਜਿਹੜੇ ਗਾਣੇ ਤੁਸੀਂ ਕਹਿ ਰਹੇ ਹੋ ਮਿਸ ਕਰ ਰਹੇ ਹੋ, ਉਹ ਗਾਣੇ ਅਸੀਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਸਪੈਸ਼ਲੀ ਐਡਿਟ ਕਰਕੇ ਜ਼ਰੂਰ ਚਲਾਵਾਂਗੇ। ਤੇ ਜਿਹੜਾ ਸਮਾਂ ਹੈ ਨਾ, ਉਹ ਹੁਣ ਆਪਣਾ 1:58 ਦਾ, ਤੇ ਜੱਗਾ ਸਿੰਘ ਰਾਮਾ ਮੰਡੀ ਤੋਂ ਬਲਜੀਤ ਕੌਰ ਦੇ ਨਾਲ ਇਹ ਵੀ ਪ੍ਰੋਗਰਾਮ ਦੇ ਵਿੱਚ ਲਿਖ ਰਹੇ ਨੇ ਜੀ, ਦੇਬੀ ਮਖਸੂਸਪੁਰੀ ਦਾ ਇਹਨਾਂ ਨੂੰ ਪ੍ਰੋਗਰਾਮ ਚੰਗਾ ਲੱਗਾ, ਤੇ ਸ਼ਰਮਾ ਜੀ ਦੇ ਸਾਰੇ ਪ੍ਰੋਗਰਾਮ ਜਿਹੜੇ ਆ ਉਹ ਕਹਿੰਦੇ ਬਹੁਤ ਵਧੀਆ ਚੱਲ ਰਹੇ ਨੇ
0: ਜੀ। ਮਮਤਾ ਮੈਮ, ਆਪਣੇ ਕੋਲ ਖੱਤ ਵੀ ਅੱਜ ਕਾਫੀ ਆਏ ਸੀ ਪ੍ਰੋਗਰਾਮ ਦੇ ਵਿੱਚ, ਤੇ ਫੋਨ ਕਾਲਸ ਵੀ ਇਨਸ਼ਾਅੱਲਾ ਵਧੀਆ ਰਹੀਆਂ ਜੀ। ਪਹਿਲੀ ਤੇ ਆਖਰੀ ਕਾਲ ਥੋੜੀ ਜਿਹੀ ਡਿਸਟਰਬਿੰਗ ਰਹੀ, ਜਿਹਦੇ ਵਿੱਚ ਆਪਾਂ ਨੂੰ ਆਵਾਜ਼ ਕਲੀਅਰ ਨਹੀਂ ਆਈ, ਪਰ ਵਿਚਕਾਰਲੀਆਂ ਕਾਲਾਂ ਸਾਰੀਆਂ ਵਧੀਆ ਸੀਗੀਆਂ ਤੇ ਆਪਾਂ ਵਧੀਆ ਸਾਡੇ ਸਰੋਤਿਆਂ ਨਾਲ ਗੱਲ ਕਰ ਸਕੇ। ਤੇ ਸਾਡੇ ਸਰੋਤਿਆਂ ਨੂੰ ਦੱਸ ਦਈਏ ਜੀ ਕਿ ਅੱਜ ਦਾ ਪ੍ਰੋਗਰਾਮ ਦਾ ਸਮਾਂ ਤਾਂ ਹੁਣ ਇੱਥੇ ਸਮਾਪਤ ਹੋ ਰਿਹਾ, ਪਰ ਤੁਸੀਂ ਸਾਨੂੰ ਖੱਤ ਲਿਖ ਕੇ ਭੇਜ ਸਕਦੇ ਹੋ। ਖੱਤ ਲਿਖਣ ਦੇ ਲਈ ਸਾਡਾ ਪਤਾ ਹੈ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ FM ਬਠਿੰਡਾ
2: ਜੀ। ਵਟਸਐਪ ਰਾਹੀਂ 7013 73 143 ਤੇ ਤੁਸੀਂ ਵਟਸਐਪ ਰਾਹੀਂ ਸ਼ਾਮਿਲ ਹੋ ਸਕਦੇ ਹੋ। 0154-242-3031 ਡਾਇਲ ਕਰਕੇ ਪ੍ਰੋਗਰਾਮ ਦੇ ਵਿੱਚ ਫੋਨ ਕਰਕੇ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ।
0: ਅਗਲੇ ਪ੍ਰੋਗਰਾਮ ਵਾਸਤੇ ਤੁਸੀਂ ਸਾਨੂੰ ਈਮੇਲ ਦੇ ਜ਼ਰੀਏ ਵੀ ਸੰਪਰਕ ਕਰ ਸਕਦੇ ਹੋ। ਸਾਡਾ ਈਮੇਲ ਆਈਡੀ ਹੈ ਜੀ AIRFM.BTI@gmail.com ਤੇ
2: ਇਸ ਦੇ ਨਾਲ ਹੀ ਮੈਨੂੰ ਮਮਤਾ ਅਰੋੜਾ ਨੂੰ
0: ਤੇ ਮੈਨੂੰ ਸੁਖਜੀਤ ਨੂੰ ਅੱਜ ਦਾ ਪ੍ਰੋਗਰਾਮ ਸਰੋਤਾ ਮੰਚ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ
2: ਜੀ, ਇਸ ਦੇ ਨਾਲ ਜੀ ਦਿਓ ਇਜਾਜ਼ਤ। ਨਮਸਕਾਰ।
0: ਪ੍ਰੋਗਰਾਮ ਸਰੋਤਾ ਮੰਚ।
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰੋਤਾ ਮੰਚ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM 101.1 ਮੈਗਾਹਰਟਜ਼ ਤੇ। ਸਟੂਡੀਓ ਦੇ ਘੜੇ ਮੁਤਾਬਿਕ ਸਮਾਂ 1:59 ਤੇ 50 ਸਕਿੰਟ ਤੇ। ਆਓ ਹੁਣ ਸੁਣਦੇ ਹਾਂ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਠੀਕ 2 ਵਜੇ ਤੇ 2:15 ਤੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ। ਕੁਝ ਪਲ ਕਰੋ ਇੰਤਜ਼ਾਰ।

0: अभी आप सुन रहे थे श्रोताओं कार्यक्रम एकल खोर पपीहा। आशा है कि आपको जरूर पसंद आया होगा। और अब इसी के साथ हमारा आज का उमंग कार्यक्रम यहीं पर समाप्त होता है। तो अब अपने मित्र अजीत
1: और विमलेश को उमंग कार्यक्रम की तकनीकी टीम के साथ कल तक के लिए आज्ञा दीजिए।
0: नमस्कार।
2: उमंग, उमंग,
3: ਹੁਣੇ ਤੁਸੀਂ ਸੁਣ ਰਹੇ ਸੀ ਇੱਕ ਸਪੋਂਸਰਡ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਦੇ ਸਪੋਂਸਰਡ ਸੀ NCERT। ਅੱਜ ਤੁਸੀਂ ਇਸ ਪ੍ਰੋਗਰਾਮ ਦਾ ਐਪੀਸੋਡ ਨੰਬਰ 1317 ਸੁਣਿਆ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਸ ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:59 ਤੇ 53 ਸਕਿੰਟ ਦਾ। ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 3 ਵਜੇ ਤੋਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 3 ਵਜੇ ਪ੍ਰੋਗਰਾਮ ਸਖੀ ਸਹੇਲੀ ਤੇ 4 ਵਜੇ ਪ੍ਰੋਗਰਾਮ ਹੈਲੋ ਫਰਮਾਇਸ਼ ਰਹੇਗਾ।
4: आप सुन रहे हैं विविध भारती राष्ट्रीय सेवा, देश की सुरीली धड़कन। कुछ ही पलों में कार्यक्रम सुनिए सखी सहेली।

ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਐਪ ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 5:58 ਹੋ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਕਿਸਾਨ ਬਾਣੀ। ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਸਾਉਣੀ ਦੀਆਂ ਫਸਲਾਂ ਵਿੱਚ ਕੀੜੇ ਮਕੌੜਿਆਂ ਦੀ ਰੋਕਥਾਮ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਅਨੁਮੀਤ ਕੌਰ।

ਸਟੈਪ ਹੈਗਾ ਉਹ ਹੈਗਾ ਸਰਵੇ, ਜੇ ਆਪਾਂ ਜਿਵੇਂ ਕਹਿੰਦੇ ਸਰਵੇਖਣ, ਜੇ ਆਪਾਂ ਉਸ ਫਸਲ ਤੇ ਟਾਈਮ ਸਿਰ ਸਰਵੇਖਣ ਕਰਾਂਗੇ ਤਾਂ ਸਾਨੂੰ ਪਤਾ ਲੱਗ ਜੂਗਾ ਕਿ ਸਾਡੇ ਫਸਲ ਤੇ ਕਿਹੜੇ ਕੀੜੇ ਦੀ ਆਮਦ ਹੋਈ ਹੈ ਜਾਂ ਉਹਦੇ ਕਿੰਨੀ ਗਿਣਤੀ ਪਹੁੰਚ ਗਈ ਹੈ, ਕਿਹੜੇ ਕੀੜੇ ਦਾ ਨੁਕਸਾਨ ਸਾਨੂੰ ਦਿਖ ਰਿਹਾ। ਸਰਵੇਖਣ ਕਿਸੇ ਵੀ ਕੀਟ ਪ੍ਰਬੰਧ ਵਾਸਤੇ, ਸਫਲ ਕੀਟ ਪ੍ਰਬੰਧ ਵਾਸਤੇ ਇੱਕ ਪਹਿਲਾ ਤੇ ਬਹੁਤ ਜ਼ਰੂਰੀ ਨੁਕਤਾ ਹੈਗਾ। ਇਹਨੂੰ ਅਗਰ ਜੇ ਅਸੀਂ ਇਹਦੇ ਵੱਲ ਧਿਆਨ ਨਹੀਂ ਦਿੰਦੇ ਸਰਵੇਖਣ ਤੇ, ਤਾਂ ਸਾਡਾ ਜਿਹੜਾ ਖਰਚਾ ਉਹ ਕਈ ਗੁਣਾ ਵੱਧ ਸਕਦਾ, ਕਿਉਂਕਿ ਜੇ ਅਸੀਂ ਥੋੜੇ ਜਿਹੇ ਵੀ ਲੇਟ ਹੋ ਜਾਂਦੇ ਹਾਂ ਆਪਣੇ ਸਪਰੇਅ ਕਰਨ ਵਾਸਤੇ ਜਾਂ ਆਪਾਂ ਕੋਈ ਵੀ ਕੈਮੀਕਲ ਵਾਸਤੇ ਸਪਰੇਅ ਕਰਨ ਵਾਸਤੇ, ਤਾਂ ਸਾਡਾ ਨੁਕਸਾਨ ਕਈ ਗੁਣਾ ਵੱਧ ਸਕਦਾ। ਇਸ ਕਰਕੇ ਜਿਹੜਾ ਪਹਿਲਾ ਨੁਕਤਾ ਹੈਗਾ ਕਿਸੇ ਵੀ ਫਸਲ ਤੇ, ਉਹ ਹੈਗਾ ਟਾਈਮ ਸਿਰ ਤੁਸੀਂ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈਗਾ। ਦੂਜੀ ਗੱਲ ਹੈ ਕਿ ਅਗਰ ਸਾਨੂੰ ਪਤਾ ਲੱਗ ਗਿਆ ਕਿ ਸਰਵੇਖਣ ਕਰ ਲਿਆ ਕਿ ਹੁਣ ਸਾਡੇ ਖੇਤ 'ਚ ਕਿਸੇ ਕੀੜੇ ਦੀ ਆਮਦ ਹੋ ਗਈ ਹੈ ਸਾਡੇ ਫਸਲ 'ਤੇ, ਅਤੇ ਉਹਨੂੰ ਅਸੀਂ ਰੋਕਥਾਮ

0: ਇਹਨੂੰ ਅਗਰ ਜੇ ਅਸੀਂ ਇਹਦੇ ਵੱਲ ਧਿਆਨ ਨਹੀਂ ਦਿੰਦੇ ਸਰਵੇਖਣ ਤੇ ਤਾਂ ਸਾਡਾ ਜਿਹੜਾ ਖਰਚਾ ਉਹ ਕਈ ਗੁਣਾ ਵੱਧ ਸਕਦਾ ਕਿਉਂਕਿ ਜੇ ਅਸੀਂ ਥੋੜੇ ਜਿਹੇ ਵੀ ਲੇਟ ਹੋ ਜਾਂਦੇ ਹਾਂ ਆਪਣੇ ਸਪਰੇਅ ਕਰਨ ਵਾਸਤੇ ਜਾਂ ਆਪਾਂ ਕੋਈ ਵੀ ਕੈਮੀਕਲ ਵਾਸਤੇ ਸਪਰੇਅ ਕਰਨ ਵਾਸਤੇ ਤਾਂ ਸਾਡਾ ਨੁਕਸਾਨ ਕਈ ਗੁਣਾ ਵੱਧ ਸਕਦਾ। ਇਸ ਕਰਕੇ ਜਿਹੜਾ ਪਹਿਲਾ ਨੁਕਤਾ ਹੈਗਾ ਕਿਸੇ ਵੀ ਫਸਲ ਤੇ ਉਹ ਹੈਗਾ ਟਾਈਮ ਸਿਰ ਤੁਸੀਂ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈਗਾ। ਦੂਜੀ ਗੱਲ ਹੈ ਕਿ ਅਗਰ ਸਾਨੂੰ ਪਤਾ ਲੱਗ ਗਿਆ ਕਿ ਸਰਵੇਖਣ ਕਰ ਲਿਆ ਕਿ ਹੁਣ ਸਾਡੇ ਖੇਤ 'ਚ ਕਿਸੇ ਕੀੜੇ ਦੀ ਆਮਦ ਹੋ ਗਈ ਹੈ ਸਾਡੇ ਫਸਲ ਤੇ ਉਹਨੂੰ ਅਸੀਂ ਰੋਕਥਾਮ ਕਿਵੇਂ ਕਰਨੀ ਆ, ਪਰ ਰੋਕਥਾਮ ਤੋਂ ਪਹਿਲਾਂ ਸਾਨੂੰ ਇਹ ਹੈ ਕਿ ਜ਼ਰੂਰੀ ਕਿ ਉਹਦੀ ਗਿਣਤੀ ਕਿੰਨੀ ਕੁ ਹੈ, ਉਹਦੀ ਪਛਾਣ ਤੇ ਉਹਦੀ ਗਿਣਤੀ ਕੀ ਹੈ। ਇਹ ਨਹੀਂ ਕਿ ਜੇ ਤੁਸੀਂ ਦੋ ਚਾਰ ਕੀੜੇ ਦੇਖੇ ਤਾਂ ਤੁਸੀਂ ਆਪਣੀ ਢੋਲੀ ਚੱਕ ਲੈਣੀ ਹੈ ਵੀ ਆਪਾਂ ਸਪਰੇਅ ਕਰ ਦਈਏ। ਆਪਾਂ ਇੱਕ ਆਰਥਿਕ ਕਗਾਰ ਕਹਿੰਦੇ ਹਾਂ ਉਹਨੂੰ, ਅਸੀਂ ਉਹ ਅਸੀਂ ਦਿੱਤੀ ਹੋਈ ਹੈ ਹਰੇਕ ਕੀੜੇ ਵਾਸਤੇ ਤੇ ਹਰੇਕ ਫਸਲ ਦੇ ਉੱਪਰ ਵੀ ਜੇ ਇੰਨੀ ਲਿਮਿਟ ਪਹੁੰਚ ਜਾਂਦੀ ਹੈ ਜਾਂ ਇੰਨੀ ਗਿਣਤੀ ਪਹੁੰਚ ਜਾਂਦੀ ਹੈ ਤਾਂ ਤੁਸੀਂ ਉਸ ਲੈਵਲ ਤੇ ਸਪਰੇਅ ਕਰੋਗੇ ਤਾਂ ਹੀ ਤੁਹਾਨੂੰ ਆਰਥਿਕ ਤੌਰ ਤੇ ਫਾਇਦਾ ਹੋਊਗਾ, ਨਹੀਂ ਤਾਂ ਤੁਹਾਡਾ ਖਰਚਾ ਹੀ ਹੋਣਾ ਤੇ ਤੁਹਾਨੂੰ ਉਹਦਾ ਮੁੜਨਾ ਨਹੀਂ, ਮੁੱਲ ਨਹੀਂ ਮੁੜਨਾ ਹੈਗਾ। ਇਸ ਕਰਕੇ ਦੂਜਾ ਨੁਕਤਾ ਹੈਗਾ ਵੀ ਉਹਦੀ ਗਿਣਤੀ, ਸਹੀ ਗਿਣਤੀ ਤੇ ਆਪਾਂ ਸਹੀ ਟਾਈਮ ਤੇ ਸਪਰੇਅ ਕਰਨੀ ਹੈ। ਤੀਜਾ ਨੁਕਤਾ ਹੈ ਵੀ ਆਪਾਂ ਕੀਟਨਾਸ਼ਕ ਤਾਂ ਆਮ ਤੌਰ ਤੇ ਸਾਰੇ ਕਿਸਾਨ ਵੀਰ ਸਪਰੇਅ ਕਰਦੇ ਹੀ ਨੇ, ਪਰ ਕੀਟਨਾਸ਼ਕ ਸਪਰੇਅ ਕਰਨ ਤੋਂ ਪਹਿਲਾਂ ਅਸੀਂ ਕੁਛ ਹੋਰ ਨੁਕਤੇ ਵੀ ਅਪਣਾ ਸਕਦੇ ਹਾਂ ਕਿ ਸਾਡੇ ਖੇਤ 'ਚ ਜਿਹੜੇ ਕੀੜਿਆਂ ਦੀ ਗਿਣਤੀ ਹੈ ਉਹ ਘੱਟ ਸਕੇ। ਕਿਵੇਂ? ਜਿਵੇਂ ਕਿਸੇ ਖੇਤ 'ਚ ਤੰਬਾਕੂ ਸੁੰਡੀ ਦਾ ਹਮਲਾ ਹੋਇਆ, ਤੰਬਾਕੂ ਸੁੰਡੀ ਜਦੋਂ ਆਂਡੇ ਦਿੰਦੀ ਹੈ ਤਾਂ ਉਹ 200-300 ਦੀ ਗਿਣਤੀ ਵਿੱਚ ਇੱਕ ਝੁੰਡ 'ਚ ਹੀ ਦਿੰਦੀ ਹੈ, ਇੱਕ ਪੱਤੇ 'ਤੇ ਹੀ 200-300 ਜਿਹੜੇ ਆਂਡੇ ਉਹ ਇਕੱਠੇ ਹੀ ਦੇ ਦਿੰਦੀ ਹੈ। ਅਸੀਂ ਜੇ ਖੇਤ 'ਚ ਗੇੜਾ ਮਾਰਿਆ ਹੁੰਦਾ ਤਾਂ ਜਾਂ ਸਰਵੇਖਣ ਕੀਤਾ ਹੁੰਦਾ ਤਾਂ ਸਾਨੂੰ ਪਤਾ ਹੁੰਦਾ ਵੀ ਇੱਥੇ ਇੱਥੇ ਕੀੜਿਆਂ ਦੀ ਉਹ ਆਂਡੇ ਪਏ ਨੇ, ਤੇ ਅਸੀਂ ਉਹ ਪੱਤਾ ਇੱਕ ਤੋੜ ਕੇ ਜਾਂ 10-15 ਪੱਤੇ ਤੋੜ ਕੇ ਅਸੀਂ ਉਹਨੂੰ ਨਸ਼ਟ ਕਰ ਸਕਦੇ ਹਾਂ ਤੇ ਸਾਡਾ ਹੀ ਬਹੁਤ ਹੱਦ ਤੱਕ ਜਿਹੜੀ ਸਾਡੀ ਸਪਰੇਅ ਦੀ ਹੈ ਉਹ ਗਿਣਤੀ ਘੱਟ ਸਕਦੀ ਹੈ
1: ਜੀ।
0: ਇਸ ਕਰਕੇ ਮੁੱਖ ਕੀਟਨਾਸ਼ਕ ਸਪਰੇਅ ਕਰਨ ਤੋਂ ਪਹਿਲਾਂ ਜੇ ਅਸੀਂ ਇਹੋ ਜਿਹੇ ਨੁਕਤੇ ਅਪਣਾ ਲਈਏ, ਜਿਵੇਂ ਬਿਜਾਈ ਦਾ ਸਮਾਂ, ਬਿਜਾਈ ਨੂੰ ਆਪਾਂ ਸਹੀ ਸਮੇਂ ਤੇ ਆਪਾਂ ਬਿਜਾਈ ਕਰੀਏ ਤਾਂ ਸਾਡੇ ਕੀੜਿਆਂ ਦੀ ਜਿਹੜੀ ਗਿਣਤੀ ਉਹ ਬਹੁਤ ਹੱਦ ਤੱਕ ਜਾਂ ਬਿਮਾਰੀਆਂ ਦੀ ਜਿਹੜੀ ਆਮਦ ਹੈ ਉਹ ਬਹੁਤ ਆਪਾਂ ਘਟਾ ਸਕਦੇ ਹਾਂ। ਇਹਨਾਂ ਨੁਕਤਿਆਂ ਤੋਂ ਇਲਾਵਾ ਜੇ ਸਾਨੂੰ ਕੀਟਨਾਸ਼ਕ ਸਪਰੇਅ ਕਰਨੇ ਪੈਣ ਤਾਂ ਪਹਿਲਾਂ ਅਸੀਂ ਉਹ ਕੀਟਨਾਸ਼ਕ ਸਪਰੇਅ ਕਰੀਏ ਆਪਣੇ ਫਸਲ ਤੇ ਜਿਵੇਂ ਜਿਹੜੇ ਕੁਦਰਤੀ ਤੌਰ ਤੇ ਆਏ ਹੋਏ ਨੇ, ਜਿਵੇਂ ਆਪਾਂ ਨਿੰਮ ਦੀ ਕੋਈ ਵੀ ਸਪਰੇਅ ਕਰ ਸਕਦੇ ਹਾਂ, ਤੇ ਉਹਦੇ ਨਾਲ ਇਹ ਹੈ ਕਿ ਘੱਟ ਗਿਣਤੀ ਤੇ ਜਦੋਂ ਆਪਾਂ ਨਿੰਮ ਦੀ ਸਪਰੇਅ ਕਰਾਂਗੇ ਤੇ ਉਹਦੀ ਅਸੀਂ ਮਤਲਬ ਜਿਹੜੀ ਗਿਣਤੀ ਹੈ ਘਟਾਉਣ 'ਚ ਕਾਫੀ ਖਰਚਾ ਵੀ ਘਟੂਗਾ ਤੇ ਸਾਡੇ ਮਿੱਤਰ ਕੀੜਿਆਂ ਵਾਸਤੇ ਵੀ ਉਹ ਫਾਇਦੇਮੰਦ ਹੈਗੀ ਜਿਹੜੀ ਕੋਈ ਵੀ ਕੁਦਰਤੀ ਤੌਰ ਤੇ ਬਣੀ ਹੋਈ ਦਵਾਈ ਹੈ। ਤੇ ਉਸ ਤੋਂ ਬਾਅਦ ਹੈ ਕਿ ਜੇ ਸਾਨੂੰ ਅਖੀਰ 'ਚ ਜਿਹੜਾ ਅਖੀਰਲੀ ਸਾਡਾ ਜਿਹੜਾ ਹੁੰਦਾ ਸਟੈਪ ਹੁੰਦਾ ਉਹ ਹੈ ਸਾਡੇ ਜਿਹੜੇ ਕੀਟਨਾਸ਼ਕ ਜਿਹੜੇ ਹਾਨੀਕਾਰਕ ਨੇ ਉਹਦੇ ਵਾਸਤੇ ਸਾਨੂੰ ਅੱਖਾਂ ਬੰਦ ਕਰਕੇ ਸਪਰੇਅ ਨਹੀਂ ਕਰਨੀ ਚਾਹੀਦੀ। ਪਹਿਲਾਂ ਦੇਖ ਲਓ ਵੀ ਕੀੜਿਆਂ ਦੀ ਗਿਣਤੀ ਕਿੰਨੀ ਹੈ ਤੇ ਹੁਣ ਸਪਰੇਅ ਕਰਨ ਦੀ ਲੋੜ ਪੈਗੀ ਤਾਂ ਸਹੀ ਚੋਣ ਕਰਨੀ ਹੈ ਕੀਟਨਾਸ਼ਕ ਦੀ। ਸਹੀ ਚੋਣ ਤੋਂ ਭਾਵ ਹੈ ਕਿ ਇਹ ਨਹੀਂ ਜਿਹੜੀ ਗੁਆਂਢੀਆਂ ਨੇ ਕਰਤੀ ਤੇ ਅਸੀਂ ਵੀ ਉਹੀ ਕਰਨੀ ਹੈ। ਤੁਹਾਨੂੰ ਆਪ ਪਤਾ ਹੋਣਾ ਚਾਹੀਦਾ, ਜਿਹੜਾ ਸਾਡਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇੱਕ ਪੈਕੇਜ ਬਣਾਇਆ ਹੋਇਆ, ਹਰੇਕ ਫਸਲ ਦੇ ਉੱਪਰ ਉਹਦੀ ਜਾਣਕਾਰੀ ਦਿੱਤੀ ਗਈ ਹੈ। ਤੁਸੀਂ ਅਗਰ ਤੁਹਾਨੂੰ ਆਪਣੇ ਕੀੜੇ ਦੀ ਪਛਾਣ ਹੈ ਤਾਂ ਤੁਸੀਂ ਜਿਹੜੇ ਦੁਕਾਨਦਾਰ ਹੈ ਉਦੋਂ ਤੋਂ ਉਸ ਕੀੜੇ ਵਾਸਤੇ ਹੀ ਕੀਟਨਾਸ਼ਕ ਮੰਗੋ ਵੀ ਸਾਨੂੰ ਇਹੀ ਕੀਟਨਾਸ਼ਕ ਚਾਹੀਦਾ। ਇਹ ਨਹੀਂ ਕਿ ਜਿਹੜਾ ਕੋਲ ਦੁਕਾਨਦਾਰ ਕੋਲ ਕੋਈ ਵੀ ABC ਪਈ ਹੈ ਦਵਾਈ ਉਹ ਤੁਹਾਨੂੰ ਚੱਕ ਕੇ ਫੜਾ ਦੇਵੇ। ਤੁਹਾਨੂੰ ਆਪਣੇ ਕੀੜੇ ਦੀ ਪਛਾਣ ਤੇ ਕੀਟਨਾਸ਼ਕ ਦਾ ਪਤਾ ਹੋਣਾ ਚਾਹੀਦਾ ਵੀ ਇਸ ਕੀੜੇ ਵਾਸਤੇ ਇਹ ਆ ਸਪਰੇਅ ਕਰਨੀ ਹੈ। ਤੇ ਦੂਜੀ ਗੱਲ ਹੈ ਜਦੋਂ ਵੀ ਕੀਟਨਾਸ਼ਕ ਸਪਰੇਅ ਕਰਨੀ ਹੈ ਤਾਂ ਸਮਾਂ ਟਾਈਮ ਦਾ ਬਹੁਤ ਧਿਆਨ ਦੇਣ ਦੀ ਲੋੜ ਹੈ। ਇਹ ਦੇਖੋ ਕਿ ਸਵੇਰੇ ਜਾਂ ਸ਼ਾਮ ਨੂੰ ਕਰੋ ਤਾਂ ਕਿ ਸਾਡੇ ਜਿਹੜੇ ਮਿੱਤਰ ਕੀੜੇ ਆ ਉਹਨਾਂ ਤੇ ਘੱਟ ਤੋਂ ਘੱਟ ਅਸਰ ਹੋਵੇ। ਤੇ ਉਸ ਪਾਸੇ ਜੇ ਆਪਾਂ ਜ਼ਰੂਰੀ ਗੱਲ ਕਰੀਏ ਕਿ ਜਿਹੜੀ ਤੁਹਾਡੀ ਮਾਤਰਾ ਹੈ, ਮਾਤਰਾ ਨੂੰ ਆਪਣੇ ਹਿਸਾਬ ਨਾਲ ਘਟਾਓ ਨਾ ਵਧਾਓ। ਜੇ ਘਟਾਵਾਂਗੇ ਤਾਂ ਵੀ ਸਾਡੇ ਜਿਹੜੇ ਹਾਨੀਕਾਰਕ ਕੀੜੇ ਉਹ ਘੱਟ ਮਰਨਗੇ, ਨਾਲੇ ਉਹਨਾਂ 'ਚ ਸਹਿਣ ਸ਼ਕਤੀ ਪੈਦਾ ਹੋਊਗੀ। ਤੇ ਜੇ ਵੱਧ ਕਰਾਂਗੇ ਫਿਰ ਸਾਡੇ ਮਿੱਤਰ ਕੀੜੇ ਆ ਉਹਨਾਂ ਦਾ ਨੁਕਸਾਨ ਬਹੁਤ ਹੁੰਦਾ। ਇਸ ਕਰਕੇ ਜੋ ਵੀ ਸਿਫਾਰਿਸ਼ ਕੀਤੀ ਹੁੰਦੀ ਹੈ ਆਪਣੀ ਕੀਟਨਾਸ਼ਕ ਉਸ ਕੀੜੇ ਵਾਸਤੇ ਉਸ ਗੱਲ ਦਾ ਬਹੁਤ ਧਿਆਨ ਦੇਣ ਦੀ ਲੋੜ ਹੈ। ਇੱਕ ਹੈਗੀ ਹੈ, ਮੈਂ ਬਹੁਤ ਇੱਕ ਗੱਲ 'ਤੇ ਜ਼ੋਰ ਦੇਣਾ ਚਾਹੁੰਦੀ ਹਾਂ ਕਿਸਾਨ ਵੀਰਾਂ ਨੂੰ ਕਿ ਕਿਸਾਨ ਵੀਰੋ ਜੇ ਤੁਸੀਂ ਕਿਸੇ ਵੀ ਫਸਲ 'ਤੇ ਕੋਈ ਵੀ ਕੀਟਨਾਸ਼ਕ ਸਪਰੇਅ ਕਰਦੇ ਹੋ ਤਾਂ ਜਿਹੜੇ ਰੈਡੀਮੇਡ ਮਿਕਸਚਰ ਆਉਂਦੇ ਆ ਜਾਂ ਤੁਸੀਂ ਆਪ ਜਿਹੜਾ ਘੋਲ ਬਣਾਉਂਦੇ ਹੋ ਉਸ ਤੋਂ ਪਰਹੇਜ਼ ਕਰੋ। ਆਮ ਤੌਰ 'ਤੇ ਕਿਸਾਨ ਵੀਰ ਇੱਕ ਜਾਂ ਇੱਕ ਤੋਂ ਵੱਧ ਦਵਾਈਆਂ ਦਾ ਵਿੱਚ ਘੋਲ ਮਿਲਾ ਕੇ ਉਹਨੂੰ ਕਰਦੇ ਆ ਸਪਰੇਅ। ਉਹ ਸਾਡੇ ਜਿਹੜੇ ਕੀੜਿਆਂ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾਉਂਦੇ ਆ ਅਤੇ ਸਾਡੇ ਜਿਹੜੀ ਕੀਟਨਾਸ਼ਕਾਂ ਦੀ ਜਿਹੜੀ ਉਮਰ ਹੈ ਉਹ ਘੱਟਦੀ ਹੈ। ਇਸ ਕਰਕੇ ਭਾਵੇਂ ਰੈਡੀਮੇਡ ਮਿਕਸਚਰ ਹੋਣ ਜਾਂ ਤੁਸੀਂ ਆਪ ਮਿਸ਼ਰਣ ਬਣਾਇਆ ਹੋਵੇ ਉਸ ਤੋਂ ਪਰਹੇਜ਼ ਕਰੋ। ਅਤੇ ਜਿਹੜੀ ਸਭ ਤੋਂ ਅਖੀਰ 'ਚ ਮੈਂ ਗੱਲ ਕਹੂੰਗੀ ਵੀ ਜਿਹੜੇ ਆਮ ਨੁਕਤਿਆਂ ਵਿੱਚ ਆਉਂਦਾ ਉਹ ਹੈ ਕਿ ਜਿਹੜੇ ਸਾਡੇ ਬਹੁਤ ਕਈ ਹਾਨੀਕਾਰਕ ਜਾਂ ਜਿਹੜੀਆਂ ਬੈਨ ਕੀਤੀਆਂ ਹੋਈਆਂ ਦਵਾਈਆਂ ਨੇ ਉਹਨਾਂ ਤੋਂ ਪਰਹੇਜ਼ ਕਰੋ।

0: ਆਮ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਮੋਨੋਕ੍ਰੋਟੋਫੋਸ ਆਪਾਂ ਨਾ ਵਰਤੀਏ, ਕੋਸ਼ਿਸ਼ ਕਰੀਏ ਕਿ ਆਪਾਂ ਨੂੰ ਨਾ ਵਰਤੀਏ। ਕਿਉਂ? ਕਿਉਂਕਿ ਮਿੱਤਰ ਕੀੜਿਆਂ ਵਾਸਤੇ ਉਹ ਸਭ ਤੋਂ ਹਾਨੀਕਾਰਕ ਦਵਾਈ ਹੈ। ਇਹਨੂੰ ਆਪਾਂ ਜਿਹੜੇ ਇਸ ਇਹਨਾਂ ਦੇ ਡੱਬੇ ਤੇ, ਜਿਵੇਂ ਆਪਾਂ ਕਹਿੰਦੇ ਹਾਂ ਲਾਲ ਰੰਗ ਦਾ ਟ੍ਰਾਇੰਗਲ ਬਣਿਆ ਹੁੰਦਾ, ਜੇ ਤੁਸੀਂ ਇਹਦਾ ਡੱਬਾ ਖਰੀਦਣ ਜਾਓ ਤਾਂ ਉਹਦੇ ਉੱਪਰ ਲਾਲ ਰੰਗ ਦਾ ਬਣਿਆ ਹੁੰਦਾ, ਇਹਦਾ ਮਤਲਬ ਕਿ ਇਹ ਸਭ ਤੋਂ ਖਤਰੇ ਵਾਲੀ ਜਿਹੜੀ ਦਵਾਈ ਹੈਗੀ ਹੈ। ਇਹੋ ਜਿਹੀ ਦਵਾਈਆਂ ਜਿਨ੍ਹਾਂ ਉੱਪਰ, ਜਿਨ੍ਹਾਂ ਦੇ ਡੱਬੇ ਉੱਪਰ ਜਾਂ ਪੈਕਟ ਦੇ ਉੱਪਰ ਲਾਲ ਰੰਗ ਦਾ ਡੱਬਾ ਬਣਿਆ ਹੋਵੇ, ਕੋਸ਼ਿਸ਼ ਕਰੋ ਕਿ ਉਹ ਦਵਾਈਆਂ ਦੀ ਤੁਸੀਂ ਪਰਹੇਜ਼ ਨਾ ਕਰੋ। ਇਹ ਜਿਹੜੇ ਨੁਕਤੇ ਨੇ, ਜਿਹੜੇ ਆਮ ਨੁਕਤੇ ਨੇ ਸਾਰੀ ਫਸਲਾਂ ਤੇ ਜਿਹੜੇ ਹੁੰਦੇ ਨੇ, ਉਹਨਾਂ ਦਾ ਤੁਸੀਂ ਬਹੁਤ ਧਿਆਨ ਦੇਣ ਦੀ ਲੋੜ ਹੈ, ਤਾਂ ਹੀ ਅਸੀਂ ਸਫਲ ਜਿਹੜਾ ਕੀਟ ਪ੍ਰਬੰਧ ਹੈ ਉਹ ਕਰ ਸਕਦੇ ਹਾਂ।
1: ਜੀ, ਸੋ ਤੁਸੀਂ ਜਿਹੜਾ ਇੱਕ ਆਮ ਨੁਕਤਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ, ਜਿਵੇਂ ਕਹੀਏ ਮੇਰੇ ਵਰਗਾ ਬੰਦਾ ਵੀ ਬਹੁਤ ਵਧੀਆ ਤਰੀਕੇ ਨਾਲ ਸਮਝ ਗਿਆ। ਸੋ ਵੀ ਸਭ ਤੋਂ ਪਹਿਲਾਂ ਜਿਵੇਂ ਸਰਵੇਖਣ ਹੈ, ਫਿਰ ਕੀਟ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਫਿਰ ਆਪਾਂ ਜਰਨਲ ਜਿਹੇ ਤਰੀਕੇ ਬਚਾਅ ਦੇ ਅਪਣਾ ਸਕਦੇ ਹਾਂ, ਅਤੇ ਫਿਰ ਉਸ ਤੋਂ ਬਾਅਦ ਅਖੀਰਲਾ ਹਥਿਆਰ ਆਉਂਦਾ ਜਿਹਨੂੰ ਆਪਾਂ ਕਹੀਏ ਸਪਰੇਅ ਦਾ, ਸਹੀ ਤਰੀਕੇ ਨਾਲ, ਸਹੀ ਮਾਤਰਾ ਨਾਲ ਅਤੇ ਸਹੀ ਸਮੇਂ 'ਤੇ ਕਰਨੀ ਚਾਹੀਦੀ ਹੈ। ਸੋ ਡਾਕਟਰ ਸਾਹਿਬ ਆਪਾਂ ਅਗਲਾ ਸਵਾਲ ਲੈਂਦੇ ਹਾਂ ਜੀ, ਉਸ ਤੋਂ ਪਹਿਲਾਂ ਆਪਣੇ ਕਾਲਰ ਜੁੜ ਚੁੱਕੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਤੁਹਾਡੀ ਨਾ ਆਵਾਜ਼ ਨਹੀਂ ਠੀਕ ਆ ਰਹੀ ਜੀ। ਹੈਲੋ, ਸ਼ਾਇਦ ਜੀ ਫੋਨ ਕੱਟ ਗਿਆ। ਚਲੋ ਆਪਾਂ ਅਗਲੇ ਸਵਾਲ ਤੇ ਗੱਲ ਕਰਦੇ ਹਾਂ ਜੀ। ਸੋ ਆਪਾਂ ਗੱਲ ਕਰ ਰਹੇ ਹਾਂ ਮੈਡਮ ਸੋਨੀ ਦੀ, ਜਿਹੜੀ ਆਪਾਂ ਮੁੱਖ ਫਸਲ ਗੱਲ ਕਰਦੇ ਹਾਂ ਝੋਨੇ ਦੀ।
0: ਹਾਂਜੀ,
1: ਸੋ ਝੋਨੇ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਦੱਸੋ ਵੀ ਕਿਹੜੇ ਕਿਹੜੇ ਕੀੜੇ ਹਮਲਾ ਕਰਦੇ ਨੇ, ਤੇ ਉਹਨਾਂ ਤੋਂ ਅਸੀਂ ਫਸਲ ਨੂੰ ਕਿਵੇਂ ਬਚਾ ਸਕਦੇ ਹਾਂ?
0: ਜੇ ਆਪਾਂ ਪਿਛਲੇ ਕੁਛ ਸਾਲਾਂ ਦੀ ਗੱਲ ਕਰੀਏ ਤਾਂ ਆਪਣੇ ਜਿਹੜੇ ਸੁੰਡੀਆਂ ਵਿੱਚ ਜਿਹੜੇ ਆਉਂਦੇ ਆ ਉਹ ਹੈ ਕਿ ਤਣੇ ਦਾ ਗੜੂਆ, ਜਿਹਨੂੰ ਆਪਾਂ ਸਟੈਂਬੋਰਰ ਵੀ ਕਹਿ ਦਿੰਦੇ ਹਾਂ
1: ਜੀ,
0: ਕਿਉਂਕਿ ਇਹ ਮੈਂ ਉਹੀ ਕੀੜਿਆਂ ਦੀ ਗੱਲ ਕਰੂੰ ਜਿਹੜੇ ਕਿ ਹੁਣ ਆਉਣ ਵਾਲੇ 2-4 ਮਹੀਨਿਆਂ 'ਚ ਜਿਨ੍ਹਾਂ ਦਾ ਹਮਲੇ ਦੀ ਆਪਾਂ ਆਸ ਰੱਖ ਸਕਦੇ ਹਾਂ।
1: ਹਾਂਜੀ,
0: ਤੇ ਜਿਵੇਂ ਜੁਲਾਈ ਆਹ ਜਿਹੜਾ ਕੱਲ ਤੋਂ ਨਵਾਂ ਜੁਲਾਈ ਦਾ ਮਹੀਨਾ ਚੜ੍ਹ ਜਾਣਾ, ਤੇ ਅਗਲੇ 3 ਜਿਹੜੇ ਮਹੀਨੇ ਹੈਗੇ ਆ ਉਹਨਾਂ 'ਚ ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈਗੀ ਹੈ। ਤੇ ਆਪਾਂ ਜੇ ਝੋਨੇ ਦੀ ਗੱਲ ਕਰੀਏ ਤਾਂ ਤਣੇ ਦਾ ਗੜੂਆ ਇਹ ਹਮਲਾ ਕਰ ਸਕਦਾ ਹੈ, ਜਾਂ ਪੱਤੇ ਲਪੇਟ, ਜਿਹੜੀ ਪੱਤਿਆਂ ਨੂੰ ਲਪੇਟ ਕੇ ਸੁੰਡੀ,
1: ਹਾਂਜੀ,
0: ਉਹ ਇਹ 2 ਕਿਸਮ ਦੀ ਜਿਹੜੀ ਸੁੰਡੀਆਂ ਨੇ ਉਹ ਹਮਲਾ ਕਰ ਸਕਦੀਆਂ। ਤੇ ਜੇ ਰਸ ਚੂਸਣ ਵਾਲੇ ਕੀੜੇ ਗੱਲ ਕਰੀਏ ਤਾਂ ਉਹ ਹੈ ਚਿੱਟੀ ਪਿੱਠ ਵਾਲੇ ਟਿੱਡੇ ਤੇ ਇੱਕ ਭੂਰੇ ਟਿੱਡੇ, ਇਹ ਰਸ ਚੂਸਣ ਵਾਲੇ ਕੀੜੇ ਜਿਹੜੇ ਕਿ ਝੋਨੇ ਤੇ ਹਮਲਾ ਕਰਦੇ ਆ।
1: ਹਾਂਜੀ,
0: ਤੇ ਆਪਾਂ ਜੇ ਟਿੱਡਿਆਂ ਦੀ ਗੱਲ ਕਰੀਏ ਕਿ ਸਾਨੂੰ ਪਿਛਲੇ 3-4 ਸਾਲਾਂ ਤੋਂ ਇੱਕ ਬਿਮਾਰੀ ਆਈ ਹੈ, ਵਾਇਰਸ ਬਿਮਾਰੀ ਹੈ, ਡਵਾਰਫ ਉਹਨੂੰ ਬਿਮਾਰੀ ਕਹਿੰਦੇ ਨੇ, ਉਹਨਾਂ ਨਾਲ ਬੂਟੇ ਜਿਹੜੇ ਮਧਰੇ ਰਹਿ ਜਾਂਦੇ ਆ
1: ਜੀ,
0: ਉਹ ਸਾਡੇ ਇਲਾਕੇ 'ਚ ਹਜੇ ਦੱਖਣੀ ਜਿਹੜੀ ਪੱਛਮੀ ਆਪਣੇ ਪੰਜਾਬ ਦੇ ਹਿੱਸੇ ਨੇ ਉਹਨਾਂ ਤੇ ਨਹੀਂ, ਹਜੇ ਹਮਲਾ ਇੰਨਾ ਦੇਖਣ 'ਚ ਨਹੀਂ ਆਇਆ, ਤੇ ਅਸੀਂ ਆਸ ਕਰਦੇ ਹਾਂ ਅੱਗੇ ਵੀ ਨਾ ਆਵੇ। ਪਰ ਜਿਵੇਂ ਸਾਡੇ ਸੰਗਰੂਰ, ਪਟਿਆਲਾ, ਰੋਪੜ, ਇਸ ਫਤਿਹਗੜ੍ਹ ਸਾਹਿਬ ਇਹਨਾਂ ਜਿਹੜੇ ਇਲਾਕਿਆਂ 'ਚ ਬਹੁਤ ਇਹਦਾ ਹਮਲਾ ਪਿਛਲੇ 3-4 ਸਾਲਾਂ 'ਚ ਦੇਖਣ 'ਚ ਆਇਆ, ਤੇ ਕਾਫੀ ਹੱਦ ਤੱਕ ਇਹਦਾ ਸਾਡਾ ਜਿਹੜੇ ਝਾੜ ਹੈ ਉਹਦੇ 'ਚ ਨੁਕਸਾਨ ਹੁੰਦਾ। ਇਹ ਇਸ ਕਰਕੇ ਕਿਸਾਨ ਵੀਰਾਂ ਨੂੰ ਆਪਣੇ ਵਾਲੇ ਜਿਹੜੇ ਹਿੱਸੇ ਹੈ, ਇੱਧਰਲੀ ਬੈਲਟ ਹੈਗੀ ਹੈ, ਉੱਥੇ ਵੀ ਅਣਗੌਲਾ ਨਹੀਂ ਕਰਨਾ ਚਾਹੀਦਾ, ਇਸ ਕੀੜੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਪੂਰੀ ਤਰ੍ਹਾਂ। ਜਿਹੜੀ ਇਹ ਰਸ ਚੂਸਣ ਵਾਲੇ ਜਿਹੜੇ 2 ਕਿਸਮਾਂ ਦੇ ਟਿੱਡੇ ਆ, ਇਹਨਾਂ 'ਚੋਂ ਜਿਹੜਾ ਚਿੱਠੀ ਪਿੱਟ ਵਾਲਾ ਟਿੱਡਾ ਹੈਗਾ, ਖਾਸ ਕਰਕੇ ਉਹਦੇ ਵੱਲ ਤੁਸੀਂ ਧਿਆਨ ਦੇਣਾ। ਜਿਵੇਂ ਤੁਸੀਂ ਅੱਜ ਕੱਲ੍ਹ ਤੁਹਾਡੀ ਨਰਸਰੀ ਬੀਜੀ ਹੁੰਦੀ ਹੈ, ਨਰਸਰੀ ਤੋਂ ਹੁਣ ਟ੍ਰਾਂਸਪਲਾਂਟ ਸਾਡੇ ਝੋਨਾ ਲੱਗ ਰਿਹਾ, ਉਹਨੂੰ ਲਗਾਉਣ ਤੋਂ ਬਾਅਦ ਤੁਸੀਂ ਇਹਨਾਂ ਅਗਲੇ ਇਸ ਮਹੀਨੇ ਜਿਹੜਾ ਜੁਲਾਈ ਦੇ ਮਹੀਨੇ 'ਚ ਉਹਨੂੰ ਧਿਆਨ ਰੱਖਣਾ ਕਿ ਇਹਨੂੰ ਬੂਟਿਆਂ ਨੂੰ ਟਿੱਡਾ ਕਰਕੇ ਚੰਗੀ ਤਰ੍ਹਾਂ ਦੇਖ ਲਓ ਕਿ ਉਹ ਇਸ ਜਿਹੜਾ ਚਿੱਟੀ ਪਿੱਠ ਵਾਲਾ ਟਿੱਡਾ ਹੈ ਇਹ ਨਾ ਕਿਤੇ ਹੋਵੇ, ਕਿਉਂਕਿ ਇਹ ਜਿਹੜਾ ਹੈਗਾ ਇੱਕ ਵਿਸ਼ਾਣੂ ਰੋਗ ਨੂੰ ਫੈਲਾਉਂਦਾ, ਤੇ ਉਸ ਵਿਸ਼ਾਣੂ ਰੋਗ ਦਾ ਕੋਈ ਇਲਾਜ ਨਹੀਂ ਹੈਗਾ। ਵਿਸ਼ਾਣੂ ਰੋਗ ਕਿਸੇ ਵੀ ਫਸਲ 'ਚ ਆਵੇ, ਭਾਵੇਂ ਨਰਮੇ 'ਚ ਆਵੇ ਜਾਂ ਝੋਨੇ 'ਚ ਆਵੇ ਜਾਂ ਕਿਸੇ ਵੀ ਹੋਰ 'ਚ ਆਵੇ, ਉਹਦਾ ਇਲਾਜ ਨਹੀਂ ਹੁੰਦਾ। ਉਹਨੂੰ ਅਸੀਂ ਪਹਿਲਾਂ ਹੀ ਬਿਮਾਰੀ ਨੂੰ ਆਉਣ ਤੋਂ ਪਹਿਲਾਂ ਹੀ ਰੋਕ ਦਈਏ ਤਾਂ ਹੀ ਸਾਡਾ ਜਿਹੜੀ ਫਸਲ ਸਫਲ ਹੋ ਸਕਦੀ ਹੈ। ਜਿਹੜੀ ਇਹ ਟਿੱਡੇ ਨੇ ਇਹ ਦੋਗੀਆਂ 'ਚ ਸਾਡੇ ਫਸਲ ਨੂੰ ਸੁਕਾਉਂਦੇ ਆ, ਜਿਵੇਂ ਅਸੀਂ ਸਾੜ ਕਹਿੰਦੇ ਹਾਂ ਵੀ ਸਾੜ ਦਿੰਦੇ ਨੇ, ਇੱਕ ਮਤਲਬ ਥੋੜੀ ਜਿਹੀ ਦੋਗੀ 'ਚ ਰਸ ਚੂਸ ਕੇ ਸਾਰਾ ਉਹ ਸੁੱਕ ਜਾਂਦਾ, ਫਿਰ ਅਗਲੀ ਨਾਲ ਦੇ ਉਹਦੇ 'ਚ ਸ਼ਿਫਟ ਹੋ ਜਾਂਦੇ ਨੇ, ਤੇ ਇੱਕ ਮਹੀਨੇ ਬਾਅਦ ਜਿਵੇਂ ਟ੍ਰਾਂਸਪਲਾਂਟਿੰਗ ਤੋਂ ਬਾਅਦ ਸਮਝੋ ਤੁਸੀਂ ਇੱਕ ਤਕਰੀਬਨ ਅੱਜ ਤੋਂ 1 ਮਹੀਨੇ ਬਾਅਦ ਬੂਟੇ ਨੂੰ ਤੁਸੀਂ ਟੇਢਾ ਕਰਕੇ ਦੇਖੋਗੇ, ਜੇ ਤੁਹਾਨੂੰ 5 ਟਿੱਡੇ ਦਿਖਦੇ ਆ ਉਹਦੇ ਮੁੱਢ 'ਚ ਥੱਲੇ, ਤਾਂ ਤੁਸੀਂ ਜਿਹੜੀਆਂ 3-4 ਦਵਾਈਆਂ ਇਹ ਨੋਟ ਕਰ ਲਓ, ਜਿਵੇਂ ਪੈਕਸਾਲੋਨ ਹੈਗੀ ਹੈ ਉਹ ਤਕਰੀਬਨ 94 ml ਹੈ ਪ੍ਰਤੀ ਏਕੜ, ਜਾਂ ਊਲਾਲਾ ਹੈਗੀ ਹੈ 60 ਗ੍ਰਾਮ, ਜਾਂ ਓਸ਼ੀਨ ਦਵਾਈ ਹੈ 80 ਗ੍ਰਾਮ, ਤੇ ਇੱਕ ਚੈਸ ਨਾਮ ਦੀ ਦਵਾਈ ਆਉਂਦੀ ਹੈ ਪਾਈਮੈਟਰੋਜ਼ਿਨ 120 ਗ੍ਰਾਮ। ਇਹਨਾਂ 'ਚੋਂ ਕੋਈ ਵੀ ਇੱਕ ਦਵਾਈ ਦਾ ਜੇ ਤੁਹਾਨੂੰ 5 ਗਿਣਤੀ ਤੋਂ ਵੱਧ ਦਿਖਦੇ ਆ ਟਿੱਡੇ, ਤਾਂ ਤੁਸੀਂ ਇਸ ਹਾਲ 'ਚ ਸਪਰੇਅ ਕਰ ਸਕਦੇ ਹੋ। ਪਰ ਜੇ ਤੁਹਾਨੂੰ 5 ਤੋਂ ਘੱਟ ਵੀ ਨੇ ਟਿੱਡੇ ਦਿਖਦੇ ਆ ਵਿੱਚ 3 ਜਾਂ 4, ਤੁਸੀਂ ਜਿਹੜੀ ਨਿੰਮ ਦੀ ਸਪਰੇਅ ਹੈ ਉਹ ਵੀ ਕਰ ਸਕਦੇ ਹੋ। ਨਿੰਮ ਦੀ ਸਪਰੇਅ ਵਾਸਤੇ ਮੈਂ ਇਹ ਕਹੂੰਗੀ ਵੀ ਤੁਸੀਂ ਆਪਣੇ ਨਿੰਮ ਦੀਆਂ ਪੱਤੇ ਨਮੋਲ

0: ਟਾਂਟੀਆਂ ਟਾਹਣੀਆਂ ਲੈ ਕੇ ਚਾਰ ਉਹਨੂੰ ਜਣਾ 10 ਲੀਟਰ ਪਾਣੀ 'ਚ ਘੋਲ ਕੇ ਅੱਧਾ ਘੰਟਾ ਉਬਾਲ ਕੇ ਅਤੇ ਉਹਨੂੰ ਕੱਪੜ ਛਾਣ ਕਰਕੇ ਤੁਸੀਂ ਉਸ ਘੋਲ ਦਾ ਵੀ ਸਪਰੇਅ ਕਰ ਸਕਦੇ ਹੋ 4 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ। ਅਤੇ ਜੇ ਤੁਸੀਂ ਰੈਡੀਮੇਡ ਦਵਾਈ ਲੈਣੀ ਹੈ ਤਾਂ ਈਕੋਟੀਨ ਨਾਮ ਦੀ ਇੱਕ ਦਵਾਈ ਆਉਂਦੀ ਹੈ ਨਿੰਮ ਦੀ, ਤੁਸੀਂ ਉਹ 80 ml ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨੀ ਹੈ ਦਵਾਈ। ਪਰ ਕਿਸਾਨ ਵੀਰੋ, ਜਿਹੜੀ ਆਪਾਂ ਰਸ ਚੂਸਣ ਵਾਲੇ ਕੀੜਿਆਂ 'ਚੋਂ ਇਸ ਟਿੱਡੇ ਦਾ ਬਹੁਤ ਧਿਆਨ ਨਾਲ ਤੁਸੀਂ ਸਰਵੇਖਣ ਕਰਨਾ ਅਤੇ ਇਹਦੀ ਸਮੇਂ ਸਿਰ ਸਪਰੇਅ ਕਰਨੀ ਹੈ ਤਾਂ ਕਿ ਜਿਹੜੀ ਸਾਡੇ ਜਿਹੜੀ ਬਿਮਾਰੀ ਹੈ ਬਾਕੀ ਜਿਹੜੇ ਜ਼ਿਲ੍ਹਿਆਂ 'ਚ ਫੈਲੀ ਹੋਈ ਹੈ ਉਹ ਸਾਡੇ ਪਾਸੇ ਨਾ ਆਵੇ। ਇਸ 'ਤੇ ਟਿੱਡਿਆਂ ਤੋਂ ਇਲਾਵਾ ਜੇ ਆਪਾਂ ਸੁੰਡੀਆਂ ਦੀ ਗੱਲ ਕਰੀਏ, ਜਿਵੇਂ ਪਹਿਲਾਂ ਹੀ ਕਿਹਾ ਸੀ ਵੀ ਤਣੇ ਦਾ ਗੁੜਗੂਆਂ, ਇਹ ਵੀ ਅਗਲੇ ਆਹ 2-3 ਮਹੀਨਿਆਂ 'ਚ ਕਰ ਸਕਦਾ ਹਮਲਾ। ਅਤੇ ਇਹਦੇ ਨਾਲ ਨਿਸ਼ਾਨੀ ਕੀ ਹੁੰਦੀ ਹੈ ਕਿ ਇਹ ਗੋਭ ਵਿੱਚ ਬੈਠ ਕੇ ਅੰਦਰੋਂ ਹਰਾ ਮਾਦਾ ਖਾਂਦਾ ਅਤੇ ਜਿਹੜੇ ਕਰਕੇ ਸਾਨੂੰ ਜਿਹੜੀਆਂ ਸਾਡੀਆਂ ਗੋਭਾਂ ਉਹ ਸੁੱਕ ਜਾਂਦੀਆਂ ਅਤੇ ਦਾਣੇ ਨਹੀਂ ਬਣਦੇ, ਤੁਸੀਂ ਦੇਖੋਗੇ ਵੀ ਚਿੱਟੇ ਰੰਗ ਦੀਆਂ ਹੋ ਜਾਂਦੀਆਂ ਜਿਹੜੀਆਂ ਸਾਡੇ ਮੁੰਜਰਾਂ ਹੁੰਦੀਆਂ। ਇਹਦੀ ਆਰਥਿਕ ਕਗਾਰ ਕੀ ਹੈ ਕਿ 5% ਹੈ। ਜੇ 5% ਤੁਹਾਨੂੰ 100 ਪਿੱਛੇ 5 ਤੁਹਾਨੂੰ ਸੁੱਕੀਆਂ ਹੋਈਆਂ ਗੋਭਾਂ ਦਿਖਣ ਤਾਂ ਤੁਸੀਂ ਉਸ ਹਾਲਤ 'ਚ ਜਿਹੜੀਆਂ ਮੈਂ 2-3 ਸਪਰੇਆਂ ਦੱਸੂਗੀ ਉਹ ਕਰ ਸਕਦੇ, ਜਿਵੇਂ ਕੋਰਾਜਨ ਕਰ ਸਕਦੇ ਹਾਂ 60 ml, ਜਾਂ ਫੇਮ ਕਰ ਸਕਦੇ ਹਾਂ, ਜਾਂ ਕਲੋਰਪੀਰੀਫੋਸ ਆ 1 ਲੀਟਰ, ਉਹ ਅਸੀਂ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਾਂ।
1: ਡਾਕਟਰ ਸਾਹਿਬ, ਮੈਂ ਤੁਹਾਨੂੰ ਵਿੱਚ ਰੋਕਦੀ ਹਾਂ, ਆਪਣੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ। ਹੈਲੋ
2: ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ?
2: ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਮੈਂ ਗੁਰਮੇਲ ਸਿੰਘ ਬੋਲ ਰਿਹਾ ਜੀ, ਪਿੰਡ ਬੰਗੀ ਨਿਹਾਲ ਸਿੰਘ, ਤੋਂ ਆਪਣੇ ਨਰਮਾ ਲਾਇਆ ਹੋਇਆ, ਉਹਦੇ ਦਾ ਜੀ ਚਿੱਟਾ ਮੱਛਰ ਦਿਖਾਈ ਦੇਣ ਲੱਗ ਗਿਆ।
0: ਕਿੱਥੋਂ ਬੋਲ ਰਹੇ? ਨਰਮਾ ਕਿਹੜੀ ਬੀਟੀ ਹਾਈਬ੍ਰਿਡ ਲਾਇਆ ਤੁਸੀਂ?
2: ਬੰਗੀ ਨਿਹਾਲ ਸਿੰਘ ਤੋਂ ਜੀ।
0: ਨਹੀਂ, ਹਾਈਬ੍ਰਿਡ ਕਿਹੜਾ ਲਾਇਆ, ਬੀਟੀ ਲਾਇਆ ਕਿ ਗੈਰ ਬੀਟੀ?
2: ਕਿੰਨੇ
0: ਕ ਦਾਣੇ ਦਿਖਦੇ ਆ ਜੇ ਤੁਸੀਂ ਸਵੇਰੇ ਜਾਓ ਗੇੜਾ ਮਾਰੋ ਤਾਂ? ਨਿੰਮ ਦੀ ਸਪਰੇ ਕਰ ਦੋ ਜੇ ਇਸ ਵੇਲੇ ਕਰਨੀ ਹੈ, ਠੀਕ ਹੈ? ਜੇ ਤੁਹਾਨੂੰ 6-7 ਤੋਂ ਵੱਧ ਦਿਖਦੀ ਹੈ ਇੱਕ ਪੱਤੇ ਮਗਰ, ਠੀਕ ਹੈ, ਫੇਰ ਤੁਸੀਂ ਓਸ਼ੀਨ ਜਾਂ ਉਲਾਲਾ ਸਪਰੇ ਕਰ ਸਕਦੇ ਹੋ, ਠੀਕ ਹੈ? ਨਹੀਂ ਤਾਂ ਤੁਸੀਂ ਨਿੰਮ ਦਾ ਆਪ ਘੋਲ ਵੀ ਕਰ ਸਕਦੇ ਹੋ, ਜਾਂ ਰੈਡੀਮੇਡ ਨਿੰਮ ਦੀ ਕੋਈ ਦਵਾਈ ਲੈ ਕੇ ਉਹ ਵੀ ਸਪਰੇਅ ਕਰ ਸਕਦੇ ਹੋ। ਇਸ ਵੇਲੇ ਹਜੇ ਗਿਣਤੀ ਘੱਟ ਹੈ, 6 ਜਾਂ 7 ਦੀ ਗਿਣਤੀ ਹੈਗੀ ਹੈ। ਤੇ ਜੇ ਇਸ ਤੋਂ ਵੱਧ ਹੋਈ, ਜਿਵੇਂ ਇੱਕ ਪੱਤੇ ਮਗਰ 10-15 ਮਿਲਦੇ ਆ, ਫਿਰ ਤੁਸੀਂ ਉਸ਼ੀਨ ਕਰ ਸਕਦੇ ਹੋ 60 ਗ੍ਰਾਮ, ਜਾਂ ਉਲਾਲਾ ਕਰ ਸਕਦੇ ਹੋ 80 ਗ੍ਰਾਮ, ਠੀਕ ਹੈ? ਤੇ ਸਹੀ ਮਾਤਰਾ ਪਾਣੀ ਨੂੰ ਚੰਗੀ ਤਰ੍ਹਾਂ ਕਰਨਾ ਵੀ ਫਸਲ ਦੇ ਹਿਸਾਬ ਨਾਲ, 80 ਲੀਟਰ ਜਾਂ 100 ਲੀਟਰ ਜਿੰਨਾ ਵੀ ਪਾਣੀ ਲੱਗਦਾ। ਤੇ ਫੁਹਾਰਾ ਬਰੀਕ ਹੋਵੇ, ਪੱਤੇ ਦੇ ਥੱਲੇ ਤੱਕ ਜਾਵੇ, ਉਹ ਬਹੁਤ ਜ਼ਰੂਰੀ ਹੈ। ਹਾਂਜੀ, ਕਿਉਂਕਿ ਇਹਦੇ ਚਿੱਟੇ ਮੱਛਰ ਦੇ ਆਂਡੇ ਨਾ ਪੱਤਿਆਂ ਦੇ ਥੱਲੇ ਹੁੰਦੇ ਆ
1: ਜੀ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਫੋਨ ਕਰਨ ਦੇ ਲਈ। ਸੋ ਆਪਾਂ ਗੱਲ ਕਰ ਰਹੇ ਸੀ ਮੈਮ ਝੋਨੇ ਦੀਆਂ,
0: ਹਾਂਜੀ,
1: ਜਿਵੇਂ ਆਪਾਂ ਗੱਲ ਕੀਤੀ ਸੀ ਤਨੇ ਦਾ ਗੰਡੋਆ, ਕਿ ਉਹਦੇ ਲਈ ਆਪਾਂ ਕਿਹੜੀਆਂ ਕਿਹੜੀਆਂ ਸਪਰੇਹਾਂ ਕਰ ਸਕਦੇ ਹਾਂ?
0: ਹਾਂਜੀ, ਉਹਦੇ 'ਚ ਮੈਂ ਦੱਸ ਰਹੀ ਸੀ ਵੀ 2-3 ਦਵਾਈਆਂ, ਜਿਵੇਂ ਕੋਰਾਜਨ ਹੋਗੀ, ਜਾਂ ਫੇਮ ਹੋਗੀ, ਕਲੋਰਪੀਰੀਫੋਸ ਹੋਗੀ, ਤੇ ਜਾਂ ਕੋਈ ਇੱਕ ਈਕੋਟੀਨ ਹੈ ਜਿਹੜੀ ਨਿੰਮ ਦੀ ਦਵਾਈ ਹੈਗੀ ਹੈ, 5% ਜਿਹੜੀ ਨਿੰਮ ਦਾ ਤੱਤ ਹੁੰਦਾ ਉਹ ਹੁੰਦੀ ਹੈ ਉਹਦੇ 'ਚ, ਈਕੋਟੀਨ 80 ml ਪ੍ਰਤੀ ਏਕੜ। ਇਸ ਤੋਂ ਇਲਾਵਾ ਇੱਕ ਹੋਰ ਸੁੰਡੀ ਹੁੰਦੀ ਹੈ ਜਿਹਨੂੰ ਅਸੀਂ ਪੱਤਾ ਲਪੇਟ ਸੁੰਡੀ ਕਹਿੰਦੇ ਹਾਂ
1: ਜੀ,
0: ਉਹ ਵੀ ਤੁਸੀਂ ਸਪਰੇਅ ਕਰ ਸਕਦੇ ਹੋ। ਉਹਦੇ ਵਾਸਤੇ ਵੀ ਆਪਾਂ ਉਹਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਪੱਤੇ ਦਾ ਹਰਾ ਮਾਦਾ ਖਾ ਕੇ ਉਹ ਵਿੱਚੋਂ ਚਿੱਟੇ ਰੰਗ ਦੀਆਂ ਧਾਰੀਆਂ ਪਾ ਦਿੰਦੀ ਹੈ, ਤੁਹਾਨੂੰ ਪੱਤੇ 'ਚ ਲੰਬੀਆਂ ਚਿੱਟੀਆਂ ਧਾਰੀਆਂ ਦਿਖਦੀਆਂ ਨੇ। ਤੇ ਉਹਦੇ ਵਾਸਤੇ ਜਿਹੜਾ ਆਰਥਿਕ ਕਗਾਰ ਹੈ ਉਹ 10% ਹੈ ਵੀ ਜੇ ਤੁਹਾਨੂੰ 10% ਬੂਟਿਆਂ 'ਤੇ ਤੁਹਾਨੂੰ ਨਿਸ਼ਾਨੀਆਂ ਦਿਖਣ ਤਾਂ ਤੁਸੀਂ ਉਹ 'ਤੇ ਸਪਰੇਅ ਕਰ ਸਕਦੇ ਹੋ। ਬਟ ਉਹਦੇ ਵਾਸਤੇ ਵੀ ਇਹੀ ਜਿਹੜੀਆਂ ਉੱਪਰਲੇ ਤਣੇ ਦੇ ਜਿਹੜੇ ਗੁੜੂਏ ਵਾਸਤੇ ਮੈਂ ਦਵਾਈਆਂ ਦੱਸੀਆਂ ਸੀ, ਉਹੀ ਦਵਾਈਆਂ ਤੁਸੀਂ ਇਹਨਾਂ ਵਾਸਤੇ ਵੀ ਕਰ ਸਕਦੇ ਹੋ
1: ਜੀ।
0: ਤੇ ਉਹਦੇ ਵਾਸਤੇ ਇੱਕ ਹੋਰ ਨੁਕਤਾ ਹੈ ਕਿ ਸਪਰੇ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਕੋਈ ਲੱਗਦਾ ਹੈ ਵੀ ਸਾਡੇ ਖੇਤ 'ਚ ਕਿਤੇ ਕੋਈ ਪੱਤਾ ਲਪੇਟ ਸੁੰਡੀ ਹੈਗੀ ਹੈ, ਤਾਂ ਉਹ ਪੱਤੇ ਨੂੰ ਮੋੜ ਕੇ ਤੁਹਾਨੂੰ ਉੱਪਰੋਂ ਹੀ ਦਿਖ ਜਾਣਗੀਆਂ ਸਿਰੇ 'ਤੇ ਬੈਠੀਆਂ ਹੋਈਆਂ, ਤਾਂ ਤੁਸੀਂ ਰੱਸੀ ਫੇਰ ਸਕਦੇ ਹੋ ਦੋ ਪਾਸੇ, ਮਤਲਬ ਪਹਿਲਾਂ ਖੇਤ ਦੇ ਇੱਕ ਪਾਸੇ, ਫਿਰ ਮੁੜ ਕੇ ਉਸੇ ਪਾਸੇ ਨੂੰ ਤੁਸੀਂ ਰੱਸੀ ਉੱਪਰਲੇ ਪਾਸੇ ਫੇਰ ਸਕਦੇ ਹੋ, ਤਾਂ ਕਿ ਜਿਹੜੀ ਉੱਪਰ ਬੈਠੀ ਹੈ ਸੁੰਡੀ ਉਹ ਪਾਣੀ 'ਚ ਥੱਲੇ ਡਿੱਗ ਪਏ। ਪਰ ਇਹੀ ਕੰਡੀਸ਼ਨ ਹੈ ਕਿ ਥੱਲੇ ਪਾਣੀ ਲੱਗਿਆ ਹੋਣਾ ਚਾਹੀਦਾ, ਖੇਤ 'ਚ ਪਾਣੀ ਖੜਾ ਹੋਵੇ, ਤਾਂ ਹੀ ਉਹ ਰੱਸੀ ਫੇਰਨ ਦਾ ਫਾਇਦਾ ਹੈ, ਨਹੀਂ ਤਾਂ ਤੁਸੀਂ ਸਪਰੇਅ ਵੀ ਕਰ ਸਕਦੇ ਹੋ
1: ਜੀ। ਸੋ ਹੁਣ ਆਪਾਂ ਗੱਲ ਕਰੀਏ ਅਗਲੀ ਸਾਡੀ ਜਿਹੜੀ ਖਾਸ ਫਸਲ ਹੈ ਨਰਮੇ ਕਪਾਹ ਦੀ।
0: ਹਾਂਜੀ,
1: ਸੋ ਨਰਮੇ ਤੇ ਕਪਾਹ ਦੇ ਵਿੱਚ ਰਸ ਚੂਸਣ ਵਾਲੇ ਕੀੜੇ ਤੇ ਆਪਾਂ ਗੁਲਾਬੀ ਸੁੰਡੀ ਦੀ ਗੱਲ ਕਰੀਏ, ਤਾਂ ਇਹਦੇ ਤੋਂ ਸਾਡੀ ਫਸਲ ਨੂੰ ਆਪਾਂ ਕਿਵੇਂ ਬਚਾ ਸਕਦੇ ਹਾਂ?
0: ਹਾਂਜੀ, ਜੇ ਆਪਾਂ ਇਸ ਵੇਲੇ ਗੱਲ ਕਰੀਏ ਤਾਂ ਜਿਵੇਂ ਤਕਰੀਬਨ 1.5 ਤੋਂ 2 ਮਹੀਨੇ ਦੀ ਫਸਲ ਹੋ ਗਈ ਹੈ, ਜੇ ਸਮੇਂ ਸਿਰ ਬਿਜਾਈ ਮੰਨੀ ਹੈ ਤਾਂ ਤਕਰੀਬਨ 1.5 ਤੋਂ

0: ਮਹੀਨੇ ਦੀ ਫਸਲ ਹੋ ਗਈ ਹੈ ਤੇ ਇਸ ਵੇਲੇ ਜਿਵੇਂ ਹੁਣੇ ਫੋਨ ਵੀ ਆਇਆ ਸੀਗਾ ਵੀ ਚਿੱਟਾ ਮੱਛਰ ਹੈ ਤੇ ਉਸ ਤੋਂ ਇਲਾਵਾ ਜਿਹੜੀ ਇਸ ਵੇਲੇ ਤੁਹਾਨੂੰ ਦਿਖਦਾ ਉਹ ਭੂਰੀ ਜੂੰ ਹੈਗੀ ਹੈ। ਭੂਰੀ ਜੂੰ ਦਾ ਇਹ ਫਾਇਦਾ ਹੈ ਕਿ ਆਪਾਂ ਪਾਣੀ ਜਦੋਂ ਲਾਵਾਂਗੇ ਜਦੋਂ ਫਸਲ ਮਹੀਨੇ ਜਾਂ ਡੇਢ ਮਹੀਨੇ ਦੀ ਹੋ ਗਈ ਤਾਂ ਪਾਣੀ ਲਾਉਣ ਨਾਲ ਕਾਫੀ ਹੱਦ ਤੱਕ ਜਿਹੜੀ ਭੂਰੀ ਜੂੰ ਦੀ ਜਿਹੜੀ ਰੋਕਥਾਮ ਆਪਣੇ ਆਪ ਹੀ ਹੋ ਜਾਂਦੀ ਆ। ਉਹ ਕਿਉਂ? ਕਿਉਂਕਿ ਭੂਰੀ ਜੂੰ ਦਾ ਜਿਹੜਾ ਜੀਵਨ ਚੱਕਰ ਹੈ ਉਹਦੇ ਚ ਦੋ ਸਟੇਜਾਂ ਇਹੋ ਜਿਹੀਆਂ ਹੁੰਦੀਆਂ ਕਿ ਉਹ ਮਿੱਟੀ ਚ ਰਹਿੰਦੀਆਂ ਨੇ ਤੇ ਜਦੋਂ ਆਪਾਂ ਪਾਣੀ ਲਾਉਂਦੇ ਹਾਂ ਤਾਂ ਉਹ ਕਾਫੀ ਹੱਦ ਤੱਕ ਉਹ ਮਰ ਜਾਂਦੀਆਂ ਨੇ। ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਕਿ ਭੂਰੀ ਜੂੰ ਕਰਕੇ ਸਾਡੇ ਪੱਤੇ ਮੁੜ ਰਹੇ ਨੇ ਇਕੱਠੇ ਹੋ ਰਹੇ ਨੇ ਤੇ ਉਹਦੇ ਵਾਸਤੇ ਇੱਕ ਦੋ ਸਪਰੇਆਂ ਹੈਗੀਆਂ ਜਿਵੇਂ ਪ੍ਰੋਫੀਨੋਫੋਸ ਹੈ ਅੱਧਾ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਂ ਡੈਲੀਗੇਟ ਦਵਾਈ ਹੈ ਉਹ ਥੋੜੀ ਮਹਿੰਗੀ ਦਵਾਈ ਹੈ ਤੇ ਉਹਦੇ ਹੈਗੇ 170 ml ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਇਹ ਦੋ ਦਵਾਈਆਂ ਚੋਂ ਕੋਈ ਵੀ ਇੱਕ ਸਪਰੇ ਕਰ ਸਕਦੇ ਹੋ ਤੇ ਇਹ ਕਾਫੀ ਹੱਦ ਤੱਕ ਭੂਰੀ ਜੂੰ ਦਾ ਹਮਲਾ ਕੰਟਰੋਲ ਹੋ ਜਾਂਦਾ। ਪਰ ਇਹ ਦਵਾਈਆਂ ਕਰਨ ਤੋਂ ਪਹਿਲਾਂ ਜੇ ਪਾਣੀ ਲਾਉਣ ਨਾਲ ਤੁਹਾਡੀ ਪ੍ਰੋਬਲਮ ਸੋਲਵ ਹੁੰਦੀ ਹੈ ਹੱਲ ਹੁੰਦੀ ਹੈ ਤਾਂ ਮੈਨੂੰ ਲੱਗਦਾ ਉਹਦੇ ਬਾਰੇ ਕੋਈ ਗੱਲ ਨਹੀਂ ਹੈਗੀ। ਤੇ ਜੇ ਆਪਾਂ ਦੂਜੇ ਕੀੜੇ ਦੀ ਗੱਲ ਕਰੀਏ ਰਸ ਚੂਸਣ ਵਾਲਾ ਕੀੜਾ ਉਹ ਹੈ ਹਰਾ ਤੇਲਾ। ਇਸ ਵੇਲੇ ਹਰੇ ਤੇਲੇ ਦੀ ਵੀ ਆਮਦ ਹੋ ਗਈ ਹੈ ਕਿਉਂਕਿ 45-50 ਦਿਨਾਂ ਤੇ ਇਸ ਕੀੜੇ ਦਾ ਵੀ ਹਮਲਾ ਦੇਖਣ ਚ ਆਉਂਦਾ। ਇਹ ਪੱਤੇ ਹਮਲੇ ਦੀ ਕੀੜੇ ਦੀ ਹਮਲੇ ਨਿਸ਼ਾਨੀ ਇਹ ਹੈ ਕਿ ਪੱਤਿਆਂ ਨੂੰ ਸਿਰਿਆਂ ਤੋਂ ਇਹ ਜਦੋਂ ਰਸ ਚੂਸਦਾ ਥੱਲਿਆਂ ਜਿਹੜੇ ਪੱਤੇ ਥੱਲੇ ਨੂੰ ਮੁੜ ਜਾਂਦੇ ਨੇ ਤੇ ਪੀਲੇ ਪੈ ਜਾਂਦੇ ਨੇ ਤੇ ਆਪਾਂ ਦੂਰੋਂ ਹੀ ਦੇਖ ਕੇ ਦੱਸ ਸਕਦੇ ਹਾਂ ਵੀ ਸਾਡੇ ਖੇਤ ਚ ਜਿਹੜੀ ਹੈ ਕਿ ਹਰੇ ਤੇਲੇ ਦਾ ਨੁਕਸਾਨ ਹੋ ਰਿਹਾ। ਤੇ ਇਹਦਾ ਆਰਥਿਕ ਕਗਾਰ ਹੈ ਕਿ ਜੇ 50% ਬੂਟਿਆਂ ਤੇ ਤੁਹਾਨੂੰ ਨਿਸ਼ਾਨੀ ਦਿਖਦੀ ਹੈ ਪੱਤੇ ਪੀਲੇ ਹੋ ਕੇ ਥੱਲੇ ਨੂੰ ਮੁੜ ਰਹੇ ਨੇ ਤਾਂ ਤੁਸੀਂ ਆਪਾਂ ਹਰੇ ਤੇਲੇ ਦੀ ਸਪਰੇਅ ਕਰ ਸਕਦੇ ਹਾਂ। ਹਰੇ ਤੇਲੇ ਵਾਸਤੇ ਵੀ ਅਸੀਂ ਮੈਂ ਜਿਹੜੀਆਂ ਹੁਣੇ ਕਹੀਆਂ ਸੀ ਓਸ਼ੀਨ ਜਾਂ ਉਲਾਲਾ ਇਹ ਦੋ ਦਵਾਈਆਂ ਨੇ ਉਹਨਾਂ ਦੀ ਸਪਰੇਅ ਕਰ ਸਕਦੇ ਹਾਂ। ਜੇ ਤੁਹਾਡੇ ਹਾਲਾਤ ਮਤਲਬ ਜ਼ਿਆਦਾ ਹੁੰਦੇ ਨੇ ਗਿਣਤੀ ਵੱਧਦੀ ਹੈ ਹਰੇ ਤੇਲੇ ਦੀ ਨੁਕਸਾਨ ਜ਼ਿਆਦਾ ਹੁੰਦਾ ਤਾਂ ਅਸੀਂ ਦੋ ਦਵਾਈਆਂ ਹੋਰ ਵੀ ਨੇ ਜਿਵੇਂ ਕੀਫਨ ਹੈ ਜਾਂ ਨੀਓਨ ਹੈਗੀ ਹੈ ਦਵਾਈ 300 ml ਪ੍ਰਤੀ ਏਕੜ ਦੇ ਹਿਸਾਬ ਨਾਲ ਉਹਨਾਂ 'ਚੋਂ ਵੀ ਕੋਈ ਵੀ ਇੱਕ ਦਵਾਈ ਅਸੀਂ ਸਪਰੇਅ ਕਰ ਸਕਦੇ ਹਾਂ। ਤੇ ਜੇ ਆਪਾਂ ਰਸ ਚੂਸਣ ਵਾਲੇ ਜਿਹੜਾ ਮੁੱਖ ਕੀੜਾ ਹੈ ਜਿਹੜਾ ਚਿੱਟਾ ਮੱਛਰ ਆ ਜਾਂ ਚਿੱਟੀ ਮੱਖੀ ਹੈ ਉਹਦੀ ਗੱਲ ਕਰੀਏ ਤਾਂ ਉਸ ਕੀੜੇ ਵੱਲ ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ। ਕਿਉਂ? ਕਿਉਂਕਿ ਉਹ ਇੱਕ ਵਿਸ਼ਾਣੂ ਰੋਗ ਵੀ ਫੈਲਾਉਂਦਾ ਹੈ ਜਿਹਨੂੰ ਆਪਾਂ ਪੱਤਾ ਮਰੋੜ ਬਿਮਾਰੀ ਕਹਿੰਦੇ ਹਾਂ। ਤੇ ਆਪਾਂ ਇਸ ਕਰਕੇ ਉਸ ਕੀੜੇ ਨੂੰ ਉਹਦਾ ਸਰਵੇਖਣ ਕਰੀਏ। ਸਰਵੇਖਣ ਵਾਸਤੇ ਮੈਂ ਇਹ ਕਹੂੰਗੀ ਕਿ ਇਹਨਾਂ ਤਿੰਨਾਂ ਰਸ ਚੂਸਣ ਵਾਲੇ ਕੀੜਿਆਂ ਵਾਸਤੇ ਤੁਸੀਂ ਸਰਵੇਖਣ ਸਵੇਰੇ ਕਰੋ ਠੰਡੇ ਠੰਡੇ ਮਤਲਬ 7-8 ਵਜੇ ਧੁੱਪ ਚੜ੍ਹਨ ਤੋਂ ਪਹਿਲਾਂ ਕਿਉਂਕਿ ਉਸ ਵੇਲੇ ਸਾਨੂੰ ਇਹਨਾਂ ਦੀ ਸਹੀ ਗਿਣਤੀ ਦਾ ਜਿਹੜਾ ਅੰਦਾਜ਼ਾ ਹੋ ਸਕਦਾ। ਜਿੰਨੀ ਦੇਰ ਅਸੀਂ ਲੇਟ ਜਾਵਾਂਗੇ ਦਿਨ ਚੜ੍ਹੇ ਜਾਵਾਂਗੇ 11-12 ਵਜੇ ਜਿੰਨਾ ਲੇਟ ਜਾਵਾਂਗੇ ਜਿੰਨੀ ਧੁੱਪ ਚੜ੍ਹੀ ਜਾਊਗੀ ਗਰਮੀ ਹੋਊਗੀ ਉਨੇ ਹੀ ਕੀੜੇ ਲੁਕ ਜਾਂਦੇ ਆ। ਸਾਨੂੰ ਸਹੀ ਗਿਣਤੀ ਦਾ ਅਨੁਮਾਨ ਨਹੀਂ ਹੋ ਸਕਦਾ। ਸੋ ਕਿਸਾਨ ਵੀਰੋ ਕੋਸ਼ਿਸ਼ ਕਰੋ ਕਿ ਜਿੰਨੇ ਠੰਡੇ ਠੰਡੇ ਖੇਤ ਚ ਗੇੜਾ ਮਾਰੋ ਤਾਂ ਕਿ ਸਾਨੂੰ ਬੂਟੇ ਨੂੰ ਮਾੜਾ ਜਿਹਾ ਟੇਢਾ ਕਰਕੇ ਦੇਖ ਲਓ ਜਿੰਨੇ ਕੁ ਸਾਨੂੰ ਉਸ ਵੇਲੇ ਕੀੜੇ ਵੈਸੇ ਵੀ ਘੱਟ ਹਰਕਤ ਚ ਹੁੰਦੇ ਆ ਜੇ ਬੂਟੇ ਨੂੰ ਟੇਢਾ ਵੀ ਕਰੋਗੇ ਉਹ ਉੱਡਦੇ ਨਹੀਂ ਹੈਗੇ ਤੇ ਸਾਨੂੰ ਸਹੀ ਗਿਣਤੀ ਦਾ ਅੰਦਾਜ਼ਾ ਹੋ ਸਕਦਾ। ਤੇ ਉਸ ਵੇਲੇ ਆਪਾਂ ਗਿਣਤੀ ਕਰਕੇ ਉਹਦੇ ਹਿਸਾਬ ਨਾਲ ਆਪਾਂ ਸਪਰੇਅ ਕਰਨੀ ਹੈਗੀ ਹੈ। ਤੇ ਆਪਾਂ ਜੇ ਰਸ ਚੂਸਣ ਵਾਲੇ ਕੀੜਿਆਂ ਚੋਂ ਸਭ ਤੋਂ ਮੈਂ ਕਿਹਾ ਸੀ ਚਿੱਟਾ ਮੱਛਰ ਜਿਹੜਾ ਮੁੱਖ ਕੀੜਾ ਉਹਦੇ ਵਾਸਤੇ ਥੋੜੇ ਜੇ ਧਿਆਨ ਦੇਣ ਦੀ ਲੋੜ ਹੈ ਕਿ ਇੱਕ ਤਾਂ ਮਿਸ਼ਰਣ ਸਪਰੇ ਨਾ ਕਰੀਏ ਆਪਾਂ ਜਿਵੇਂ ਆਮ ਕਿਸਾਨ ਵੀਰ ਦੀ ਕੋਸ਼ਿਸ਼ ਹੁੰਦੀ ਹੈ ਵੀ ਹੁਣ ਜਿਵੇਂ ਫੁੱਲ ਡੋਡੀ ਲੱਗਣ ਲੱਗ ਗਈ ਹੈ ਤਾਂ ਕਿਤੇ ਕਿਤੇ ਗੁਲਾਬੀ ਸੁੰਡੀ ਦਾ ਹਮਲਾ ਵੀ ਸਾਨੂੰ ਦੇਖਣ ਚ ਮਿਲ ਸਕਦਾ। ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਵਿੱਚ ਰਸ ਚੂਸਣ ਵਾਲੇ ਕੀੜਿਆਂ ਦੀ ਸਪਰੇ ਕਰਨ ਦੇ ਵਿੱਚ ਨਾਲੇ ਗੁਲਾਬੀ ਸੁੰਡੀ ਦੀ ਵੀ ਉਹ ਵੀ ਕੀਟਨਾਸ਼ਕ ਪਾ ਦਈਏ ਤੇ ਉਹ ਕਰਨ ਨਾਲ ਸਾਨੂੰ ਦੋਨਾਂ ਕੀੜਿਆਂ ਵਾਸਤੇ ਰਿਜ਼ਲਟ ਸਹੀ ਨਹੀਂ ਮਿਲਦੇ ਹੈਗੇ ਮਤਲਬ
1: ਦੋਨੋਂ ਅਲੱਗ ਅਲੱਗ ਕਰੋ।
0: ਹਾਂਜੀ ਹੋ ਸਕਦਾ ਉਹ ਦਵਾਈਆਂ ਇੱਕ ਦੂਜੇ ਨੂੰ ਅਸਰ ਕਰਦੀਆਂ ਹੋਣ ਇੱਕ ਦੂਜੇ ਦਾ ਅਸਰ ਘਟਾਉਂਦੀਆਂ ਹੋਣ ਤੇ ਇਸ ਮੈਂ ਇਸ ਕਰਕੇ ਕਿਸਾਨ ਵੀਰਾਂ ਨੂੰ ਕਹੂੰਗੀ ਕਿ ਤੁਸੀਂ ਦੋਨਾਂ ਕੀੜਿਆਂ ਵਾਸਤੇ ਅੱਡ ਅੱਡ ਸਪਰੇ ਕਰੋ ਮਿਸ਼ਰਣ ਨਾ ਕਰੋ ਕਿਉਂਕਿ ਤੁਹਾਨੂੰ ਉਹਦੇ ਵਾਸਤੇ ਰਿਜ਼ਲਟ ਸਹੀ ਨਹੀਂ ਮਿਲਣੇ ਹੈਗੇ। ਤੇ ਰਸ ਚੂਸਣ ਵਾਲੇ ਕੀੜਿਆਂ ਵਾਸਤੇ ਜੇ ਮੈਂ ਚਿੱਟੇ ਮੱਛਰ ਦੀ ਗੱਲ ਕਰਾਂ ਕਿਸਾਨ ਵੀਰੋ ਇਹਨਾਂ ਕੀੜਿਆਂ ਦੇ ਜਿਹੜੇ ਆਂਡੇ ਹੁੰਦੇ ਆ ਪੱਤਿਆਂ ਦੇ ਥੱਲੇ ਹੁੰਦੇ ਆ ਜਦੋਂ ਵੀ ਸਪਰੇ ਕਰੋ ਕੋਸ਼ਿਸ਼ ਕਰੋ ਇੱਕ ਤਾਂ ਬਰੀਕ ਫੁਹਾਰਾ ਹੋਵੇ ਬਹੁਤ ਤਾਂ ਕਿ ਪਾਣੀ ਚੋਵੇ ਨਾ ਤੁਹਾਡੇ ਪੱਤਿਆਂ ਤੋਂ ਤੇ ਪੱਤਿਆਂ ਦੇ ਥੱਲੇ ਤੱਕ ਜ਼ਰੂਰ ਜਾਵੇ ਜਿੱਥੇ ਕਿ ਉਹਨਾਂ ਦੇ ਬੱਚੇ ਬੈਠੇ ਨੇ ਤੇ ਉਹਨਾਂ ਦੇ ਆਂਡੇ ਲੱਗੇ ਹੋਏ ਨੇ ਕਿ ਜੇ ਦਵਾਈ ਉੱਥੇ ਤੱਕ ਨਹੀਂ ਪਹੁੰਚਦੀ ਤਾਂ ਸਾਨੂੰ ਸਪਰੇ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ। ਹੁਣ ਚਿੱਟੇ ਮੱਛਰ ਦੀ ਗੱਲ ਇਹ ਹੈ ਕਿ ਚਿੱਟੇ ਮੱਛਰ ਦੇ ਜਿਹੜੇ ਬਾਲਗ ਨੇ ਤੇ ਜਿਹੜੇ ਬੱਚੇ ਹੈ ਉਹਨਾਂ ਵਾਸਤੇ ਦੋ ਅੱਡ ਅੱਡ ਗਰੁੱਪਾਂ ਦੀਆਂ ਦਵਾਈਆਂ ਨੇ। ਜਿਹੜੀ ਦਵਾਈ ਬਾਲਗ ਨੂੰ ਮਾਰਦੀ ਹੈ ਉਹ ਬੱਚਿਆਂ ਨੂੰ ਨਹੀਂ ਮਾਰੂਗੀ ਤੇ ਜਿਹੜੇ ਬੱਚਿਆਂ ਨੂੰ ਮਾਰਦੀ ਹੈ ਉਹ ਬਾਲਗ ਨੂੰ ਘੱਟ ਅਸਰ ਕਰਦੀ ਹੈ। ਇਸ ਕਰਕੇ ਖੇਤ ਸਰਵੇਖਣ ਕਰੋ ਸਿਰਫ ਬਾਲਗ ਨੇ ਜਾਂ ਬੱਚਿਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ ਜਾਂ ਦੋਨੋਂ ਹੀ ਬਰਾਬਰ ਨੇ ਉਸ ਹਿਸਾਬ ਨਾਲ ਤੁਹਾਨੂੰ ਆਪਣੀ ਦਵਾਈ ਦੀ ਚੋਣ ਕਰਨੀ ਪੈਣੀ ਹੈ। ਬੱਚਿਆਂ ਦੀ ਗਿਣਤੀ ਕਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਜੇ ਤੁਹਾਡੇ ਪੱਤੇ ਨਰਮੇ ਥੱਲੇ ਵਾਲੇ ਪੱਤੇ ਨਰਮੇ ਦੇ ਕਾਲੇ ਹੋ ਰਹੇ ਨੇ ਉਹਦਾ ਮਤਲਬ ਹੈ ਕਿ ਪੱਤਿਆਂ

0: ਜਿਹੜੇ ਥੱਲੇ ਬੱਚੇ ਬੈਠੇ ਨੇ ਉਹ ਇੱਕ ਰਸ ਤਿਆਗਦੇ ਹੁੰਦੇ ਨੇ, ਉਹ ਰਸ ਤਿਆਗਣ ਨਾਲ ਉਹਦੇ ਉੱਪਰ ਕਾਲੀ ਉੱਲੀ ਲੱਗ ਜਾਂਦੀ ਹੈ, ਉਹ ਪੱਤੇ ਕਾਲੇ ਦਿਖਦੇ ਆ ਤੁਹਾਨੂੰ ਜੇ ਖੇਚ ਗੇੜਾ ਮਾਰੋ। ਜੇ ਚਿੱਟੇ ਮੱਛਰ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਪੱਤੇ ਕਾਲੇ ਹੋਣ ਲੱਗ ਜਾਂਦੇ ਆ, ਉਹਦਾ ਮਤਲਬ ਕੀ ਹੈ ਕਿ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ। ਉਸ ਹਾਲਤ 'ਚ ਜਿਹੜੀ ਤੁਸੀਂ ਸਪਰੇ ਕਰਨੀ ਹੈ ਉਹ ਇੱਕ ਹੋਰ ਸਪਰੇ ਮੈਂ ਦੱਸੂੰਗੀ ਕਿ ਜਿਹੜੇ ਬਾਲਗ ਵਾਸਤੇ ਤਾਂ ਤੁਸੀਂ ਓਸ਼ੀਨ ਕਰ ਸਕਦੇ ਹੋ ਜਾਂ ਊਲਾਲਾ ਕਰ ਸਕਦੇ ਹੋ ਜਾਂ ਸਫੀਨਾ ਇੱਕ ਦਵਾਈ ਆਉਂਦੀ ਹੈ ਉਹ ਕਰ ਸਕਦੇ ਹੋ, ਪਰ ਜਿਹੜੀ ਬੱਚਿਆਂ ਨੂੰ ਮਾਰਨ ਵਾਲੀ ਦਵਾਈ ਹੈ ਉਹ ਹੈਗੀ ਹੈ ਲੈਨੋ ਜਾਂ ਓਬਰੋਨ। ਲੈਨੋ ਹੈਗੀ ਹੈ, ਉਹਦੀ ਮਾਤਰਾ ਹੈਗੀ ਹੈ 0.5 ਲੀਟਰ ਪ੍ਰਤੀ ਕਿੱਲਾ, ਅਤੇ ਓਬਰੋਨ ਦੀ ਹੈਗੀ ਹੈ 200 ਮਿਲੀਲੀਟਰ ਪ੍ਰਤੀ ਕਿੱਲੇ ਦੇ ਹਿਸਾਬ ਨਾਲ। ਇਹ ਦੋ ਦਵਾਈਆਂ ਤੁਸੀਂ ਅੱਡ ਅੱਡ ਕਰਨੀਆਂ ਨੇ, ਪਹਿਲਾਂ ਬਾਲਗ ਨੂੰ ਮਾਰੋ ਜਿਵੇਂ ਅੱਜ ਤੁਸੀਂ ਬਾਲਗ ਵਾਸਤੇ ਸਪਰੇਅ ਕੀਤੀ, ਅਤੇ 3-4 ਦਿਨ ਦੇ ਵਕਫੇ 'ਤੇ ਤੁਸੀਂ ਲੈਨੋ ਜਾਂ ਓਬਰੋਨ ਕਰੋ ਜਿਹੜੀ ਕਿ ਬੱਚਿਆਂ ਨੂੰ ਮਾਰੂਗੀ। ਇਹ ਇੱਕ ਕੰਪਲੀਟ ਜਿਹੜਾ ਸਾਈਕਲ ਹੈ ਉਹ ਤੁਹਾਨੂੰ ਫੋਲੋ ਕਰਨਾ ਪੈਣਾ, ਉਹਨੂੰ ਅਪਣਾਉਣਾ ਪੈਣਾ, ਤਾਂ ਹੀ ਤੁਹਾਡੀ ਸਹੀ ਰੋਕਥਾਮ ਹੋਊਗੀ
1: ਜੀ। ਸੋ ਆਪਣੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ। ਹੈਲੋ ਜੀ, ਸੋ ਫੋਨ ਕੱਟ ਹੋ ਗਿਆ। ਸੋ ਆਪਾਂ ਗੱਲ ਜਾਰੀ ਰੱਖਦੇ ਹਾਂ। ਸੋ ਜਿਵੇਂ ਤੁਸੀਂ ਨਰਮੇ ਦੀ ਕਪਾਹ ਦੀ ਸਾਰਾ ਦੱਸ ਦਿੱਤਾ ਕਿ ਇਹਦੇ 'ਚ ਰਸ ਚੂਸਣ ਵਾਲੇ ਕੀੜੇ ਅਤੇ ਗੁਲਾਬੀ ਸੁੰਡੀ ਤੋਂ ਕਿਵੇਂ ਬਚਾਅ ਕਰ ਸਕਦੇ ਹਾਂ।
0: ਗੁਲਾਬੀ ਸੁੰਡੀ ਵਾਸਤੇ ਮੈਂ ਇਹ ਕਹੂੰਗੀ ਕਿ ਇਸ ਵੇਲੇ ਕਿਉਂਕਿ ਹੁਣ ਫੁੱਲ ਡੋਡੀ ਚੱਕਣ ਲੱਗ ਗਈ ਹੈ ਫਸਲ ਸਾਡੀ, ਤਾਂ ਫੁੱਲ ਡੋਡੀ ਨੂੰ ਜਿੱਥੇ ਵੀ ਆਪਣੇ ਖੇਤ 'ਚ ਗੇੜਾ ਮਾਰਨ, ਜਿੱਥੇ ਵੀ ਫੁੱਲ ਡੋਡੀ ਥੋੜ੍ਹੀ ਜਿਹੀ ਤੋੜ ਕੇ ਦੇਖ ਲੈਣ ਵੀ ਉਹਦੇ 'ਚ ਕੋਈ ਸੁੰਡੀ ਜਾਂ ਉਹਦੇ 'ਚ ਕੋਈ ਇਹੋ ਜਿਹਾ ਮਿਲਦਾ ਤਾਂ ਨਹੀਂ ਹੈਗਾ। ਉਹਦੇ ਨਿਸ਼ਾਨੀ ਇਹ ਹੁੰਦੀ ਹੈ ਕਿ ਜਿਹੜੇ ਸਾਡੀ ਫੁੱਲ ਡੋਡੀ ਦੇ ਜਿਹੜੇ ਪੱਤੇ ਨੇ ਜੇ ਉਹਦੇ 'ਚ ਹਮਲਾ ਹੋ ਗੁਲਾਬੀ ਸੁੰਡੀ ਦਾ ਤਾਂ ਉਹਦੇ ਬਾਹਰ ਨੂੰ ਖਿੜ ਜਾਂਦੇ ਨੇ, ਬਾਹਰ ਨੂੰ ਫੈਲ ਜਾਂਦੇ ਨੇ
1: ਜੀ।
0: ਉਹ ਤੁਹਾਨੂੰ ਤੁਸੀਂ ਦੂਰੇ ਹੀ ਦੇਖ ਕੇ ਦੱਸ ਸਕਦੇ ਹੋ ਵੀ ਸਾਡੇ ਖੇਤ 'ਚ ਗੁਲਾਬੀ ਸੁੰਡੀ ਦੀ ਆਮਦ ਹੋ ਗਈ ਹੈ। ਅਤੇ ਕਿਸਾਨ ਵੀਰ ਜਿਨ੍ਹਾਂ ਦੀ ਫਸਲ ਤਕਰੀਬਨ 50 ਦਿਨ ਦੀ ਹੋ ਗਈ ਹੈ, 45 ਦਿਨਾਂ ਦੀ ਹੋ ਗਈ, ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰ ਕਿਸਾਨ ਵੀਰੋ ਆਪਣੇ ਖੇਤ 'ਚ ਟਰੈਪ ਜਿਹੜੀ ਗੁਲਾਬੀ ਸੁੰਦੀ ਦੇ ਟਰੈਪ ਮਿਲਦੇ ਨੇ ਉਹ ਜ਼ਰੂਰ ਲਾਓ। ਘੱਟ ਖਰਚੇ 'ਚ ਬਹੁਤ ਵੱਧ ਫਾਇਦਾ ਦਿੰਦੇ ਆ ਟਰੈਪ, ਤੁਹਾਨੂੰ ਪਤਾ ਲੱਗ ਜਾਂਦਾ ਵੀ ਸਾਡੇ ਖੇਤ 'ਚ ਸਾਡੀ ਗੁਲਾਬੀ ਸੁੰਦੀ ਦੀ ਆਮਦ ਹੋ ਗਈ ਹੈ ਜਾਂ ਕਿੰਨੀ ਆਮਦ ਹੈਗੀ ਹੈ, ਤੁਹਾਨੂੰ ਬਹੁਤ ਹੱਦ ਤੱਕ ਆਈਡੀਆ ਲੱਗ ਜਾਂਦਾ। ਖਾਸ ਕਰਕੇ ਜਿਹੜੇ ਕਿਸਾਨ ਖੇਤਾਂ ਦੇ ਆਲੇ ਦੁਆਲੇ ਜਿਹੜੇ ਆਪਣੇ ਪਿਛਲੇ ਸਾਲ ਦੇ ਜਿਹੜੇ ਨਰਮੇ ਦੇ ਢੇਰ ਲੱਗੇ ਹੋਏ ਨੇ ਛਿੱਟੀਆਂ ਦੇ, ਖਾਸ ਕਰਕੇ ਉੱਥੇ ਤਾਂ ਟਰੈਪ ਮੈਂ ਕਹੂੰਗੀ ਜ਼ਰੂਰ ਲਾਓ, ਤੁਸੀਂ ਅੱਜ ਹੀ ਲਾਓ ਤਾਂ ਕਿ ਸਾਡੀ ਜਿਹੜੀ ਗੁਲਾਬੀ ਸੁੰਡੀ ਇਸ ਵੇਲੇ ਨਿਕਲ ਰਹੀ ਹੈ ਛਿੱਟੀਆਂ ਵਿੱਚੋਂ, ਉਹ ਜਿਹੜੇ ਸਾਰੇ ਪਤੰਗੇ ਨੇ ਉਹ ਟਰੈਪਾਂ ਵਿੱਚ ਫਸ ਜਾਣ ਅਤੇ ਉਹ ਜਿਹੜੇ ਤੁਹਾਡੀ ਫਸਲ 'ਤੇ ਆਂਡੇ ਨਾ ਦੇ ਸਕਣ। ਇਸ ਗੱਲ ਦਾ ਬਹੁਤ ਧਿਆਨ ਦੇਣ ਦੀ ਲੋੜ ਹੈ ਕਿਸਾਨ ਵੀਰੋ, ਤੁਸੀਂ ਮਿਲ ਕੇ ਟਰੈਪਾਂ ਨੂੰ ਆਪਣੇ ਸਾਰੇ ਪਿੰਡ ਵਿੱਚ ਜਿੱਥੇ ਜਿੱਥੇ ਨਰਮਾ ਲੱਗਿਆ ਉੱਥੇ ਟਰੈਪ ਲਾਓ। ਬਹੁਤ 40-50 ਰੁਪਏ ਦਾ ਖਰਚਾ ਹੈਗਾ ਅਤੇ ਇੱਕ ਟਰੈਪ ਲਾਉਂਗੇ, ਅਤੇ ਉਸ ਤੋਂ ਜੇ 3-4 ਟਰੈਪ ਲਾਉਂਦੇ ਹੋ ਤਾਂ 200 ਰੁਪਏ ਦਾ ਖਰਚਾ ਹੋਊਗਾ ਕਿੱਲੇ ਮਗਰ, ਤਾਂ ਤੁਸੀਂ ਆਪਣੀ ਬਹੁਤ ਜਿਹੜੀਆਂ ਸਪਰੇਆਂ ਦਾ ਖਰਚਾ ਹੈ ਉਹ ਟਰੈਪ ਲਾਉਣ ਨਾਲ ਆਪਣਾ ਬਚਾ ਸਕਦੇ ਹੋ, ਕਿਉਂਕਿ ਸਾਡੀ ਖੇਤ 'ਚ ਕਾਫੀ ਹੱਦ ਤੱਕ ਜਿਹੜਾ ਗੁਲਾਬੀ ਸੁੰਡੀ ਦੀ ਜਿਹੜੀ ਹੈ ਉਹ ਆਮਦ ਕੰਟਰੋਲ ਹੋ ਸਕਦੀ ਹੈ। ਅਤੇ ਜੇ ਤੁਹਾਨੂੰ ਫਿਰ ਵੀ ਸਪਰੇਅ ਕਰਨ ਦੀ ਲੋੜ ਪਈ, ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਮਿਸ਼ਰਣ ਨਹੀਂ ਸਪਰੇਅ ਕਰਨਾ, ਚਿੱਟੇ ਮੱਛਰ ਦੀ ਦਵਾਈ ਨਾਲ ਨਹੀਂ ਰਲਾਉਣਾ, ਗੁਲਾਬੀ ਸੁੰਡੀ ਵਾਸਤੇ ਤੁਸੀਂ ਪ੍ਰੋਕਲੇਮ ਇੱਕ ਬਹੁਤ ਵਧੀਆ ਦਵਾਈ ਹੈ 100 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜਾਂ ਪ੍ਰੋਫਿਨੋਫੋਸ ਹੈ ਦਵਾਈ ਉਹ ਕਰ ਸਕਦੇ ਹੋ। ਅਤੇ ਸਤੰਬਰ ਦੇ ਮਹੀਨੇ 'ਚ ਅਸੀਂ ਇੱਕ ਸਿੰਥੈਟਿਕ ਜਿਹੜੇ ਪ੍ਰੀਥਰੋਡ ਨੇ ਜਿਵੇਂ ਉਹ ਗਰੁੱਪ ਬਹੁਤ ਵਧੀਆ, ਨਾਲੇ ਸਸਤੀ ਦਵਾਈ ਹੈ, ਬਹੁਤ ਵਧੀਆ ਕੰਟਰੋਲ ਦਿੰਦੇ ਆ, ਬਟ ਉਹ ਅਸੀਂ ਆਪਾਂ ਸਤੰਬਰ ਦੇ ਮਹੀਨੇ 'ਚ ਹੀ ਸਿਫਾਰਿਸ਼ ਕਰਦੇ ਹਾਂ ਗੁਲਾਬੀ ਸੁੰਡੀ ਵਾਸਤੇ, ਜਿਵੇਂ ਉਹ 'ਚ ਡੈਲਟਾ ਮੈਥਰੀਨ ਆ ਗਈ ਜਾਂ ਬਾਇਫੈਂਥਰੀਨ ਆ ਗਈ ਇਹੋ ਜਿਹੀ ਦਵਾਈਆਂ ਜਾਂ ਸਾਈਪਰ ਮੈਥਰੀਨ ਆ ਗਈਆਂ, ਇਹ ਜਿਹੜੀਆਂ 3-4 ਦਵਾਈਆਂ ਨੇ ਇਹ ਤੁਸੀਂ ਸਤੰਬਰ ਦੇ ਮਹੀਨੇ 'ਚ ਹੀ ਕਰਨੀਆਂ ਨੇ, ਉਸ ਤੋਂ ਪਹਿਲਾਂ ਨਹੀਂ ਕਰਨੀਆਂ ਹੈਗੀਆਂ, ਕਿਉਂਕਿ ਇਹ ਦਵਾਈਆਂ ਗੁਲਾਬੀ ਸੁੰਡੀ ਦਾ ਤਾਂ ਬਹੁਤ ਵਧੀਆ ਰੋਕਥਾਮ ਕਰਦੀਆਂ ਪਰ ਇਹ ਦੂਜੇ ਪਾਸੇ ਚਿੱਟੇ ਮੱਛਰ ਦੀ ਜਿਹੜੀ ਗਿਣਤੀ ਆ ਉਹ ਵਧਾਉਂਦੀਆਂ ਨੇ। ਇਸ ਕਰਕੇ ਇਹਨੂੰ ਨਾ ਇਹਨਾਂ ਦਾ ਮਿਸ਼ਰਣ ਕਰਨਾ ਤੁਸੀਂ ਅਤੇ ਨਾ ਹੀ ਤੁਸੀਂ ਇਹਨੂੰ ਆਹ ਅਗਲੇ 2 ਮਹੀਨਿਆਂ 'ਚ ਵਰਤਣਾ, ਇਹਨੂੰ ਆਪਾਂ ਸਤੰਬਰ ਦੇ ਮਹੀਨੇ 'ਚ ਹੀ ਵਰਤਾਂਗੇ, ਅਤੇ ਉਸ ਮਹੀਨੇ 'ਚ ਅਸੀਂ ਇਹਦੀਆਂ ਦੋ ਘੱਟੋ ਘੱਟ 2 ਸਪਰੇਆਂ ਕਰੀਏ ਜਾਂ 3 ਸਪਰੇਆਂ ਕਰ ਸਕਦੇ ਹਾਂ, ਤਾਂ ਕਿ ਜਿਹੜੀ ਸਾਡੀ ਜਿਹੜੀ ਤੀਜੀ ਪੀੜ੍ਹੀ ਹੈ ਜਾਂ ਚੌਥੀ ਪੀੜ੍ਹੀ ਹੈ ਗੁਲਾਬੀ ਸੁੰਡੀ ਦੀ ਉਹਦਾ ਨੁਕਸਾਨ ਅਸੀਂ ਘੱਟ ਤੋਂ ਘੱਟ ਕਰ ਸਕੀਏ
1: ਜੀ। ਸੋ ਜਿਵੇਂ ਕਿ ਅਸੀਂ ਪ੍ਰੋਗਰਾਮ ਦੇ ਅਖੀਰ ਵੱਲ ਵੱਧ ਚੁੱਕੇ ਹਾਂ, ਸੋ ਜਾਂਦੇ ਜਾਂਦੇ ਮੈਂ ਤੁਹਾਡੇ ਤੋਂ ਇਹੀ ਪੁੱਛੂੰਗੀ ਕਿ ਮੱਕੀ ਵੀ ਬਹੁਤ ਸਾਰੇ ਕਿਸਾਨ ਵੀਰ ਬੀਜਦੇ ਨੇ, ਅਤੇ ਇਹਨਾਂ ਦੇ ਵਿੱਚ ਕੀੜੇ ਮਕੌੜਿਆਂ ਦਾ ਅਸੀਂ ਕਿਵੇਂ ਸਹੀ ਤਰੀਕੇ ਨਾਲ ਰੋਕਥਾਮ ਕਰ ਸਕਦੇ ਹਾਂ?
0: ਹਾਂਜੀ, ਜਿਵੇਂ ਹੁਣ ਕਿ ਮੱਕੀ ਕਾਫੀ ਹੋ ਰਹੀ ਹੈ ਆਪਣੇ ਕਿਸਾਨ ਵੀਰ ਲਾ ਰਹੇ ਨੇ, ਅਤੇ ਇਹਦੇ 'ਚ ਮੁੱਖ ਤੌਰ 'ਤੇ ਜਿਹੜੇ 1-2 ਕੀੜੇ ਆਉਂਦੇ ਨੇ, ਇੱਕ ਤਾਂ ਹੈਗੀ ਹੈ ਫਾਲ ਆਰਮੀ ਵਾਰਮ, ਇਹ ਕਾਫੀ ਪੱਤਿਆਂ ਦਾ ਨੁਕਸਾਨ ਕਰਦੀ ਹੈ ਜਦੋਂ ਫਸਲ ਛੋਟੀ ਹੁੰਦੀ ਹੈ 10-15 ਦਿਨਾਂ ਦੀ, ਇਹ ਗੋਲ ਮੋਰੀਆਂ ਬਣਾਉਂਦੀ ਹੈ ਅਤੇ ਜਿਹੜੀ ਅੰਦਰੋਂ ਪੂਰੀ ਤਰ੍ਹਾਂ ਜਿਹੜੀ ਗੋਭ ਹੁੰਦੀ ਹੈ ਉਹਨੂੰ ਬਿੱਠਾਂ ਨਾਲ ਭਰ ਦਿੰਦੀ ਹੈ, ਅਤੇ ਇਹਦੀ ਰੋਕਥਾਮ ਵਾਸਤੇ ਕਿਸਾਨ ਵੀਰੋ ਇੱਕ ਤਾਂ ਇਹਦੇ ਆਂਡੇ

0: ਮੈਂ ਕਿਹਾ ਸੀ ਤੁਸੀਂ ਉਹਨੂੰ ਜਦੋਂ ਆਂਡਿਆਂ ਚੋਂ ਸੁੰਡੀਆਂ ਨਿਕਲਣ ਤੋਂ ਪਹਿਲਾਂ ਹੀ ਆਂਡਿਆਂ ਨੂੰ ਤੁਸੀਂ ਨਸ਼ਟ ਕਰ ਦਿਓ, ਤੇ ਆਂਡਿਆਂ ਦੇ ਉੱਪਰ ਉਹਦੇ ਬਾਲਾਂ ਨਾਲ ਢਕੇ ਹੁੰਦੇ ਆ, ਇਹ ਨਿਸ਼ਾਨੀ ਹੁੰਦੀ ਹੈ, ਤੁਸੀਂ ਉਹਨੂੰ ਪਛਾਣ ਸਕਦੇ ਹੋ। ਤੇ ਜੇ ਸਪਰੇਅ ਕਰਨ ਦੀ ਲੋੜ ਪਵੇ ਤਾਂ ਤੁਸੀਂ ਕੋਰਾਜਨ 0.4 ਮਿਲੀਲੀਟਰ ਪ੍ਰਤੀ ਏਕੜ ਜਾਂ ਡੈਲੀਗੇਟ 0.5 ਮਤਲਬ ਕਿ ਅੱਧਾ ਐਮ ਐਲ ਪ੍ਰਤੀ ਲੀਟਰ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ। ਪਰ ਜਿਵੇਂ ਜਿਵੇਂ ਫਸਲ ਵੱਡੀ ਹੋਊਗੀ ਤੁਸੀਂ ਉਸ ਹਿਸਾਬ ਨਾਲ ਦਵਾਈ ਦੀ ਮਾਤਰਾ ਵਧਾਉਣੀ ਹੈ। ਤੇ ਜੇ ਫਸਲ 40 ਦਿਨਾਂ ਦੀ ਹੋਗੀ ਜਾਂ 50 ਦਿਨਾਂ ਦੀ ਹੋਗੀ, ਉਸ ਵੇਲੇ ਤੁਸੀਂ ਮਿੱਟੀ ਦਾ ਘੋਲ ਬਣਾ ਕੇ ਉਹਦੇ 'ਚ ਦਵਾਈ ਮਿਲਾ ਕੇ ਤੇ ਵਿੱਚ ਪਾਣੀ ਪਾ ਕੇ ਉਹ ਤੁਸੀਂ ਗੋਭ ਵਿੱਚ ਪਾ ਸਕਦੇ ਹੋ। ਤੇ ਇਸ ਤੋਂ ਇਲਾਵਾ ਕਿਸਾਨ ਵੀਰੋ, ਜੇ ਕਿਸਾਨ ਮੱਕੀ ਦਾ ਇੱਕ ਗੜੂਆ ਹੈਗਾ ਉਹਦੀ ਰੋਕਥਾਮ ਵੀ ਕਰ ਸਕਦੇ ਹੋ। ਪਰ ਕੀਟਨਾਸ਼ਕ ਸਪਰੇਅ ਕਰਨ ਤੋਂ ਪਹਿਲਾਂ ਇੱਕ ਸਾਡੇ ਕੋਲ ਟ੍ਰਾਈਕੋਗ੍ਰਾਮਾ ਦੇ ਐੱਗ ਆਉਂਦੇ ਨੇ, ਆਂਡੇ ਆਉਂਦੇ ਆ, ਉਹਦੀ ਤੁਸੀਂ ਵਰਤੋਂ ਕਰਕੇ ਆਪਣੇ ਖੇਤ 'ਚ ਵਿੱਚ ਉਸ ਗੜੂਏ ਦਾ ਰੋਕਥਾਮ ਕਰ ਸਕਦੇ ਹੋ।
1: ਜੀ, ਸੋ ਡਾਕਟਰ ਸੁਨੀਤ ਪੰਧੇਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਉਮੀਦ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਜ਼ਰੂਰ ਇਸ ਜਾਣਕਾਰੀ ਤੋਂ ਫਾਇਦਾ ਲੈਣਗੇ। ਸੋ ਵੇਲਾ ਹੋ ਰਿਹਾ ਜੀ ਮੌਸਮ ਦੀ ਜਾਣਕਾਰੀ ਸਾਂਝੀ ਕਰਨ ਦਾ। ਸੋ ਕੱਲ੍ਹ ਨੂੰ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਂਟੀਗ੍ਰੇਡ ਅਤੇ ਘੱਟ ਤੋਂ ਘੱਟ ਤਾਪਮਾਨ 34 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਕਿਸਾਨਵਾਣੀ ਦਾ ਵੇਲਾ ਮੁੱਕਦਾ ਹੈ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਅਤੇ ਮੈਨੂੰ ਅਨੁਮੀਤ ਨੂੰ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਬਾਣੀ। ਵਿਸ਼ਾ ਸੀ ਸਾਉਣੀ ਦੀਆਂ ਫਸਲਾਂ ਵਿੱਚ ਕੀੜੇ ਮਕੌੜਿਆਂ ਦੀ ਰੋਕਥਾਮ। ਜਾਣਕਾਰੀ ਦੇ ਰਹੇ ਸੀ ਡਾਕਟਰ ਸੁਨੀਤ ਪੰਧੇਰ। ਇਹਨਾਂ ਨਾਲ ਗੱਲ ਕਰ ਰਹੇ ਸੀ ਅਨੁਮੀਤ ਕੌਰ। FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਐਪ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ 5:30 ਅਤੇ 52 ਸੈਕਿੰਡ ਹੋ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ।

ਆਕਾਸ਼ਵਾਣੀ ਦੇ ਸੂਝਵਾਨ ਸਰੋਤਿਓ, ਪ੍ਰੋਗਰਾਮ ਹਰ ਅਕਾਲ ਉਸਤਤ ਤੇ ਸਿਲਸਿਲਾ ਸ਼੍ਰੀਮਦ ਭਗਵਦ ਗੀਤਾ ਸਨਾਤਨ ਸੱਚ ਦੀ ਖੋਜ ਇੱਕ ਯਥਾਰਥ ਰੂਪ ਆਪ ਜੀ ਦੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੈ ਆਪ ਜੀ ਦਾ ਦਾਸ ਬਲਜੀਤ ਸ਼ਰਮਾ ਤੇ ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ

ਮਨੋ ਅਵਸਥਾ ਅਜਿਹੀ ਹੈ ਕਿ ਉਹ ਨਾ ਅਧਿਆਤਮਕ ਨਾ ਹੀ ਸੰਸਾਰਿਕ ਪ੍ਰਾਪਤੀ ਦੀ ਇੱਛਾ ਕਰਦਾ ਹੈ। ਉਹ ਅਤਿ ਨਿਰਾਸ਼ ਤੇ ਉਪਰਾਮ ਹੈ। ਇਸ ਤੋਂ ਪਹਿਲਾਂ ਲੰਮੇ ਸਮੇਂ ਤੋਂ ਉਹ ਆਪਣੇ ਆਪ ਨੂੰ ਯੁੱਧ ਲਈ ਤਿਆਰ ਕਰਦਾ ਆ ਰਿਹਾ ਸੀ, ਪਰ ਹੁਣ ਉਸ ਨੇ ਅਜਿਹੀ ਮਨੋ ਸਥਿਤੀ ਵਿੱਚ ਆਪਣੇ ਆਪ ਨੂੰ ਗ੍ਰਸਿਆ ਅਨੁਭਵ ਕੀਤਾ ਹੈ, ਜਿਸ ਵਿੱਚੋਂ ਨਿਕਲਣ ਲਈ ਉਸ ਦੀ ਬਾਲੀ ਬੁੱਧੀ ਹੀਣੀ ਜਾਪਦੀ ਹੈ। ਉਸ ਦੇ ਮਨ ਦੀ ਦਵੰਦਾਤਮਿਕ ਦਸ਼ਾ ਉਸ ਨੂੰ ਕਮਜ਼ੋਰ, ਉਦਾਸੀਨ ਅਤੇ ਦਿਸ਼ਾਹੀਨ ਕਰ ਰਹੀ ਹੈ।

ਸਾਧ ਸੰਗਤ ਜੀ, ਇੱਥੇ ਇਸ ਸ਼ਲੋਕ ਵਿੱਚ ਗੋਵਿੰਦਾ ਸ਼ਬਦ ਦੀ ਜੋ ਵਰਤੋਂ ਕੀਤੀ ਗਈ ਹੈ, ਉਸ ਦੇ ਅਰਥ ਨੇ ਜਿਉਂਦਾ ਜਾਗਦਾ ਜ਼ਿੰਦਗੀ ਜਿਉਂਦਾ ਵਿਅਕਤੀ। ਵਿੰਦਾ ਦੇ ਅਰਥ ਅੰਤਰਯਾਮੀ ਜਾਣੀ ਜਾਣਦੇ ਨੇ, ਜੋ ਸਭ ਕੁਝ ਜਾਣਦਾ ਏ, ਜੋ ਲੋਕਾਂ ਦੇ ਮਨਾਂ ਦੀਆਂ ਹਰ ਪ੍ਰਕਾਰ ਦੀਆਂ ਸੋਚਾਂ ਗੱਲਾਂ ਤੋਂ ਜਾਣੂ ਹੈ। ਇਸੇ ਲਈ ਗੋਵਿੰਦ ਹੀ ਸਭ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਸਮਰੱਥ ਨੇ।

ਦੋਸਤੋ ਇਸ ਸ਼ਲੋਕ ਦਾ ਅਰਥ ਹੈ ਅਸੀਂ ਰਾਜ ਦਾ ਸੁੱਖ ਤੇ ਭੋਗ ਜੋ ਚਾਹੁੰਦੇ ਆ ਉਹਨਾਂ ਨੂੰ ਆਪਣੇ ਵਿਅਕਤੀਗਤ ਸੁੱਖ ਲਈ ਨਹੀਂ ਚਾਹੁੰਦੇ ਬਲਕਿ ਆਪਣੇ ਪਰਿਵਾਰ ਆਪਣੇ ਰਿਸ਼ਤੇਦਾਰਾਂ ਪ੍ਰੇਮੀਆਂ ਦੋਸਤਾਂ ਵਾਸਤੇ ਹੀ ਚਾਹੁੰਦੇ ਆ ਕਿ ਇਹ ਸਾਰੇ ਸੁੱਖ ਚ ਰਹਿਣ ਇਹਨਾਂ ਦੀ ਸੇਵਾ ਹੋਵੇ ਇਹਨਾਂ ਵਾਸਤੇ ਹੀ ਯੁੱਧ ਕਰਕੇ ਰਾਜ ਦੀ ਪ੍ਰਾਪਤੀ ਕਰਨਾ ਚਾਹੁੰਦੇ ਆ ਭੋਗ ਸਮੱਗਰੀ ਇਕੱਠੀ ਕਰਨਾ ਚਾਹੁੰਦੇ ਆ ਉਹ ਸਾਰੇ ਦੇ ਸਾਰੇ ਆਪਣੇ ਧਨ ਤੇ ਪ੍ਰਾਣਾਂ ਦੀ ਉਮੀਦ ਨੂੰ ਛੱਡ ਕੇ ਯੁੱਧ ਲੜਨ ਲਈ ਤਿਆਰ ਨੇ ਜੇ ਇਹ ਸਾਰੇ ਮਰ ਗਏ ਤਾਂ ਸਾਨੂੰ ਰਾਜ ਕਿਹਦੇ ਲਈ ਲੋੜੀਂਦਾ ਏ ਧਨ ਕਿਹਦੇ ਵਾਸਤੇ ਹੋਵੇਗਾ ਇਸ ਦੀ ਇੱਛਾ ਕਿਹਦੇ ਵਾਸਤੇ ਕਰੀਏ ਅਰਜਨ ਅਤਿ ਨਿਰਾਸ਼ ਮਨੋ ਅਵਸਥਾ ਵਿੱਚੋਂ ਦੀ ਲੰਘਦਾ ਹੋਇਆ ਯੁੱਧ ਦੇ ਭਿਅੰਕਰ ਪ੍ਰਭਾਵਾਂ ਸੰਬੰਧੀ ਸੋਚ ਕੇ ਯੁੱਧ ਨਾ ਕਰਨ ਦੇ ਆਪਣੇ ਫੈਸਲੇ ਉੱਪਰ ਅਟਲ ਹੈ।

ਰਾਮਾਇਣ ਮਧੂਸੂਦਨ ਸ਼ਬਦ ਦੀ ਵਰਤੋਂ ਕਰਦੇ ਨੇ। ਮਧੂਸੂਦਨ ਦੇ ਸ਼ਬਦ ਅਰਥ ਨੇ ਸਰੋਤਿਓ, ਜੋ ਸ਼ੈਤਾਨਾਂ ਦੈਤਾਂ ਪਾਪੀਆਂ ਨੂੰ ਮਾਰਨ ਵਾਲਾ ਹੋਵੇ। ਅਰਜਨ ਦੇ ਕਹਿਣ ਦਾ ਭਾਵ ਇਸ ਸ਼ਲੋਕ ਵਿੱਚ ਇਹ ਹੈ ਕਿ ਹੇ ਕ੍ਰਿਸ਼ਨ, ਆਪ ਤਾਂ ਪਾਪੀਆਂ ਦੈਂਤਾਂ ਅਤੇ ਸ਼ੈਤਾਨਾਂ ਦਾ ਅੰਤ ਕਰਨ ਵਾਲੇ ਹੋ, ਪਰ ਮੈਂ ਤਾਂ ਯੁੱਧ ਵਿੱਚ ਆਪਣੇ ਹੀ ਰਿਸ਼ਤੇਦਾਰਾਂ ਦਾ ਕਤਲ ਕਰਨ ਜਾ ਰਿਹਾ ਹਾਂ, ਸਿਰਫ ਧਰਤੀ ਦੇ ਕੁਝ ਹਿੱਸੇ ਦੀ ਪ੍ਰਾਪਤੀ ਲਈ। ਕੀ ਇਹ ਮੇਰੇ ਲਈ ਅਣਉਚਿਤ ਹੈ?

ਜਨਾਰਦਨ, ਭਲਾ ਧ੍ਰਿਤਰਾਸ਼ਟਰ ਦੇ ਪੁੱਤਰਾਂ ਨੂੰ ਮਾਰ ਕੇ ਸਾਨੂੰ ਕੀ ਪ੍ਰਸੰਨਤਾ ਹੋਵੇਗੀ? ਬਲਕਿ ਉਹਨਾਂ ਅਪਰਾਧੀਆਂ ਨੂੰ ਮਾਰਨ ਲਈ ਤਾਂ ਸਾਨੂੰ ਪਾਪ ਹੀ ਲੱਗੇਗਾ। ਸ਼੍ਰੀ ਕ੍ਰਿਸ਼ਨ ਜੀ ਲਈ ਜਨਾਰਦਨ ਨਾਮ ਵਿਸ਼ੇਸ਼ ਅਰਥਾਂ ਦਾ ਲਖਾਇਕ ਹੈ ਦੋਸਤੋ, ਜਿਸ ਦੇ ਅਰਥ ਨੇ ਉਹ ਵਿਅਕਤੀ ਜਿਸ ਦੀ ਲੋਕ ਆਪਣੀ ਖੁਸ਼ਹਾਲੀ ਅਤੇ ਮੁਕਤੀ ਪ੍ਰਾਪਤੀ ਲਈ ਪੂਜਾ ਕਰਦੇ ਨੇ। ਭਾਵੇਂ ਕੌਰਵਾਂ ਨੂੰ ਕੁਕਰਮੀ, ਪਾਪੀ ਤੇ ਦੁਸ਼ਟ ਸਮਝਿਆ ਗਿਆ ਸੀ, ਜਿਨ੍ਹਾਂ ਹੁਣ ਤੱਕ ਆਪਣੇ ਭੈੜੇ ਕੰਮਾਂ ਰਾਹੀਂ ਪਾਂਡਵਾਂ ਨੂੰ ਮਾਨਸਿਕ ਸੰਤਾਪ, ਦੁੱਖ ਅਤੇ ਕਸ਼ਟ ਦਿੱਤੇ ਸਨ ਅਤੇ ਰਾਜਸੱਤਾ ਪ੍ਰਾਪਤ ਕਰਨ ਲਈ ਨੀਚ ਕੰਮ ਕੀਤੇ ਸਨ। ਧਰਮ ਅਨੁਸਾਰ ਅਜਿਹੇ ਦੁਸ਼ਟ ਪਾਪੀ ਲੋਕਾਂ ਲਈ ਮੌਤ ਦੀ ਸਜ਼ਾ ਹੀ ਢੁਕਵੀਂ ਹੈ, ਪਰ ਇੱਥੇ ਅਰਜਨ ਸੰਵੇਦਨਸ਼ੀਲ ਨੇ, ਮੋਹ ਪਿਆਰ ਵਿੱਚ ਭਿੱਜੇ ਭਾਵੁਕ ਲਹਿਜ਼ੇ ਵਿੱਚ ਕਹਿੰਦੇ ਨੇ ਕਿ ਅਜਿਹੇ ਪਾਪੀਆਂ ਨੂੰ ਮਾਰਨ ਦੀ ਥਾਂ ਉਹਨਾਂ ਨੂੰ ਬਚਾ ਲੈਣਾ ਹੀ ਬਿਹਤਰ ਹੈ। ਕੁਕਰਮੀ 6 ਪ੍ਰਕਾਰ ਦੇ ਮੰਨੇ ਗਏ ਨੇ: ਘਰ ਨੂੰ ਅੱਗ ਲਾਉਣ ਵਾਲੇ, ਜ਼ਹਿਰ ਦੇਣ ਵਾਲੇ, ਹਥਿਆਰ ਲੈ ਕੇ ਨਿਰਦੋਸ਼ੇ ਉੱਪਰ ਹਮਲਾ ਕਰਨ ਵਾਲੇ, ਧਨ ਚੋਰੀ ਕਰਨ ਵਾਲੇ, ਭੂਮੀ ਅਤੇ ਪਤਨੀ ਚਰਾਉਣ ਵਾਲੇ।

ਅਰਜੁਨ ਸ਼੍ਰੀ ਕ੍ਰਿਸ਼ਨ ਜੀ ਨੂੰ ਵਚਨ ਕਰਦਾ ਏ ਕਿ ਰਿਸ਼ਤੇਦਾਰਾਂ ਨੂੰ ਮਾਰਨ ਲਈ ਅਸੀਂ ਯੋਗ ਨਹੀਂ ਆ, ਕਿਉਂਕਿ ਹੇ ਮਾਧਵ ਆਪਣੇ ਹੀ ਲੋਕਾਂ ਨੂੰ ਮਾਰ ਕੇ ਅਸੀਂ ਕਿਵੇਂ ਸੁਖੀ ਰਹਿ ਸਕਾਂਗੇ।

ਭਾਵੇਂ ਲੋਭ ਲਾਲਚ ਵਿੱਚ ਭ੍ਰਸ਼ਟ ਹੋਏ ਇਹ ਧ੍ਰਿਤਰਾਸ਼ਟਰ ਦੇ ਪੁੱਤਰ ਕੁਲ ਦੇ ਨਾਸ਼ ਤੋਂ ਉਤਪੰਨ ਹੋਣ ਵਾਲੇ ਦੋਸ਼ ਨੂੰ ਮਿੱਤਰਾਂ ਦੇ ਨਾਲ ਧੋਖਾ ਕਰਨ ਦੇ ਪਾਪ ਨੂੰ ਨਹੀਂ ਦੇਖਦੇ।

ਹੇ ਜਨਾਰਦਨ, ਕੁਲ ਦੇ ਨਾਸ਼ ਤੋਂ ਪੈਦਾ ਹੋਣ ਵਾਲੇ ਦੋਸ਼ਾਂ ਨੂੰ ਦੇਖਦੇ ਹੋਏ ਵੀ ਸਾਨੂੰ ਲੋਕਾਂ ਨੂੰ ਇਸ ਪਾਪ ਤੋਂ ਛੁਟਕਾਰਾ ਪਾਉਣ ਲਈ ਕਿਉਂ ਨਹੀਂ ਸੋਚਣਾ ਚਾਹੀਦਾ ਏ?

ਹੇ ਕ੍ਰਿਸ਼ਨਾ, ਕੁੱਲ ਪਰਿਵਾਰ ਵਿੱਚ ਧਰਮ ਪਾਪ ਦਾ ਵਾਧਾ ਹੋ ਜਾਣ ਨਾਲ ਕੁੱਲ ਪਰਿਵਾਰ ਦੀਆਂ ਇਸਤਰੀਆਂ ਬਹੁਤ ਜ਼ਿਆਦਾ ਦੂਸ਼ਿਤ ਹੋ ਜਾਂਦੀਆਂ ਨੇ। ਹੇ ਵੰਸ਼ੀਆ ਕ੍ਰਿਸ਼ਨ, ਇਸਤਰੀਆਂ ਦੇ ਦੂਸ਼ਿਤ ਹੋ ਜਾਣ ਨਾਲ ਵਰਣ ਸ਼ੰਕਰ ਉਤਪੰਨ ਹੋ ਜਾਂਦਾ ਹੈ। ਵਰਣ ਸ਼ੰਕਰ ਵਰਣਾ ਵਿੱਚ ਮਿਸ਼ਰਣ, ਭਿੰਨ ਭਿੰਨ ਵਰਣਾ ਦੇ ਇਸਤਰੀ ਪੁਰਸ਼ਾਂ ਦੇ ਸੰਯੋਗ ਤੋਂ ਪੈਦਾ ਹੋਈ ਸੰਤਾਨ ਜਨਮ ਲੈਂਦੀ ਹੈ। ਇਹੋ ਜਿਹੀਆਂ ਸਾਰੀਆਂ ਬੁਰਾਈਆਂ ਜਿਨ੍ਹਾਂ ਦੀ ਅਰਜਨ ਕਲਪਨਾ ਕਰਦੇ ਨੇ ਸੱਚ ਮੁੱਚ ਜ਼ਿੰਦਗੀ ਵਿੱਚ ਪ੍ਰਵੇਸ਼ ਕਰ ਸਕਦੀਆਂ ਨੇ, ਜੇਕਰ ਦੁਸ਼ਟ ਵਿਅਕਤੀਆਂ ਨੂੰ ਸਮਾਜ ਵਿੱਚ ਵਿਚਰਨ ਦੀ ਆਗਿਆ ਦਿੱਤੀ ਜਾਵੇ।

ਵਰਨ ਸ਼ੰਕਰ ਕੁੱਲ ਨਾਸ਼ ਲਈ ਅਤੇ ਪਰਿਵਾਰ ਦੇ ਨਰਕ ਵਾਸਤੇ ਹੀ ਹੁੰਦਾ ਏ, ਕਿਉਂਕਿ ਜਿਨ੍ਹਾਂ ਦੀ ਪਿੰਡੋਦਕ ਕਿਰਿਆ ਲੁਪਤ ਹੋ ਗਈ ਹੈ ਉਹਨਾਂ ਦੇ ਪਿੱਤਰ ਲੋਕ ਵੀ ਡਿੱਗ ਪੈਂਦੇ ਨੇ। ਜੋ ਲੋਕ ਮਰ ਜਾਂਦੇ ਨੇ ਉਹ ਥੋੜੇ ਸਮੇਂ ਲਈ ਪਿੱਤਰ ਲੋਕ ਵਿੱਚ ਰਹਿੰਦੇ ਨੇ, ਫਿਰ ਹੀ ਨਵੇਂ ਜਨਮ ਦੀ ਯਾਤਰਾ ਆਰੰਭ ਕਰਦੇ ਨੇ। ਵਿਛੜਿਆਂ ਨੂੰ ਉਹਨਾਂ ਦੇ ਪੁੱਤਰ ਧੀਆਂ ਜੋ ਭੇਂਟ ਕਰਦੇ ਨੇ ਉਹਨਾਂ ਦੀ ਸ਼ਰਧਾ ਵਿੱਚ ਹੀ ਉਹਨਾਂ ਦੀ ਮਾਨਸਿਕਤਾ ਦਾ ਪਤਾ ਚੱਲਦਾ ਏ ਕਿ ਉਹਨਾਂ ਦੇ ਮਨਾਂ ਅੰਦਰ ਆਪਣੇ ਵੱਡੇ ਵਡੇਰਿਆਂ ਲਈ ਕਿੰਨੀ ਕੁ ਸ਼ਰਧਾ ਏ।

ਇਹਨਾਂ ਵਰਣ ਸ਼ੰਕਰ ਕਾਰਕ ਦੇ ਔਗਣਾ ਨਾਲ ਹੀ ਕੁੱਲ ਨਾਸ਼ਕਾਂ ਦੇ ਪੁਰਾਤਨ ਕੁੱਲ ਧਰਮ ਅਤੇ ਜਾਤੀ ਧਰਮ ਨਸ਼ਟ ਹੋ ਜਾਂਦੇ ਨੇ। ਜਿਹੜੇ ਵਿਅਕਤੀ ਆਪਣੀਆਂ ਕਰਤੂਤਾਂ ਕਾਰਨ ਜਾਤੀਆਂ ਵਿੱਚ ਘਬਰਾਹਟ ਪੈਦਾ ਕਰਦੇ ਨੇ, ਉਹ ਦਰਅਸਲ ਆਪਣੇ ਸਦੀਵੀ ਗੁਣਾਂ ਨੂੰ ਹਮੇਸ਼ਾ ਹਮੇਸ਼ਾ ਲਈ ਬਰਬਾਦ ਕਰਨ ਦੇ ਜ਼ਿੰਮੇਵਾਰ ਹੁੰਦੇ ਨੇ।

ਪਰਿਵਾਰ ਦੇ ਸੁੱਖ ਲਈ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਦੀ ਸਥਾਪਤੀ ਜ਼ਰੂਰੀ ਹੈ। ਜਿਹੜਾ ਵਿਅਕਤੀ ਇਹਨਾਂ ਦੀ ਉਲੰਘਣਾ ਕਰਦਾ ਏ ਉਹ ਅੰਤ ਵਿੱਚ ਦੁੱਖ ਭੋਗਦਾ ਏ।

ਰਾਜਸਤਾ ਤੋਂ ਪ੍ਰਾਪਤ ਕੀਤੀਆਂ ਖੁਸ਼ੀਆਂ ਸਥਾਈ ਨਹੀਂ ਹੁੰਦੀਆਂ। ਇਹ ਅਜਿਹਾ ਲਾਲਚ ਹੈ ਜੋ ਮਾਨਸਿਕ ਸੰਤੁਸ਼ਟੀ ਨੂੰ ਤਬਾਹ ਕਰਦਾ ਏ ਅਤੇ ਮਹਾਨ ਪਾਪ ਦਾ ਕਾਰਨ ਬਣਦਾ ਏ।

ਮੈਂ ਜਿਸ ਕੋਲ ਹਥਿਆਰ ਨਹੀਂ ਹਨ ਅਤੇ ਮੈਂ ਆਪਣੇ ਆਪ ਨੂੰ ਬਚਾਉਂਦਾ ਵੀ ਨਹੀਂ ਆ, ਆਪਣੀ ਸੁਰੱਖਿਆ ਨਹੀਂ ਕਰਦਾ। ਜੇਕਰ ਹੱਥ ਵਿੱਚ ਹਥਿਆਰ ਲੈ ਕੇ ਧ੍ਰਿਤਰਾਸ਼ਟਰ ਪੁੱਤਰ ਮਾਰ ਦਿੰਦੇ ਨੇ ਤਾਂ ਇਹ ਵਧੇਰੇ ਕਲਿਆਣਕਾਰੀ ਹੋਵੇਗਾ।

ਸਾਧ ਸੰਗਤ ਜੀ, ਹੁਣ ਆਪ ਜੀ ਦੇ ਸਨਮੁਖ ਸ਼੍ਰੀਮਦ ਭਗਵਦ ਗੀਤਾ ਯਥਾ ਰੂਪ ਸਨਾਤਨ ਸੱਚ ਦੀ ਖੋਜ, ਉਸ ਦੇ ਪਹਿਲੇ ਅਧਿਆਏ ਦਾ ਨਿਚੋੜ ਆਪ ਜੀ ਦੇ ਨਾਲ ਸਾਂਝਾ ਕਰਨ ਲੱਗੇ ਆ। ਸਲੋਕ ਪਹਿਲਾ ਦੇ ਵਿੱਚ ਧ੍ਰਿਤ ਰਾਸ਼ਟਰ ਸੰਜੇ ਨੂੰ ਪੁੱਛਦਾ ਏ ਕਿ ਧਰਮ ਭੂਮੀ ਕੁਰਕਸ਼ੇਤਰ ਵਿੱਚ ਯੁੱਧ ਲਈ ਇਕੱਠੇ ਹੋਏ ਮੇਰੇ ਅਤੇ ਪਾਂਡੂ ਦੇ ਪੁੱਤਰ ਕੀ ਕਰ ਰਹੇ ਨੇ। ਸ਼ਲੋਕ ਦੂਸਰੇ ਦੇ ਵਿੱਚ ਦੁਰਯੋਧਨ ਨੇ ਪਾਂਡਵਾਂ ਦੀ ਵੱਡੀ ਸੈਨਾ ਦੇਖ ਕੇ ਆਪਣੇ ਗੁਰੂ ਦਰੋਣਚਾਰਿਆ ਕੋਲ ਜਾ ਕੇ ਗੱਲ ਕੀਤੀ। ਸ਼ਲੋਕ ਤੀਜਾ, ਦੁਰਯੋਧਨ ਦਰੋਣਚਾਰਿਆ ਨੂੰ ਕਹਿੰਦਾ ਏ ਕਿ ਪਾਂਡਵਾਂ ਦੀ ਇਸ ਸ਼ਕਤੀਸ਼ਾਲੀ ਸੈਨਾ ਨੂੰ ਦੇਖੋ। ਸ਼ਲੋਕ ਚੌਥਾ, ਉਹ ਪਾਂਡਵ ਪੱਖ ਦੇ ਬਹਾਦਰ ਯੋਧਿਆਂ ਦਾ ਵਰਣਨ ਕਰਦਾ ਏ ਜੋ ਯੁੱਧ ਕਲਾ ਵਿੱਚ ਮਾਹਰ ਨੇ। ਸ਼ਲੋਕ ਪੰਜਵਾਂ, ਦੁਰਯੋਧਨ ਪਾਂਡਵ ਸੈਨਾ ਦੇ ਹੋਰ ਮਹਾਨ ਯੋਧਿਆਂ ਦੇ ਨਾਮ ਗਿਣਾਉਂਦਾ ਏ। ਸ਼ਲੋਕ ਛੇਵਾਂ, ਉਹ ਹੋਰ ਬਲਵਾਨ ਯੋਧਿਆਂ ਦਾ ਜ਼ਿਕਰ ਕਰਦਾ ਏ ਜੋ ਪਾਂਡਵਾਂ ਦੇ ਪਾਸੇ ਲੜ ਰਹੇ ਨੇ। ਸ਼ਲੋਕ ਸੱਤਵਾਂ ਦੇ ਵਿੱਚ ਸਾਧ ਸੰਗਤ ਜੀ ਦਰਜ ਹੈ, ਹੁਣ ਦੁਰਯੋਧਨ ਆਪਣੀ ਸੈਨਾ ਦੇ ਪ੍ਰਮੁੱਖ ਯੋਧਿਆਂ ਬਾਰੇ ਦੱਸਣਾ ਸ਼ੁਰੂ ਕਰਦਾ ਏ। ਸ਼ਲੋਕ ਅੱਠਵਾਂ, ਉਹ ਭੀਸ਼ਮ, ਕਰਨ ਅਤੇ ਹੋਰ ਮਹਾਨ ਯੋਧਿਆਂ ਦਾ ਨਾਮ ਲੈ ਕੇ ਆਪਣੀ ਸੈਨਾ ਦੀ ਤਾਕਤ ਦੱਸਦਾ ਏ। ਸ਼ਲੋਕ ਨੌਵਾਂ, ਦੁਰਯੋਧਨ ਕਹਿੰਦਾ ਏ ਕਿ ਸਾਡੀ ਸੈਨਾ ਵਿੱਚ ਹੋਰ ਵੀ ਬਹੁਤ ਸਾਰੇ ਬਹਾਦਰ ਯੋਧੇ ਨੇ ਜੋ ਮੇਰੇ ਲਈ ਜਾਨ ਦੇਣ ਨੂੰ ਤਿਆਰ ਨੇ। ਸ਼ਲੋਕ ਦਸਵਾਂ, ਦੁਰਯੋਧਨ ਆਪਣੀ ਸੈਨਾ ਨੂੰ ਅਸੀਮ ਅਤੇ ਪਾਂਡਵਾਂ ਦੀ ਸੈਨਾ ਨੂੰ ਸੀਮਤ ਦੱਸ ਕੇ ਆਪਣੇ ਸੈਨਿਕਾਂ ਦਾ ਹੌਸਲਾ ਵਧਾਉਂਦਾ ਏ। ਸ਼ਲੋਕ ਗਿਆਰਵਾਂ, ਦੁਰਯੋਧਨ ਸਾਰੇ ਯੋਧਿਆਂ ਨੂੰ ਕਹਿੰਦਾ ਏ ਕਿ ਉਹ ਹਰ ਪਾਸੇ ਤੋਂ ਭੀਸ਼ਮ ਪਿਤਾਮਾ ਦੀ ਰੱਖਿਆ ਕਰਨ। ਸ਼ਲੋਕ ਬਾਰਵਾਂ ਤੇ ਤੇਰਵਾਂ, ਦੁਰਯੋਧਨ ਦਾ ਉਤਸ਼ਾਹ ਵਧਾਉਣ ਲਈ ਭੀਸ਼ਮ ਪਿਤਾਮਾ ਨੇ ਸ਼ੇਰ ਵਾਂਗ ਗਰਜ ਕੇ ਆਪਣਾ ਸ਼ੰਖ ਵਜਾਇਆ। ਭੀਸ਼ਮ ਦੇ ਸ਼ੰਖ ਤੋਂ ਬਾਅਦ ਸਾਰੀ ਕੌਰਵ ਸੈਨਾ ਵਿੱਚ ਸ਼ੰਖ, ਨਗਾਰੇ ਅਤੇ ਹੋਰ ਵਾਜੇ ਇਕੱਠੇ ਵੱਜਣ ਲੱਗੇ। ਸ਼ਲੋਕ ਚੌਦਵਾਂ, ਫਿਰ ਸ਼੍ਰੀ ਕ੍ਰਿਸ਼ਨ ਅਤੇ ਅਰਜੁਨ ਨੇ ਆਪਣੇ ਦਿਵਿਆ ਰੱਥ ਵਿੱਚ ਬੈਠ ਕੇ ਆਪਣੇ ਸ਼ੰਖ ਵਜਾਏ। ਸ਼ਲੋਕ ਪੰਦਰਵਾਂ, ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਪਾਂਚ ਜਨਿਆ ਅਤੇ ਅਰਜੁਨ ਨੇ ਦੇਵਦੱਤ ਨਾਮ ਦਾ ਸ਼ੰਖ ਵਜਾਇਆ। ਸ਼ਲੋਕ ਦਸਵਾਂ, ਯੁਧਿਸ਼ਠਰ, ਨਕੁਲ ਅਤੇ ਸਹਿਦੇਵ ਨੇ ਵੀ ਆਪਣੇ ਆਪਣੇ ਸ਼ੰਖ ਵਜਾਏ। ਸ਼ਲੋਕ ਸਤਾਰਵਾਂ, ਪਾਂਡਵ ਪੱਖ ਦੇ ਹੋਰ ਬਹੁਤ ਸਾਰੇ ਮਹਾਨ ਯੋਧਿਆਂ ਨੇ ਵੀ ਆਪਣੇ ਸ਼ੰਖ ਵਜਾਏ। ਸ਼ਲੋਕ ਅਠਾਰਵਾਂ, ਦਰੁਪਦ

ਦ੍ਰੌਪਦੀ ਦੇ ਪੁੱਤਰ ਅਤੇ ਅਭਿਮਨਿਊ ਨੇ ਵੀ ਜ਼ੋਰਦਾਰ ਸ਼ੰਖਨਾਦ ਕੀਤਾ। ਸ਼ਲੋਕ 19ਵਾਂ ਤੇ 20ਵਾਂ। ਪਾਂਡਵਾਂ ਦੇ ਸ਼ੰਖਾਂ ਦੀ ਧੁਨੀ ਨਾਲ ਆਕਾਸ਼ ਅਤੇ ਧਰਤੀ ਗੂੰਜ ਉੱਠੀ ਅਤੇ ਕੌਰਵਾਂ ਦੇ ਦਿਲ ਕੰਬ ਗਏ। ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਅਰਜੁਨ ਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਕਿਹਾ ਕਿ ਮੇਰਾ ਰੱਥ ਦੋਵਾਂ ਸੈਨਾਵਾਂ ਦੇ ਵਿਚਕਾਰ ਲੈ ਚੱਲੋ। ਸ਼ਲੋਕ 21ਵਾਂ ਤੇ 22ਵਾਂ। ਅਰਜੁਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਬੇਨਤੀ ਕਰਦਾ ਹੈ ਕਿ ਉਸਦਾ ਰੱਥ ਦੋਵੇਂ ਸੈਨਾਵਾਂ ਦੇ ਵਿਚਕਾਰ ਖੜਾ ਕੀਤਾ ਜਾਵੇ। ਅਰਜੁਨ ਕਹਿੰਦਾ ਹੈ ਕਿ ਮੈਂ ਦੇਖਣਾ ਚਾਹੁੰਦਾ ਹਾਂ ਕਿ ਮੇਰੇ ਵਿਰੁੱਧ ਯੁੱਧ ਕਰਨ ਲਈ ਕੌਣ ਕੌਣ ਆਇਆ ਹੈ। ਸ਼ਲੋਕ 23ਵਾਂ।

कि मेरे विरुद्ध युद्ध करन लई कौन कौन आया है। शलोक 23 ते 24 ਉਹ ਉਹਨਾਂ ਲੋਕਾਂ ਨੂੰ ਦੇਖਣਾ ਚਾਹੁੰਦਾ ਏ ਜੋ ਦੁਰਯੋਧਨ ਨੂੰ ਖੁਸ਼ ਕਰਨ ਲਈ ਯੁੱਧ ਵਿੱਚ ਸ਼ਾਮਲ ਹੋਏ ਨੇ। ਸੰਜੇ ਦੱਸਦਾ ਏ ਕਿ ਸ਼੍ਰੀ ਕ੍ਰਿਸ਼ਨ ਜੀ ਨੇ ਅਰਜੁਨ ਦੀ ਗੱਲ ਮੰਨ ਕੇ ਰੱਥ ਨੂੰ ਦੋਵਾਂ ਸੈਨਾਵਾਂ ਦੇ ਵਿਚਕਾਰ ਖੜਾ ਕਰ ਦਿੱਤਾ। ਸ਼ਲੋਕ 25 ਸ਼੍ਰੀ ਕ੍ਰਿਸ਼ਨ ਜੀ ਨੇ ਰੱਥ ਨੂੰ ਭੀਸ਼ਮ, ਦਰੋਣ ਅਤੇ ਹੋਰ ਮਹਾਨ ਯੋਧਿਆਂ ਦੇ ਸਾਹਮਣੇ ਰੋਕ ਕੇ ਅਰਜੁਨ ਨੂੰ ਦੇਖਣ ਲਈ ਕਿਹਾ। ਸ਼ਲੋਕ 26 ਅਰਜੁਨ ਨੇ ਦੋਵਾਂ ਪਾਸਿਆਂ ਆਪਣੇ ਚਾਚੇ, ਦਾਦੇ, ਗੁਰੂ, ਭਰਾ ਅਤੇ ਰਿਸ਼ਤੇਦਾਰਾਂ ਨੂੰ ਦੇਖਿਆ। ਸ਼ਲੋਕ 27 ਤੇ 28 ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਦੇਖ ਕੇ ਅਰਜੁਨ ਦਾ ਮਨ ਕਰੁਣਾ ਅਤੇ ਦੁੱਖ ਨਾਲ ਭਰ ਗਿਆ। ਅਰਜੁਨ ਕਹਿੰਦਾ ਹੈ ਕਿ ਆਪਣੇ ਸਭ ਜਣਾਂ ਨੂੰ ਯੁੱਧ ਲਈ ਖੜਾ ਦੇਖ ਕੇ ਮੇਰੇ ਅੰਗ ਕੰਬ ਰਹੇ ਨੇ। ਸ਼ਲੋਕ 29 ਤੇ 30 ਉਹ ਕਹਿੰਦਾ ਹੈ ਕਿ ਮੇਰਾ ਮੂੰਹ ਸੁੱਕ ਰਿਹਾ ਏ, ਸਰੀਰ ਕੰਬ ਰਿਹਾ ਏ ਤੇ ਰੌਂਗਟੇ ਖੜੇ ਹੋ ਰਹੇ ਨੇ। ਸ਼ਲੋਕ 30 ਤੇ 31 ਅਰਜੁਨ ਕਹਿੰਦਾ ਹੈ ਕਿ ਮੇਰਾ ਗਾਂਡੀਵ ਧਨੁਸ਼ ਹੱਥੋਂ ਛੁੱਟ ਰਿਹਾ ਏ ਅਤੇ ਮੈਂ ਖੜਾ ਵੀ ਨਹੀਂ ਰਹਿ ਸਕਦਾ। ਸ਼ਲੋਕ 31 ਅਰਜੁਨ ਕਹਿੰਦਾ ਹੈ ਕਿ ਆਪਣੇ ਸਭ ਜਣਾਂ ਨੂੰ ਮਾਰ ਕੇ ਮੈਨੂੰ ਕੋਈ ਭਲਾਈ ਸੁੱਖ ਨਜ਼ਰ ਨਹੀਂ ਆਉਂਦਾ। ਸ਼ਲੋਕ 32 33 ਹੇ ਕ੍ਰਿਸ਼ਨ, ਮੈਨੂੰ ਨਾ ਜਿੱਤ ਦੀ ਇੱਛਾ ਏ, ਨਾ ਰਾਜ ਦੀ ਅਤੇ ਨਾ ਹੀ ਭੋਗਾਂ ਦੀ। ਜਿਨ੍ਹਾਂ ਲਈ ਅਸੀਂ ਰਾਜ ਅਤੇ ਸੁੱਖ ਚਾਹੁੰਦੇ ਆ ਉਹ ਅੱਜ ਯੁੱਧ ਵਿੱਚ ਸਾਹਮਣੇ ਖੜੇ ਨੇ। ਸ਼ਲੋਕ 34 ਤੇ 35 ਅਰਜੁਨ ਆਪਣੇ ਗੁਰੂਆਂ, ਪਿਤਰਾਂ, ਪੁੱਤਰਾਂ, ਦਾਦਿਆਂ ਅਤੇ ਹੋਰ ਸਕੇ ਸੰਬੰਧੀਆਂ ਦਾ ਜ਼ਿਕਰ ਕਰਦਾ ਏ। ਅਰਜੁਨ ਕਹਿੰਦਾ ਹੈ ਕਿ ਮੈਂ ਇਹਨਾਂ ਨੂੰ ਮਾਰਨਾ ਨਹੀਂ ਚਾਹੁੰਦਾ, ਭਾਵੇਂ ਤਿੰਨਾਂ ਲੋਕਾਂ ਦਾ ਰਾਜ ਹੀ ਮੈਨੂੰ ਕਿਉਂ ਨਾ ਮਿਲ ਜਾਵੇ। ਸ਼ਲੋਕ 36 37 ਧ੍ਰਿਤਰਾਸ਼ਟਰ ਦੇ ਪੁੱਤਰਾਂ ਨੂੰ ਮਾਰ ਕੇ ਸਾਨੂੰ ਪਾਪ ਹੀ ਲੱਗੇਗਾ, ਇਸ ਲਈ ਯੁੱਧ ਠੀਕ ਨਹੀਂ। ਸਾਨੂੰ ਆਪਣੇ ਹੀ ਬੰਧੂਆਂ ਨੂੰ ਮਾਰਨਾ ਸ਼ੋਭਾ ਨਹੀਂ ਦਿੰਦਾ, ਇਸ ਨਾਲ ਸੁੱਖ ਨਹੀਂ ਮਿਲੇਗਾ। ਸ਼ਲੋਕ 38 39 ਭਾਵੇਂ ਲੋਭ ਕਾਰਨ ਕੌਰਵ ਆਪਣੇ ਦੋਸ਼ ਨਹੀਂ ਦੇਖ ਰਹੇ, ਪਰ ਸਾਨੂੰ ਤਾਂ ਸਮਝ ਹੈ। ਜਦੋਂ ਸਾਨੂੰ ਇਸ ਯੁੱਧ ਦੇ ਬੁਰੇ ਨਤੀਜੇ ਪਤਾ ਨੇ ਤਾਂ ਅਸੀਂ ਪਾਪ ਤੋਂ ਕਿਉਂ ਨਾ ਬਚੀਏ। ਸ਼ਲੋਕ 40 ਤੇ 41 ਅਰਜੁਨ ਕਹਿੰਦੇ ਨੇ ਕਿ ਕੁੱਲ ਦੇ ਨਾਸ਼ ਨਾਲ ਪਰਿਵਾਰ ਦੀਆਂ ਧਾਰਮਿਕ ਪਰੰਪਰਾਵਾਂ ਵੀ ਖਤਮ ਹੋ ਜਾਂਦੀਆਂ ਨੇ। ਹੇ ਕ੍ਰਿਸ਼ਨ, ਜਦੋਂ ਕੁੱਲ ਵਿੱਚ ਅਧਰਮ ਵੱਧ ਜਾਂਦਾ ਏ ਤਾਂ ਕੁੱਲ ਦੀਆਂ ਇਸਤਰੀਆਂ ਵੀ ਦੁਖੀ ਅਤੇ ਅਸੁਰੱਖਿਅਤ ਹੋ ਜਾਂਦੀਆਂ ਨੇ। ਕੁੱਲ ਨਾਸ਼ ਨਾਲ ਸਮਾਜਿਕ ਵਿਵਸਥਾ ਵਿਗੜ ਜਾਂਦੀ ਹੈ ਅਤੇ ਪੂਰਵਜਾਂ ਦੇ ਕਰਮ ਕਾਂਡ ਵੀ ਰੁਕ ਜਾਂਦੇ ਨੇ। ਸ਼ਲੋਕ 43 44 ਕੁੱਲ ਦੇ ਨਾਸ਼ ਕਾਰਨ ਪਰਿਵਾਰਕ ਅਤੇ ਧਾਰਮਿਕ ਪਰੰਪਰਾਵਾਂ ਹੌਲੀ ਹੌਲੀ ਖਤਮ ਹੋ ਜਾਂਦੀਆਂ ਨੇ। ਜਿਨ੍ਹਾਂ ਪਰਿਵਾਰਾਂ ਦਾ ਧਰਮ ਨਾਸ਼ ਹੋ ਜਾਂਦਾ ਏ ਉਹਨਾਂ ਨੂੰ ਦੁੱਖ ਅਤੇ ਪਤਨ ਦਾ ਸਾਹਮਣਾ ਕਰਨਾ ਪੈਂਦਾ ਏ। ਸ਼ਲੋਕ 45 46 ਤੇ 47 ਅਰਜੁਨ ਦੁੱਖ ਨਾਲ ਕਹਿੰਦਾ ਏ ਕਿ ਅਸੀਂ ਰਾਜ ਦੀ ਲਾਲਸਾ ਵਿੱਚ ਬਹੁਤ ਵੱਡਾ ਪਾਪ ਕਰਨ ਜਾ ਰਹੇ ਹਾਂ। ਅਰਜੁਨ ਕਹਿੰਦਾ ਏ ਕਿ ਜੇ ਕੌਰਵ ਮੈਨੂੰ ਬਿਨਾਂ ਹਥਿਆਰਾਂ ਦੇ ਵੀ ਮਾਰ ਦੇਣ ਤਾਂ ਉਹ ਮੈਨੂੰ ਵਧੇਰੇ ਚੰਗਾ ਲੱਗੇਗਾ। ਸ਼ਲੋਕ 47 ਸੰਜੇ ਉਵਾਚ ਸੰਜੇ ਕਹਿੰਦੇ ਨੇ ਕਿ ਇਹ ਕਹਿ ਕੇ ਅਰਜੁਨ ਨੇ ਆਪਣੇ ਧਨੁਸ਼ ਬਾਣ ਨੂੰ ਛੱਡ ਦਿੱਤਾ ਤੇ ਦੁੱਖ ਨਾਲ ਭਰਿਆ ਹੋਇਆ ਰੱਥ ਵਿੱਚ ਬੈਠ ਗਿਆ।

ਸਰੋਤੇ ਉਹ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਹੁਣ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਜੋ ਸਿਲਸਿਲਾ ਤੁਸੀਂ ਲਗਾਤਾਰ ਸਰਵਨ ਕਰ ਰਹੇ ਹੋ, ਸ਼੍ਰੀਮਦ ਭਗਵਦ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ, ਆਪਣੇ ਦਾਸ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਜੀ ਨੂੰ ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਜੈ ਸ਼੍ਰੀ ਕ੍ਰਿਸ਼ਨ, ਜੈ ਸ਼੍ਰੀ ਕ੍ਰਿਸ਼ਨ, ਜੈ ਸ਼੍ਰੀ ਕ੍ਰਿਸ਼ਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ ਜੀ।

0: ਸਰੋਤਿਓ, ਹੁਣ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼, ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ੍ਰੀ ਮਧਵ ਭਗਵਤ ਗੀਤਾ ਜਥਾਰੂਪ, ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸਨ ਬਲਜੀਤ ਸ਼ਰਮਾ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸੁਣੀ ਘੜੀ ਦੇ ਸਮੇਂ 6:16 ਤੇ 50 ਸਕਿੰਟ।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
3: 1966 तो चल रही नैक तो दूजी वार ए ग्रेड अते UGC तो ऑटोनोमस स्टेटस का दर्जा हासिल करने वाली शहर दी एक लौती नामवर संस्था SST गर्ल्स कॉलेज बठिंडा विच चल रहे कोर्सेज BA, BCOM, BSE मेडिकल, नॉन मेडिकल, CSM, BCA, BBA, BLib, PGDCA, PGD इन योगा, PGD इन बैंकिंग अते इंश्योरेंस, PGD इन वेब डिजाइन, MA इंग्लिश, हिंदी अते पंजाबी, MCOM, MSE मैथ्स, MSE IT, MBA, MCA, MSE फैशन डिजाइनिंग, अति 4 साला BA BEd ITEP विच दाखला शुरू है। आधुनिक सहूलता वाला होस्टल, कॉम्पिटिशन सेल, NEP अनुसार 3 अति 4 साला UG प्रोग्राम्स, हर वर्ग ले स्कॉलरशिप स्कीम्स। वधेरी जानकारी ले SST गर्ल्स कॉलेज अमरीक सिंह रोड बठिंडा विखे विजिट करो। कॉन्टैक्ट नंबर 94171 59 121 94 175 57 848 98 720 65 150।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
4: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ, ਮਾਰਫਤ ਕੇਂਦਰ ਨਿਰਦੇਸ਼ਕ, ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7773 73 146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-4031 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ, ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਦੇ ਸਮੇਂ 6:19 ਤੇ 50 ਸਕਿੰਟ, ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ਖੇਤੀਬਾੜੀ ਖੇਤਰ ਦੇ ਵਿਕਾਸ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਅੱਜ ਪੰਜਾਬ ਮੋਬਾਈਲ ਡਾਕੂਮੈਂਟਰੀ ਵੈਨਾਂ ਨੂੰ ਕੀਤਾ ਰਵਾਨਾ। ਸੰਗਰੂਰ ਵਿਚ ਓਲੰਪਿਕ ਪੱਧਰ ਦੇ ਸਵਿਮਿੰਗ ਪੂਲ ਦਾ ਵੀ ਉਦਘਾਟਨ ਕੀਤਾ। ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਖੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਡਰੇਨੇਜ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਤੇ ਮੌਸਮ ਵਿਭਾਗ ਨੇ ਕੱਲ 1 ਤੋਂ 6 ਜੁਲਾਈ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਚ ਗਰਜ ਚਮਕ ਨਾਲ ਭਾਰੀ ਬਾਰਿਸ਼ ਤੇ ਤਾਪਮਾਨ ਚ ਗਿਰਾਵਟ ਦੀ ਪੇਸ਼ੀਨਗੋਈ ਕੀਤੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਖੇਤਰ ਦੇ ਵਿਕਾਸ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਨਹੀਂ ਕੀਤਾ ਜਾ ਸਕਦਾ। ਅੱਜ ਹਰਿਆਣਾ ਦੇ ਰਿਵਾੜੀ ਜ਼ਿਲ੍ਹੇ ਚ ਬਵਾਲ ਸਥਿਤ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤ ਬਚਾਓ ਅਭਿਆਨ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਸਰਕਾਰ ਇੱਕ ਮੋਬਾਈਲ ਐਪ ਵਿਕਸਿਤ ਕਰਨ ਤੇ ਕੰਮ ਕਰ ਰਹੀ ਹੈ ਜੋ ਮਿੱਟੀ ਤੇ ਇਸ ਵਿਚ ਲੋੜੀਂਦੀ ਖਾਦ ਦੀ ਮਾਤਰਾ ਬਾਰੇ ਜਾਣਕਾਰੀ ਦੇਵੇਗੀ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਦੀ ਪੈਦਾਵਾਰ ਬਣਾਈ ਰੱਖਣ ਲਈ ਆਪਣੇ ਖੇਤਾਂ ਵਿਚ ਸੰਤੁਲਿਤ ਢੰਗ ਨਾਲ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
2: हम संतुलित खाद डालें, संतुलित कीटनाशक जितनी जरूरत है, जिन तत्वों की आवश्यकता वही डालें। अत्यधिक केमिकल फर्टिलाइजर के उपयोग से हमारी धरती बीमार हो रही है, हमारी मिट्टी खराब हो रही है और उसमें उत्पादित जो फल, सब्जी और अनाज है उसके कारण कई तरह की बीमारियां मानव शरीर में भी घर कर रही है। अलनीनो का प्रभाव यहां भी है, बारिश नहीं हो रही है, तो इस प्राकृतिक संतुलन को हमको बना के रखना पड़ेगा ताकि हमारी धरती सुरक्षित रहे तो हम भी सुरक्षित रहेंगे।
1: ਸਿਹਤ ਮੰਤਰਾਲੇ ਨੇ ਸਾਰੇ ਕੇਂਦਰੀ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਨੂੰ ਆਵਾਰਾ ਕੁੱਤਿਆਂ ਦੇ ਹਮਲਿਆਂ ਸਬੰਧੀ ਸਰਵਉੱਚ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਅੱਜ ਤੋਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ਸਾਰੇ ਸਬੰਧਤ ਵਿਭਾਗਾਂ ਨੂੰ ਇੱਕ ਨਿਰਧਾਰਿਤ ਸਮਾਂ ਹੱਦ ਦੇ ਅੰਦਰ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਆਖਿਆ ਗਿਆ। ਇਹ ਹੁਕਮ ਪਿਛਲੇ ਸਾਲ ਸਰਵਉੱਚ ਅਦਾਲਤ ਦੇ ਫੈਸਲੇ ਤੋਂ ਬਾਅਦ ਜਾਰੀ ਕੀਤਾ ਗਿਆ ਸੀ। ਇਸ ਦਾ ਉਦੇਸ਼ ਜਨਤਕ ਥਾਵਾਂ ਨੂੰ ਖਾਸ ਕਰਕੇ ਬੱਚਿਆਂ ਤੇ ਮਰੀਜ਼ਾਂ ਲਈ ਸੁਰੱਖਿਅਤ ਬਣਾਉਣਾ ਏ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਪੂਰਵਕ ਮਨਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਤੋਂ ਪੰਜਾਬ ਮੋਬਾਈਲ ਡਾਕੂਮੈਂਟਰੀ ਵੈਨਾਂ ਨੂੰ ਰਵਾਨਾ ਕੀਤਾ। ਇਹ ਵੈਨਾਂ ਗੁਰੂ ਜੀ ਦੇ ਬਰਾਬਰੀ, ਸਮਾਜਿਕ ਨਿਆਂ, ਸ਼ਰਧਾ ਤੇ ਵਿਸ਼ਵ ਵਿਆਪੀ ਸਾਂਝੀਵਾਲਤਾ ਦੇ ਸਦੀਵੀ ਸੁਨੇਹੇ ਨੂੰ ਸੂਬੇ ਦੇ ਕੋਨੇ ਕੋਨੇ ਤੱਕ ਪਹੁੰਚਾਉਣਗੀਆਂ। ਇਸ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਮੁਹਿੰਮ ਤਹਿਤ LED ਨਾਲ ਲੈਸ ਮੋਬਾਈਲ ਵੈਨਾਂ ਰਾਹੀਂ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਕਰੀਬ 13,000 ਪਿੰਡਾਂ ਚ ਗੁਰੂ ਜੀ ਦੇ ਜੀਵਨ ਫਲਸਫੇ ਅਤੇ ਪਵਿੱਤਰ ਸਿੱਖਿਆਵਾਂ ਤੇ ਆਧਾਰਿਤ 30 ਮਿੰਟ ਦੀ ਦਸਤਾਵੇਜ਼ੀ ਫਿਲਮ ਦਿਖਾਈ ਜਾਵੇਗੀ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਹਰ ਘਰ, ਖਾਸ ਕਰਕੇ ਨੌਜਵਾਨ ਪੀੜ੍ਹੀ, ਗੁਰੂ ਜੀ ਦੇ ਭੇਦਭਾਵ ਰਹਿਤ ਬਰਾਬਰੀ ਵਾਲੇ ਸਮਾਜ ਦੀ ਸੇਧ ਤੋਂ ਪ੍ਰੇਰਿਤ ਹੋ ਸਕੇ। ਇਹ ਪਹਿਲਕਦਮੀ ਭਗਵੰਤ ਮਾਨ ਸਰਕਾਰ ਵੱਲੋਂ 650ਵੇਂ ਪ੍ਰਕਾਸ਼ ਪੁਰਬ ਲਈ ਉਲੀਕੇ ਗਏ ਸਾਲ ਭਰ ਦੇ ਪ੍ਰੋਗਰਾਮਾਂ ਦਾ ਹਿੱਸਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਅੱਜ ਸੰਗਰੂਰ ਵਿਖੇ 9,50,00,000 ਰੁਪਏ ਦੀ ਲਾਗਤ ਨਾਲ ਬਣੇ ਓਲੰਪਿਕ ਪੱਧਰ ਦੇ ਸਵਿਮਿੰਗ ਪੂਲ ਦਾ ਵੀ ਉਦਘਾਟਨ ਕੀਤਾ। ਸੂਬੇ ਨੂੰ ਭਾਰਤ ਦਾ ਖੇਡ ਧੁਰਾ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੰਗਰੂਰ ਜ਼ਿਲ੍ਹਾ ਏਸ਼ੀਅਨ ਵਰਲਡ ਤੇ ਓਲੰਪਿਕ ਚੈਂਪੀਅਨਾਂ ਲਈ ਨਰਸਰੀ ਵਜੋਂ ਉਭਰੇਗਾ।
3: ਵਾਰ ਹੀਰੋ ਸਟੇਡੀਅਮ ਦੇ ਵਿੱਚ ਓਲੰਪਿਕ ਸਟੇਡੀਅਮ ਦਾ ਸਵਿਮਿੰਗ ਪੂਲ ਜਿਹੜਾ ਬਣ ਕੇ ਤਿਆਰ ਹੋਇਆ, 9.5 ਕਰੋੜ ਰੁਪਏ ਦੀ ਲਾਗਤ ਨਾਲ ਇਹ ਪੂਲ ਬਣਿਆ। ਇੰਟਰਨੈਸ਼ਨਲ ਪੱਧਰ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ। ਇਹ ਅਸਲ 'ਚ ਕੱਲਾ ਸਵਿਮਿੰਗ ਪੂਲ ਨਹੀਂ, ਇਹ ਸਾਡੇ ਆਉਣ ਵਾਲੇ ਏਸ਼ੀਅਨ, ਵਰਲਡ ਤੇ ਓਲੰਪਿਕ ਚੈਂਪੀਅਨਾਂ ਦੀ ਨਰਸਰੀ ਬਣੂਗੀ। ਤੇ ਜਦੋਂ ਮੈਡਲ ਜਿੱਤ ਕੇ ਆਉਣਗੇ ਤਾਂ ਉਹਨਾਂ ਨੂੰ ਆਉਣ ਸਾਰ ਓਲੰਪਿਕ ਦੇ ਜਾਂ ਕਾਮਨਵੈਲਥ ਦੇ ਜਾਂ ਵਰਲਡ ਚੈਂਪੀਅਨਸ਼ਿਪ ਦੇ ਕਿਸੇ ਵੀ

0: ਗੋਲਡ ਮੈਡਲ ਵਾਸਤੇ 1 ਕਰੋੜ ਰੁਪਈਆ, ਚਾਂਦੀ ਦੇ ਮੈਡਲ ਵਾਸਤੇ 75 ਲੱਖ ਤੇ 50 ਲੱਖ ਰੁਪਇਆ ਕਾਂਸੀ ਦੇ ਮੈਡਲ ਵਾਸਤੇ ਅਸੀਂ ਆਉਣ ਸਾਰ ਦਿੰਦੇ ਹਾਂ।
1: ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਕਰ ਸਮੇਤ ਪ੍ਰਮੁੱਖ ਪੰਥਕ ਹਸਤੀਆਂ ਹਾਜ਼ਰ ਰਹੀਆਂ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਮਾਗਮ ਦੌਰਾਨ ਸ੍ਰੀ ਗੜਕਰ ਨੇ ਸੰਗਤਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਇਸ ਦੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਜਨਮ ਅਸਥਾਨ ਗੁਰੂ ਕੀ ਬਡਾਲੀ ਵਿਖੇ ਵੀ ਵਿਸ਼ੇਸ਼ ਸਮਾਗਮ ਕੀਤੇ ਗਏ। ਇਸ ਵੇਲੇ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਵਿਖੇ ਅੱਤ ਸੁੰਦਰ ਦੀਪਮਾਲਾ ਤੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਅੱਜ 6ਵੇਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਗ੍ਰਹਿ ਮੰਤਰੀ ਨੇ ਕਿਹਾ ਕਿ ਅਧਿਆਤਮਿਕ ਸ਼ਕਤੀ ਦੀ ਬਹਾਦਰੀ ਵਿਚਕਾਰ ਅਸਾਧਾਰਨ ਸਦਭਾਵਨਾ ਦਾ ਗਹਿਰਾ ਸੰਦੇਸ਼ ਦਿੰਦਿਆਂ ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਤੇ ਸਮਾਜ ਨੂੰ ਅਨਿਆਂ ਖਿਲਾਫ਼ ਖੜੇ ਹੋਣ ਲਈ ਪ੍ਰੇਰਿਤ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 2 ਤਲਵਾਰਾਂ ਚੁੱਕ ਕੇ ਗੁਰੂ ਸਾਹਿਬ ਨੇ ਦਿਖਾਇਆ ਕਿ ਅਧਿਆਤਮਿਕਤਾ ਦੇ ਨਾਲ ਨਾਲ ਅਨਿਆਂ ਖਿਲਾਫ਼ ਨਿਡਰ ਹੋ ਕੇ ਖੜੇ ਹੋਣਾ ਵਿਸ਼ਵਾਸ ਦਾ ਅਨਿੱਖੜਵਾਂ ਅੰਗ ਹੈ। ਇਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ, ਨਗਰ ਨਿਗਮ ਦੇ ਅਧਿਕਾਰੀਆਂ ਤੇ ਹੋਰਨਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਿਲ ਕੇ ਸ਼ਹਿਰ ਦੇ ਡਰੇਨੇਜ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਵੱਡੀ ਨਦੀ, ਛੋਟੀ ਨਦੀ, ਮੁੱਖ ਡਰੇਨੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾਲ ਸਬੰਧਿਤ ਵੱਖ ਵੱਖ ਥਾਵਾਂ ਦਾ ਦੌਰਾ ਕਰਕੇ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਵੀ ਨਿਰੀਖਣ ਕੀਤਾ। ਸਿਹਤ ਮੰਤਰੀ ਨੇ ਸਬੰਧਿਤ ਅਧਿਕਾਰੀਆਂ ਤੋਂ ਚੱਲ ਰਹੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤੇ ਕੰਮ ਦੀ ਗੁਣਵੱਤਾ ਤੇ ਸਮੇਂ ਸਿਰ ਮੁਕੰਮਲ ਕਰਨ ਸਬੰਧੀ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਪਟਿਆਲਾ ਨੂੰ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਇਸ ਦਿਸ਼ਾ ਚ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਪਟਿਆਲਾ ਦੇ ਕਈ ਇਲਾਕਿਆਂ ਚ ਪਾਣੀ ਭਰਨ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਨਿਕਾਸੀ ਨਾਲਿਆਂ ਦੀ ਸਫਾਈ, ਡਰੇਨਾਂ ਦੀ ਸਮਰੱਥਾ ਵਧਾਉਣ, ਪਾਣੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਉਣ ਤੇ ਸੰਵੇਦਨਸ਼ੀਲ ਥਾਵਾਂ ਤੇ ਲੋੜੀਂਦੇ ਸੁਧਾਰ ਕਾਰਜ ਤੇਜ਼ੀ ਨਾਲ ਕਰਵਾਏ ਜਾ ਰਹੇ ਨੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਪ੍ਰੋਜੈਕਟ ਦੀ ਨਿਯਮਿਤ ਨਿਗਰਾਨੀ ਕੀਤੀ ਜਾਵੇ ਤੇ ਲੋਕਾਂ ਦੀ ਸਹੂਲਤ ਨੂੰ ਧਿਆਨ ਚ ਰੱਖਦਿਆਂ ਹਰ ਕੰਮ ਨਿਰਧਾਰਤ ਸਮਾਂਹੱਦ ਅੰਦਰ ਉੱਚ ਮਿਆਰ ਨਾਲ ਪੂਰਾ ਕੀਤਾ ਜਾਵੇ। ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਮਾਗਮਾਂ ਚ ਸ਼ਾਮਲ ਹੋਣ ਲਈ ਪਾਕਿਸਤਾਨ ਗਿਆ ਸ਼ਰਧਾਲੂਆਂ ਦਾ ਜੱਥਾ ਅੱਜ ਬਾਅਦ ਦੁਪਹਿਰ ਵਤਨ ਵਾਪਸ ਪਰਤ ਆਇਆ। ਸ਼੍ਰੋਮਣੀ ਕਮੇਟੀ ਦੇ ਮੈਂਬਰ ਖੁਸ਼ਵਿੰਦਰ ਸਿੰਘ ਭਾਟੀਆ ਦੀ ਅਗਵਾਈ ਹੇਠਲੀ ਇਸ ਜੱਥੇ ਦਾ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚਣ ਤੇ ਸ਼੍ਰੋਮਣੀ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜੱਥਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਬੀਤੇ ਕੱਲ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ ਚ ਸ਼ਾਮਲ ਹੋਇਆ। ਇਸ ਤੋਂ ਪਹਿਲਾਂ ਜੱਥੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਸਾਹਿਬ, ਸ਼ੇਖੂਪੁਰਾ ਗੁਰਦੁਆਰਾ ਸ੍ਰੀ ਪੰਜਵਾਂ ਸਾਹਿਬ ਸਮੇਤ ਹੋਰਨਾਂ ਗੁਰ ਅਸਥਾਨਾਂ ਦੇ ਦਰਸ਼ਨ ਦੀਦਾਰੇ ਕੀਤੇ। ਸ਼ਰਧਾਲੂਆਂ ਨੇ ਗੁਰਤਾਵਾਂ ਦੇ ਦਰਸ਼ਨਾਂ ਦਾ ਮੌਕਾ ਮਿਲਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ 57 ਦਿਨਾਂ ਦੀ ਸ੍ਰੀ ਅਮਰਨਾਥ ਜੀ ਯਾਤਰਾ ਲਈ ਜੰਮੂ ਕਸ਼ਮੀਰ ਤੇ ਪੰਜਾਬ ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਨੇ। ਤੀਰਥ ਯਾਤਰਾ ਦੇ ਰਸਤੇ, ਬੇਸ ਕੈਂਪਾਂ ਤੇ ਪਵਿੱਤਰ ਗੁਫਾ ਵੱਲ ਜਾਣ ਵਾਲੇ ਦੋਵਾਂ ਰਸਤਿਆਂ ਤੇ ਵਿਆਪਕ ਪ੍ਰਬੰਧ ਕੀਤੇ ਗਏ ਨੇ। ਸ਼ਰਧਾਲੂਆਂ ਦੇ ਪਹਿਲੇ ਜਿੱਥੇ ਜੰਮੂ ਪਹੁੰਚਣੇ ਸ਼ੁਰੂ ਹੋ ਗਏ ਨੇ। ਜੰਮੂ ਚ CCTV ਕੈਮਰੇ ਤੇ ਆਧੁਨਿਕ ਨਿਗਰਾਨੀ ਪ੍ਰਣਾਲੀਆਂ ਨੂੰ ਸਰਗਰਮ ਕਰ ਦਿੱਤਾ ਗਿਆ। ਸੁਰੱਖਿਆ ਏਜੰਸੀਆਂ ਨੇ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਇੱਕ ਮੌਕ ਡਰਿਲ ਵੀ ਕੀਤੀ। ਪ੍ਰਥਮ ਪੂਜਾ ਦੇ ਮੌਕੇ ਭਾਰਤ ਤਿੱਬਤ ਸਰਹੱਦੀ ਪੁਲ ਦੇ ਇੰਸਪੈਕਟਰ ਜਨਰਲ ਡਾਕਟਰ ਅੰਕੁਨ ਸੱਭਰਵਾਲ ਨੇ ਪਵਿੱਤਰ ਗੁਫਾ ਤੇ ਬਰਾਰੀ ਮਾਰਗ ਤੇ ਡਾਕਟਰੀ ਸਹਾਇਤਾ ਕੇਂਦਰਾਂ ਦਾ ਉਦਘਾਟਨ ਕੀਤਾ। ਸੁਰੱਖਿਆ ਏਜੰਸੀਆਂ ਨੇ ਸ਼ਰਧਾਲੂਆਂ ਨੂੰ ਨਿਰਧਾਰਤ ਰਸਤੇ ਦੀ ਪਾਲਣਾ ਕਰਨ ਤੇ ਸੁਰੱਖਿਆ ਬਲਾਂ ਦੇ ਨਿਰਦੇਸ਼ਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਅੰਤਰਰਾਸ਼ਟਰੀ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ 4 ਪਿਸਤੌਲਾਂ ਤੇ 5 ਜਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ, ਜਦਕਿ 2 ਹੋਰਨਾਂ ਮੁਲਜ਼ਮਾਂ ਦੀ ਭਾਲ ਜਾਰੀ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਜ਼ਿਲ੍ਹਾ ਰੂਪਨਗਰ ਵਿਖੇ 3 ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੂੰ 100% ਗੰਨਾ ਫਾਰਮਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਜ਼ਿਲ੍ਹਾ ਚੋਣ ਅਫਸਰ ਆਦਿਤਿਆ ਡਿਜਲਵਾਲ ਨੇ ਦੱਸਿਆ ਕਿ 696 BLOs ਆਪਣੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਨਾਲ ਨਿਭਾ ਰਹੇ ਨੇ। ਘਰ ਘਰ ਜਾ ਕੇ ਵੋਟਰਾਂ ਨੂੰ ਗੰਨਾ ਫਾਰਮ ਦੇਣ ਤੇ ਫਾਰਮਾਂ ਨੂੰ ਭਰਵਾਉਣ ਲਈ ਇਹ ਮੁਹਿੰਮ 24 ਜੁਲਾਈ ਤੱਕ ਜਾਰੀ ਰਹੇਗੀ। ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਤਹਿਤ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ 'ਚ ਕਰੀਬ 65 ਸਥਾਨਕ ਲਾਭਪਾਤਰੀਆਂ, ਰੇਹੜੀ ਫੜੀ ਵਾਲਿਆਂ ਨੇ ਹਿੱਸਾ ਲਿਆ। ਬੈਂਕ ਅਧਿਕਾਰੀਆਂ ਨੇ ਯੋਗ ਲਾਭਪਾਤਰੀਆਂ ਨੂੰ 3ਜੀ ਕਿਸ਼ਤ ਤੋਂ ਬਾਅਦ ਕ੍ਰੈਡਿਟ ਕਾਰਡ ਵਾਸਤੇ ਅਰਜ਼ੀ ਦੇਣ ਦੀ

0: ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਚ ਕੱਲ੍ਹ ਤੋਂ 6 ਜੁਲਾਈ ਤੱਕ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ, ਜਿਸ ਨਾਲ ਤਾਪਮਾਨ ਤੋਂ ਰਾਹਤ ਮਿਲਣ ਦੀ ਉਮੀਦ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੋਵਾਂ ਚ ਕੁਝ ਥਾਵਾਂ ਤੇ ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਪੇਸ਼ੀਨਗੋਈ ਕੀਤੀ ਗਈ ਹੈ ਕਿ ਬਾਰਿਸ ਝੋਨੇ ਦੀ ਵਾਢੀ ਕਰ ਚੁੱਕੇ ਕਿਸਾਨਾਂ ਦੀ ਮਦਦ ਕਰੇਗੀ, ਸਗੋਂ ਪੰਜਾਬ ਚ ਬਿਜਲੀ ਸੰਕਟ ਨੂੰ ਘਟਾਉਣ ਚ ਵੀ ਮਦਦ ਕਰੇਗੀ। ਵਿਭਾਗ ਨੇ ਅੱਜ ਵੀ ਪੰਜਾਬ ਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਹਰਿਆਣਾ ਚ ਗਰਮੀ ਰਹਿਣ ਦੀ ਸੰਭਾਵਨਾ ਜਤਾਈ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਚ ਪੰਜਾਬ ਚ ਘੱਟ ਤੋਂ ਘੱਟ ਤਾਪਮਾਨ 26.7 ਡਿਗਰੀ ਸੈਲਸੀਅਸ ਪਠਾਨਕੋਟ ਤੇ ਬਠਿੰਡਾ ਚ 44.4 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਸ਼ਹਿਰ ਰਿਹਾ। ਤੇ ਆਖਰ ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ਖੇਤੀਬਾੜੀ ਖੇਤਰ ਦੇ ਵਿਕਾਸ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਸਬੰਧੀ ਅੱਜ 50 ਮੋਬਾਈਲ ਡਾਕੂਮੈਂਟਰੀ ਵੈਨਾਂ ਨੂੰ ਰਵਾਨਾ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਸਰੋਤੇ, ਹੁਣ ਤੁਸੀਂ ਪ੍ਰਦੇਸ਼ੀ ਖਬਰਾਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ। ਸਟੂਡੀਓ ਘੜੀ ਦੇ ਸਮੇਂ 6:30 ਤੇ 30 ਸਕਿੰਟ। ਸਰੋਤੇ, ਹੁਣ ਸੁਣਦੇ ਹਾਂ ICC ਵੀਮੈਨਸ T20 ਵਰਲਡ ਕੱਪ 2026 ਜੋ ਕਿ ਆਸਟ੍ਰੇਲੀਆ ਅਤੇ ਵੈਸਟ ਇੰਡੀਜ਼ ਵਿਚਕਾਰ ਦਾ ਓਵਲ ਗਰਾਊਂਡ ਕ੍ਰਿਕਟ ਗਰਾਊਂਡ ਲੰਡਨ ਵਿਖੇ ਖੇਡਿਆ ਜਾ ਰਿਹਾ ਹੈ ਦਾ ਸਿੱਧਾ ਅੱਖੀ ਡਿੱਠਾ ਹਾਲ।
2: Hello and a very warm welcome to all the listeners of Akashvani. I'm Sakshi Mandwal, and what may we say? The last 28 days have finally brought us to the first semi-final game that is all set to happen between West Indies and Australia of the ongoing ICC Women's T20 World Cup, all set to be held at the Oval today. In the next one

चलती जाए रात। ਹੁਣ ਤੁਸੀਂ ਵਿਵਿਧ ਭਾਰਤੀ ਮੁੰਬਈ ਤੋਂ ਪ੍ਰੋਗਰਾਮ ਢਲਤੀ ਜਾਏ ਰਾਤ ਸੁਣ ਰਹੇ ਸੀ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸੁਣੀ ਦੀ ਘੜੀ 'ਤੇ 11:20 ਹੋਏ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸੇਵਾ ਇੱਥੇ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 'ਤੇ ਆਕਾਸ਼ਵਾਣੀ ਬਠਿੰਡਾ ਆਪਣੀ ਪ੍ਰਸਾਰਣ ਸੇਵਾ ਲੈ ਕੇ ਫਿਰ ਤੋਂ ਤੁਹਾਡੇ ਨਾਲ ਹੋਏਗਾ। ਤਦ ਤੱਕ ਲਈ ਦਿਵਾ ਗਿਆ ਜੈ ਹਿੰਦ।